ਸੋਚਿਆ ਪ੍ਰਵਾਨ ਕਰਨਾ ਜੀ। ਅਗਲਾ ਜਿਹੜਾ ਪ੍ਰੋਗਰਾਮ ਹੈ ਮਾਨਯੋਗ ਸਕੱਤਰ ਸਾਹਿਬ ਜੀ ਕੋਲੋਂ ਆਪ ਜੀ ਸਰਵਣ ਕਰੋ। ਆਪ ਸਾਰੀਆਂ ਸੰਗਤਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ, ਲੱਖ ਲੱਖ ਵਧਾਈਆਂ। ਫੁੱਲਾਂ ਚੁੱਕਾਂ ਦੀ ਛੀਮਾ ਪੱਤੇ ਸਾਂਝੀ ਕਰੋ ਜੀ। ਵਾਹ।

जो किछ करना सो कर रहया। सो दर राग आसा महला पहला

ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾ ਕੀਆਂ ਵਡਿਆਈਆਂ ਤੁਧ ਵਿਨ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ।

ਸਨਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ।

ਵਟ ਭਾਗ ਵਡੇਰੇ ਜਿਨ ਹਰ ਹਰ ਸਰਦਾ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗ

ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ।

ਹਰ ਧਿਆਵਹ ਹਰ ਧਿਆਵਹ ਤੁਦ ਜੀ ਸੇ ਜਨ ਜੁਗ ਮਹਿ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ।

ਵਿਦਾ ਤਾਕਉ ਕਿਰਪਾ ਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭਿਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੁਹਿ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਇਉ ਰਾਵ ਕਹਿ ਭੂਪਾ ਅੰਡਜ ਜੇ ਰਜ ਸੇ ਤਜ ਕੀਨੀ ਉਤ ਭੁਜ ਖਾਨ ਬਹੁਰ ਰਚ ਦੀਨੀ ਕਹੂ ਫੂਲ ਰਾਜਾ ਹਵੈ ਬੈਠਾ ਕਹੂ ਸਿਮਟ ਭਇਉ ਸੰਕਰ ਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰ ਭਵ ਆਦਿ ਜੁਗਾਦ ਸਰੂਪ ਸਵਯੰ ਭਵ ਆਬ ਰੱਖਿਆ ਮੇਰੀ ਤੁਮ ਕਰੋ ਸਿੱਖੋ ਬਾਰ ਸਿੱਖ ਸੰਗਰੂ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਨਕਾਤਾ ਜੇ ਅਸ ਤੁਜ ਤਵ ਸਰਨੀ ਪਰੇ ਤਿਨਕੇ ਦੁਸ਼ਟ ਦੁਖਤ ਹਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਧਿਆ ਹੈ ਤਾਕੇ ਕਾਲ ਨਿਕਟ ਨਹਿ ਐ ਹੈ ਰੱਖਿਆ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਰਿਹੋ ਤਾਕੇ ਤਾਪ ਤਨਕ ਮਹਿ ਹਰਿਹੋ ਰਿੱਧ ਸਿੱਧ ਕਰਮੂ ਸਭ ਹੋਈ ਦੁਸ਼ਟ ਛਾਹ ਛਵ ਸਕੈ ਨ ਕੋਈ।

ਕਲੀ ਮਹੱਲਾ ਤੀਜਾ ਆਨੰਦ ਇੱਕੋ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿਜ ਛੇਤੀ ਮਨ ਵਜੀਆਂ ਵਾਧਾਈਆਂ

ਰਿਹਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸੁਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ।

ਨੇਤਰੀ ਸਤਿਗੁਰ ਵੇਖਣਾ, ਸ੍ਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇ ਤੀਰਤਿਆ ਦਰਗਹਿ ਪਾਈਐ ਠਾਉ, ਕਹੁ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਤ ਦੇ, ਜਗ ਮੈਂ ਉੱਤਮ ਕਾਢੀਐ ਵਿਰਲੇ ਕੇ ਮਹੱਲਾ ਪੰਜਵਾਂ।

ਸਤਨਾਮ ਵਾਹਿਗੁਰੂ ਸਾਹਿਬ ਜੀਓ ਕਚਹੁ ਕੰਚਨ ਭਇਓ ਸਬਦ ਗੁਰ ਸ੍ਰਵਣਹਿ ਸੁਣਿਓ ਬਿਖਤੇ ਅੰਮ੍ਰਿਤ ਹੋਇਓ

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਮਹੱਲਾ ਪੰਜਵਾਂ। ਮਾਤ ਪਿਤਾ ਸੁਖਬੰਧਕ ਭਾਈ, ਨਾਨਕ ਹੋਵਾ ਪਾਰ ਬ੍ਰਹਮ ਸਹਾਈ। ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਔਰ ਸਤਿਕਾਰ ਜੋ ਸਤਸੰਗ ਜੀ ਮਹਾਰਾਜ ਬਖਸ਼ੀ ਕੀਤੀ, ਆਪ ਸੰਗਤ ਵਿੱਚ ਸ਼ਰਧਾ ਭਾਵਨਾ ਸਹਿਤ ਪਿੱਤਰ ਗੁਰਬਾਣੀ ਸੁਖਮਨੀ ਸਾਹਿਬ ਦੇ ਸੰਪੂਰਨ ਪਾਠ ਸਾਨੂੰ ਕੀਤੇ ਨੇ। ਉਪਰੰਤ ਸੰਧਿਆ ਸਮਾਂ ਜਾਣ ਕੇ ਸੋਧਦਾਰ ਰਹਿ ਰਾਤਾਂ ਪਾਠ ਸਾਨੂੰ ਕੀਤੇ ਹਨ। ਅਰਦਾਸ ਹਾਜ਼ਰੀਆਂ ਭਰੀਆਂ ਨੇ। ਅੰਮ੍ਰਿਤ ਮਾਰੇ ਬਖਸ਼ੇ ਪਿੱਤਰ ਗੁਰੂ ਨਾਮੇ ਸਾਨੂੰ ਕੀਤੇ ਹਨ। ਸਤਸੰਗ ਦਾ ਅੱਜ ਸਵਾ ਸਮਾਂ ਗੁਰੂ ਸਾਹਿਬਾਂ ਨੇ ਆਪ ਸਾ ਗੁਰੂ ਖਾਤਾ ਨੂੰ ਬਖਸ਼ਿਸ਼ ਕੀਤਾ ਹੈ। ਔਰ ਸਤਸੰਗ ਜੀ ਆਪ ਸੰਗਤ ਤੁਹਾਨੂੰ ਪਤਾ ਹੈ ਕਿ ਹਰ ਰੋਜ਼ ਇਸ ਸਮੇਂ ਸ਼ਾਮਰ ਕੀਰ ਆਰੰਭ ਹੁੰਦੇ ਨੇ। ਜਿਸ ਵਿੱਚ ਸਭ ਤੋਂ ਪਹਿਲਾਂ ਕੀਰਤਨ ਕਰਨਗੇ ਭਾਈ ਰਿਸ਼ਪਾਸ ਵਜੇ ਜਥਾ ਭਾਈ ਰਿਸ਼ਪਾਸ ਜੀ, ਠੀਕ 7 ਵਜੇ ਤੱਕ ਆਰਤੀ ਕੀਰਤਨ ਨਾਸ ਹੋਣ ਦੁਆਰਾ ਆਪ ਸਤਸੰਗਤਾਂ ਨੂੰ ਮਾਰ ਸਾਹਿਬ ਚੈਨਲ ਨਾਲ ਜੋੜਨ ਵਾਸਤੇ ਮਾਨ ਪ੍ਰਾਪਤ ਕਰਨਗੇ। ਸੱਤ ਤੋਂ ਸੱਤ ਮਿੰਟ ਅੱਜ ਤੱਕ ਖਸਾ ਕਰਨਗੇ ਭਾਈ ਗੁਰਮੇਰ ਸਿੰਘ ਜੀ ਮਹਾਨ ਵਿਦਵਾਨ ਵੀ, ਜੋ ਸਾਡੇ ਪਾਸ ਬਾਹਰੋਂ ਆਏ ਹੋਏ ਨੇ। ਉਹਨਾਂ ਨੇ ਇੱਕ ਮਹੀਨਾ ਸਾਡੇ ਪਾਸ ਠਹਿਰਨਾ ਹੈ। ਸੋ ਸਤਸੰਗ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਤੁਸੀਂ ਜ਼ਰੂਰ ਉਸ ਸਮੇਂ ਆਇਆ ਕਰੋ। 7 ਵਜੇ ਲਾਗੇ 8:30 ਤੱਕ ਢਾਡੀ ਜਥਾ ਜੌਹਰ ਸਾਹਿਬ ਦਾ, ਜੋ ਇੰਦਰਜੀਤ ਸਿੰਘ ਜੌਹਰ ਨੇ, ਉਹ ਹਰ ਰੋਜ਼ ਸਾਡੇ ਪਾਸ ਢਾਡੀ ਵਾਰਾਂ ਗਾ ਕੇ ਸੰਗਤਾਂ ਨਿਹਾਲ ਕਰ ਰਹੇ ਨੇ। ਸੋ 7 ਵਜੇ ਲੈ ਕੇ 8:30 ਤੱਕ ਢਾਡੀ ਵਾਰਾਂ ਢਾਡੀ ਜਥਾ ਆਪ ਨੂੰ ਸਾਨੂੰ ਕਰਾਉਣਗੇ। ਸੋ ਸਤਸੰਗ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜ਼ਰੂਰ ਹਰ ਰੋਜ਼ ਗੁਰੂ ਘਰ ਆਇਆ ਕਰੋ। ਆਹ ਮੱਥਾ ਟੇਕੋ, ਅਰਦਾਸ ਕਰੋ। ਜਿੰਨੀ ਦੇਰ ਤੱਕ ਚਾਹੋ ਸਤਸੰਗ ਜੀ, ਮਹਾਰਾਜ ਕੀ ਦਰਬਾਰ ਬੈਠ ਕੇ ਕਥਾ ਕੀ ਦਰਬਾਰ ਹੀ ਸ਼ਰਨ ਕਰ ਸਕਦੇ ਹੋ। ਔਰ ਸਤਸੰਗ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਗੁਰੂ ਘਰ ਨਾਰ ਸਾਊਥ ਹਾਲ ਜੋ ਡਬਲ ਹਾਲ ਬਣ ਰਹੇ ਨੇ, ਨਾਰਥ ਸਾਈਡ ਔਰ ਸਾਊਥ ਸਾਈਡ ਡਬਲ ਹਾਲ ਬਣ ਰਹੇ ਨੇ, ਸੋ ਉਹਨਾਂ ਦੇ ਵਾਸਤੇ ਬੇਅੰਤ ਮਾਇਆ ਦੀ ਲੋੜ ਹੈ। ਬੇਅੰਤ ਪਰਿਵਾਰਾਂ ਵੱਲੋਂ ਜਿਨ੍ਹਾਂ ਨੇ ਆਪਣੀ ਨਸ਼ਵਾਨ ਦੀ ਕਮਾਈ ਸਫਲ ਕੀਤੀ ਹੈ, ਬੇਅੰਤ ਮਾਇਆ ਗੁਰੂ ਘਰ ਨੂੰ ਦਿੱਤੀ ਹੈ, ਉਹ ਸਾਹਿਬ ਪਾ ਗਏ ਹਨ। ਸਤਸੰਗ ਜਿਨ੍ਹਾਂ ਜਿਨ੍ਹਾਂ ਅੱਜ ਤੱਕ ਆਪਣਾ ਦਸਵੰਧ ਸਫਲ ਨਹੀਂ ਕੀਤਾ, ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਆਪਣੇ ਦਸਵੰਧ ਦੀ ਕਮਾਈ ਕੱਢ ਕੇ ਗੁਰੂ ਘਰ ਮਾਇਆ ਪੇਟਾ ਕਰੋ। ਅਤੇ ਅਸੀਂ ਸਾਰੇ ਮਿਲ ਕੇ ਜੋ ਡਬਲ ਵਿੰਡਗਾਂ ਬਣਨੀਆਂ ਨੇ, ਇਹਨਾਂ ਨੂੰ ਅਸੀਂ ਸ਼ਹਿਰਾ ਚੌਕ ਦੇ ਨਾਲ ਸੰਪੂਰਨ ਕਰ ਸਕੀਏ। ਸਤਸੰਗ ਜੀ ਜੋ ਆਪ ਹਰ ਰੋਜ਼ ਲੜੀਵਾਰ ਸਿਆਜ ਪ੍ਰਸਾਰਣ ਕਰ ਰਹੇ ਹੋ, ਉਹ ਘਰਾਂ 'ਚ ਵੀ ਬੇਨਤ ਪਰਾਂ ਵੱਲੋਂ ਲੜੀਵਾਰ ਸਿਆਜ ਪ੍ਰਾਰੰਭ ਹੋਏ ਨੇ। ਸੋ ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਤੁਸੀਂ ਭਾਈ ਰਜਿੰਦਰ ਸਿੰਘ ਨਾਲ ਸੰਪਰਕ ਕਰਕੇ, ਜਿਹਨਾਂ ਫੋਨ ਨੰਬਰ ਹੈ 4081-7124145, ਸੰਪਰਕ ਕਰਕੇ ਆਪਣਾ ਸਾਰਾ ਜਿਹੜਾ ਪ੍ਰੋਗਰਾਮ ਬਣਾਉਣਾ ਸਾਂਝਾ ਕਰੋ, ਤਾਂ ਕਿ ਸਾਰੇ ਜਿਹੜੇ ਸਿਆਜ ਪਾਠ ਨੇ ਇਹਨਾਂ ਨੂੰ ਇਕੱਠੇ ਇੱਕੋ ਦੇਣੀ ਭੋਇਆ ਭੋਗ ਪਾ ਕੇ ਅਸੀਂ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਸਤਸੰਗ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੁਲਾਈ 16 ਨੂੰ ਹੈ ਸੰਗਰਾਂਦ, ਸਾਵਣ ਦੇ ਮਹੀਨੇ ਦੀ ਸ਼ਹੀਦੀ ਹੈ ਭਾਈ ਤਾਰੂ ਸਿੰਘ ਜੀ ਦੀ, ਆਪ ਸੰਗਤਾਂ ਨੇ ਹਾਜ਼ਰੀਆਂ ਪਾਉਣੀਆਂ ਨੇ। ਜੁਲਾਈ 13 ਤੋਂ ਲੈ ਕੇ 17 ਤੱਕ ਫ੍ਰੀ ਗੁਰਮਤਿ ਕੈਂਪ ਲੱਗ ਗਿਆ ਬੱਚਿਆਂ ਦਾ, ਜਿਹਦੇ ਬੱਚਿਆਂ ਦੀ ਉਮਰ ਹੋਵੇਗੀ 6 ਤੋਂ ਲੈ ਕੇ 15 ਸਾਲ ਤੱਕ। ਜ਼ਰੂਰ ਸਾਧ ਸੰਗਤ ਜੀ ਆਪਣੇ ਬੱਚਿਆਂ ਨੂੰ ਇੱਥੇ ਦਾਖਲ ਕਰਵਾ ਕੇ ਉਹਨਾਂ ਦਾ ਆਉਣ ਵਾਲਾ ਸਮਾਂ ਜਿਹੜਾ ਉਹਨੂੰ ਅਸੀਂ ਉਜਾਲਾ ਕਰਨ ਦੀ ਕੋਸ਼ਿਸ਼ ਕਰ ਸਕੀਏ। ਸੋ ਜੁਲਾਈ 24 ਨੂੰ ਹੈ ਮੀਰੀ ਪੀਰੀ ਦਿਵਸ, ਜਦੋਂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਸ ਸਮੇਂ ਜੋ ਹੋ ਰਹੇ ਜ਼ੁਲਮਾਂ ਨੂੰ ਟਾਕਰਾ ਕਰਨ ਵਾਸਤੇ ਮੀਰੀ ਪੀਰੀ ਦੇ ਦੁਆਰਾ ਪਹਿਨ ਕੇ ਉਹਨਾਂ ਦਾ ਟਾਕਰਾ ਕੀਤਾ ਸੀ। ਸਤਸੰਗ ਜੀ 7 ਅਗਸਤ ਨੂੰ ਹੈ ਪ੍ਰਕਾਸ਼, ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ। ਆਪ ਸਾਰੀ ਸੰਗਤ ਹਰ ਭਰੋ, ਹਾਜ਼ਰੀਆਂ ਭਰੋ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਗੁਰੂ ਦੇ ਬਖਸ਼ਿਆਂ ਦਾ ਧੰਨਵਾਦ ਕਰੀਏ। ਹੁਣ ਭਾਈ ਸਾਹਿਬ ਤਿਆਰ ਨੂੰ ਕੀਰਤਨ ਰਾਮ ਕਰਨ ਦੀ ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

तोद जीवड़ अवरण कोई जिसनु लाए लह सो लाग भगत तुहारा सोई।

गुरु सवारी संगत जी बहुत ही प्यार सहित रसना पवित्र करो, रसना द्वारे प्यार सहित आखो वाहे गुरु जी का वाहे गुरु जी की फतेह। परम सन्मान योग पतत पावन दया सिंध कृपा निध गुरु गरीब निवाज सचे पातशाह जी दसा पातशाहिया दी जग दी जोत आदि साहिब श्री गुरु ग्रंथ साहिब जी आदि गुरु ग्रंथ साहिब महाराज जी दी छत्र छाया हेठ सतगुरु जी दी साजी अते निवाजी होई गुरु प्यारी गुरु सवारी अति सत्कार योग साध संगत जीओ। सतगुरु जी दी अपार अपार बख्शिश प्राप्त होई है, सतगुरां दे पावन दरबार दियां हाजरियां भरियां ने। गुरु बख्शिश द्वारे सतगुरु जी दी अमृत बाणी सरवण करन दा संगत करन दा सुभागा समा प्राप्त होया है। श्री मान सत्कारयोग भाई साहब जी भाई गुरदास साहब जी अपने कविता विच बहुत प्यारे अमृत बचन सानू बख्शदे ने। एक बार जन्ने बैठे हो गुरु दरबार विच जां घरां विच आखो सतनाम श्री वाहिगुरु, फिर आखो रसना पवित्र स्वासां दा भला सतनाम श्री वाहिगुरु। श्री मान भाई गुरुदास साहब जी कवित बहुत प्यारा कलम बंद करदे ने। ਇਹ ਦੁਰਲੱਭ ਦੇਹੀ ਦੀ ਦਾਤ ਪ੍ਰਾਪਤ ਹੋਈ ਹੈ। ਜਿਸ ਵੇਲੇ ਸਤਿਗੁਰਾਂ ਦੀ ਪਾਵਨ ਬਾਰਗਾਹ ਵਿੱਚ ਆ ਕੇ ਪਿਆਰਾ ਗੁਰਸਿੱਖ ਜੁੜਦਾ ਹੈ, ਜੀਵਨ ਸਫਲ ਵਾਲੇ ਮਾਰਗ ਵੱਲੇ ਤੁਰਦਾ, ਭਾਵ ਕਿ ਜੀਵਨ ਸਫਲ ਹੀ ਹੋ ਜਾਂਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦਾ ਕਵਿਤਾ ਹੈ, ਕਹਿੰਦੇ ਸਫਲ ਜਨਮ ਗੁਰ ਚਰਨ ਸ਼ਰਨ ਲਿਵ, ਫਿਰ ਅਰਜ ਕਰਾਂ ਸਫਲ ਜਨਮ ਗੁਰ ਚਰਨ ਸ਼ਰਨ ਲਿਵ, ਸਫਲ ਦ੍ਰਿਸ਼ਟ ਗੁਰ ਦਰਸ਼ ਅਲੋਈ ਹੈ। ਜਨਮ ਤਾਂ ਮਿਲਿਆ ਹੈ ਪਰ ਸਫਲ ਉਦੋਂ ਹੈ ਜਦੋਂ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਚਰਨਾਂ ਦੀ ਸ਼ਰਨ ਵਿੱਚ ਆ ਕੇ ਜੀਵ ਜੁੜਦਾ ਹੈ, ਸਹਿਜੇ ਸਹਿਜੇ ਯਤਨ ਕਰਦਾ ਹੈ ਵੀ ਅੰਮ੍ਰਿਤ ਬਾਣੀ ਸੁਣਦਿਆਂ ਸੁਣਦਿਆਂ ਇਕਾਗਰਤਾ ਬਣ ਜਾਵੇ, ਪ੍ਰੇਮ ਬਣ ਜਾਵੇ, ਪ੍ਰੀਤੀ ਬਣ ਜਾਵੇ, ਜਿਵੇਂ ਗੁਰੂ ਕੇ ਕੀਰਤਨੀਏ ਸ਼ਬਦ ਸਰਵਣ ਕਰਵਾ ਰਹੇ ਸਨ। ਫਿਰ ਸਹਿਜੇ ਸਹਿਜੇ ਆਉਂਦਿਆਂ ਆਉਂਦਿਆਂ ਗੁਰੂ ਨਾਲ ਐਸੀ ਪ੍ਰੀਤੀ ਬਣ ਜਾਂਦੀ, ਉਹ ਕਦੇ ਟੁੱਟਦੀ ਨਹੀਂ ਹੈ। ਕਿਤੇ ਪ੍ਰਕਾਰ ਨਾ ਟੁੱਟੋ ਪ੍ਰੀਤ ਦਾਸ ਤੇਰੇ ਕੀ ਨਿਰਮਲ ਰੀਤ। ਸਫਲ ਜਨਮ ਗੁਰ ਚਰਨ ਸ਼ਰਨ ਲਿਵ, ਸਫਲ ਦ੍ਰਿਸ਼ਟ ਗੁਰ ਦਰਸ਼ ਅਲੋਈ ਹੈ। ਜਿਸ ਵੇਲੇ ਦ੍ਰਿਸ਼ਟੀ ਦੁਆਰੇ ਨੇਤਰਾਂ ਦੁਆਰੇ ਦੀਦਿਆਂ ਦੁਆਰੇ ਗੁਰੂ ਦੇ ਦੀਦਾਰ ਪ੍ਰਾਪਤ ਹੁੰਦੇ ਨੇ, ਗੁਰਦੁਆਰਾ ਸਾਹਿਬ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦੀਦਾਰ ਪ੍ਰਾਪਤ ਹੋਏ, ਫਿਰ ਜਿਵੇਂ ਜਿਵੇਂ ਘਰ ਜਾਂਦਾ ਹੈ ਨੇਤਰਾਂ ਵਿੱਚ ਮੇਰੇ ਵਾਹਿਗੁਰੂ ਜੀ ਦਾ ਧਿਆਨ ਬਣਿਆ ਰਹਿੰਦਾ ਹੈ, ਫਿਰ ਇਹ ਪਾਵਨ ਬਚਨ ਮਿਲ ਜਾਂਦਾ ਏ ਨੇਤਰੋ ਮੇਰਿਓ ਹਰ ਤੁਮੈ ਜੋਤ ਤਹਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ। ਸਫਲ ਦ੍ਰਿਸ਼ਟ ਗੁਰ ਦਰਸ ਅਲੋਈ, ਸਫਲ ਸੁਰਤ ਗੁਰ ਸ਼ਬਦ ਸੁਣਤ ਨਿਤ, ਆ ਨਿਤ ਦੀ ਗੱਲ ਆ ਗਈ ਹੈ। ਨਿਤਾ ਪ੍ਰਤੀ ਸਰੀਰ ਨੂੰ ਅੰਨ ਜਲ ਦੀ ਜ਼ਰੂਰਤ ਹੈ,

ਵੀ ਜ਼ਰੂਰਤ ਹੈ। ਸਫਲ ਸੁਰਤ ਗੁਰ ਸ਼ਬਦ ਸੁਣਤ ਨਿਤ, ਜਿਹਬਾ ਸਫਲ ਗੁਣ ਨਿਧ ਗੁਣ ਗੋਈ ਹੈ। ਸਫਲ ਹਸਤ ਗੁਰ ਚਰਨ ਪੂਜਾ ਪ੍ਰਣਾਮ, ਸਫਲ ਦਰਸ਼ਨ ਸਫਲ ਚਰਨ ਪ੍ਰਦਖਣਾ ਕਹਿ ਲੋਈ ਹੈ। ਸੰਗਮ ਸਫਲ ਸਾਧ ਸੰਗਤ ਸਹਿਜ ਘਰ, ਹਿਰਦਾ ਸਫਲ ਗੁਰਮਤ ਕਹਿ ਸਮੋਈ ਹੈ। ਸੰਗਮ ਦਾ ਅਰਥ ਹੈ ਮਿਲਾਪ। ਸਤਿਗੁਰੂ ਮਹਾਰਾਜ ਜੀ ਦੇ ਪਾਵਨ ਦਰਬਾਰ ਵਿੱਚ ਆ ਕੇ ਸੰਗਤ ਨਾਲ ਮਿਲਾਪ ਹੁੰਦਾ ਹੈ, ਗੁਰਸਿੱਖਾਂ ਨਾਲ ਬੋਲ ਬਾਲਾ ਹੁੰਦਾ ਹੈ, ਗੁਰੂ ਪਿਆਰਿਆਂ ਨਾਲ ਫਤਿਹ ਦੀ ਸਾਂਝ ਬਣਦੀ ਹੈ, ਗੁਰੂ ਦਾ ਨਾਮ ਚੇਤੇ ਆ ਜਾਂਦਾ ਹੈ। ਸੰਗਮ ਸਫਲ ਸਾਧ ਸੰਗਤ ਸਹਿਜ ਘਰ, ਹਿਰਦਾ ਸਫਲ ਗੁਰਮਤ ਕਹਿ ਸਮੋਈ ਹੈ। ਤੇ ਸੰਗਤ ਵਿੱਚ ਆ ਕੇ ਗੁਰਮਤ ਦਾ ਧਾਰਨੀ ਬਣ ਜਾਂਦਾ ਹੈ, ਫਿਰ ਉਹ ਗੁਰਮਤ ਜਿਹੜੀ ਗੁਰੂ ਦੀ ਮਤ ਹਿਰਦੇ ਵਿੱਚ ਵਸ ਜਾਂਦੀ ਹੈ, ਜੀਵਨ ਸਫਲ ਹੋ ਜਾਂਦਾ ਹੈ। ਸਫਲ ਸਫਲ ਸਫਲ ਭਈ ਯਾਤਰਾ, ਆਵਣ ਜਾਣ ਰਹੇ ਮਿਲ ਸਾਧਾ, ਸਾਧ ਸੰਗਤ ਵਿੱਚ ਆ ਕੇ ਯਾਤਰਾ ਸਫਲ ਹੋ ਜਾਂਦੀ ਹੈ, ਜੰਮਣਾ ਤੇ ਮਰਨਾ ਕੱਟਿਆ ਜਾਂਦਾ ਹੈ। ਵੱਡਿਆ ਭਾਗਾਂ ਵਾਲਿਓ, ਰੋਜ਼ ਦੇ ਨੇਮੀ ਪ੍ਰੇਮੀ ਸਤਿਗੁਰਾਂ ਦੇ ਦਰਬਾਰ ਦੀ ਹਾਜ਼ਰੀ ਭਰ ਕੇ ਅੰਮ੍ਰਿਤ ਬਾਣੀ ਸਰਵਣ ਕਰਕੇ ਜੀਵਨ ਦੇ ਲਾਹੇ ਪ੍ਰਾਪਤ ਕਰਦੇ ਹੋ। ਪਿਆਰ ਵਿੱਚ ਬਚਨ ਆਖੋ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਗੁਰੂ ਦੀ ਅੰਮ੍ਰਿਤ ਬਾਣੀ ਸਰਵਣ ਕਰਦਿਆਂ ਕਰਦਿਆਂ ਦੁੱਖ ਰੋਗ ਸੰਤਾਪ ਸਾਰੇ ਦੇ ਸਾਰੇ ਲੈ ਜਾਂਦੇ ਨੇ, ਅੰਦਰ ਖੇੜਾ ਆ ਜਾਂਦਾ ਹੈ, ਜੀਵਨ ਦਾ ਆਨੰਦ ਪ੍ਰਾਪਤ ਹੋ ਜਾਂਦਾ ਹੈ। ਗੁਰੂ ਕੀ ਅਪਾਰ ਬਖਸ਼ਿਸ਼ ਹੈ, ਅੰਮ੍ਰਿਤ ਬਚਨ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1247 ਤੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਪ੍ਰਾਪਤ ਹੋਏ ਨੇ। ਆਓ ਅੱਜ ਦੇ ਅੰਮ੍ਰਿਤ ਬਚਨਾਂ ਨਾਲ ਸਾਂਝ ਕਰੀਏ ਜੀ। ਸਲੋਕ ਮਹੱਲਾ ਤੀਜਾ, ਸਜ ਸੋਖਾ ਸੁਤੇ ਸ਼ਬਦ ਸਮਾਏ, ਆਪੇ ਪ੍ਰਭ ਮੇਲ ਲਈ ਗਲ ਲਾਏ। ਜਿਸ ਵੇਲੇ ਸ਼ਬਦ ਵਿੱਚ ਭੇਦਤਾ ਹੋ ਗਈ, ਸਿੱਖੋ ਸ਼ਬਦ ਪਿਆਰੇ ਹੋ, ਜਨਮ ਮਰਨ ਕੀ ਟੇਕ, ਮੁਖ ਉਜਲ ਸਦਾ ਸੁਖੀ, ਨਾਨਕ ਸਿਮਰਤ ਏਕ। ਜੰਮਣ ਤੇ ਮਰਨ ਨੂੰ ਕੱਟਣ ਵਾਸਤੇ ਗੁਰੂ ਦਾ ਸ਼ਬਦ ਹੈ। ਗਰੀਬ ਨਿਵਾਸ ਅਤੇ ਸਤਿਗੁਰੂ ਜੀ ਕਿਰਪਾ ਕਰਦੇ, ਸਹਿਜੇ ਸੁੱਖ ਸੁੱਤੀ, ਫਿਰ ਸੁੱਤੇ ਸਿੱਧ ਹੀ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਸੁੱਤੀ ਤੋਂ ਭਾਵ ਹੈ ਸ਼ਾਂਤੀ ਆ ਜਾਂਦੀ ਹੈ। ਜਦੋਂ ਗੁਰੂ ਦੀ ਪ੍ਰਾਪਤੀ ਹੁੰਦੀ ਹੈ, ਅੰਦਰ ਸ਼ਾਂਤ ਹੁੰਦਾ ਹੈ। ਸ਼ਾਂਤ ਪਾਈ ਗੁਰ ਸਤਿਗੁਰ ਪੂਰੇ, ਸੁੱਖ ਉਪਜੇ ਬਾਜੇ ਅਣਹਦ ਤੂਰੇ। ਜਦੋਂ ਅੰਦਰ ਸ਼ਾਂਤ ਹੈ ਫਿਰ ਸੁੱਖ ਹੈ, ਜੇ ਅੰਦਰ ਤਪਦਾ ਰਿੱਝਦਾ ਕ੍ਰਿੱਝਦਾ ਹੈ ਤੇ ਫਿਰ ਸੁੱਖ ਕਿੱਥੇ ਹੈ। ਜਦੋਂ ਸ਼ਾਂਤੀ ਹੈ, ਅੰਦਰ ਸਹਿਜ ਬਣਿਆ ਹੋਇਆ ਹੈ, ਫਿਰ ਸੁੱਖ ਦੀ ਪ੍ਰਾਪਤੀ ਹੈ। ਸਤਿਗੁਰੂ ਜੀ ਦੇ ਅੰਮ੍ਰਿਤ ਬਾਚਾ ਨੇ, ਅਬ ਮੈਂ ਸੁੱਖ ਪਾਇਓ ਗੁਰ ਆਗ, ਤਜੀ ਸਿਆਣਪ ਚਿੰਤ ਵਸਾਰੀ, ਅੰਗ ਛੋਡਿਓ ਹੈ ਤਿਆਗ, ਕਰ ਕਿਰਪਾ ਟਹਿਲ ਹਰ ਲਾਇਓ, ਤੋ ਜਮ ਛੋਡੀ ਮੋਰੀ ਲਾਗ, ਤਰਿਓ ਸਾਗਰ ਪਾਵਕ ਕੌ ਜੋ ਸੰਤ ਭੇਟੈ ਵਡ ਭਾਗ, ਜਣ ਨਾਨਕ ਸਰਬ ਸੁਖ ਪਾਏ, ਮੋਰੋ ਹਰ ਚਰਨੀ ਚਿਤ ਲਾਗ। ਸਤਿਗੁਰਾਂ ਦੇ ਅੰਮ੍ਰਿਤ ਬਚਨ ਨੇ ਅਬ ਅਬ ਐੜਾ ਬੱਬਾ ਅਬ ਅਬ ਤੋਂ ਭਾਵ ਹੁਣ ਮਨੁੱਖਾ ਜਨਮ, ਜੋ ਦੇਹੀ ਦੀ ਪ੍ਰਾਪਤੀ ਹੋਈ ਹੈ, ਸੁੱਖ ਦੀ ਪ੍ਰਾਪਤੀ ਹੋ ਗਈ ਹੈ, ਪਰ ਹੋਈ ਕਿਵੇਂ ਹੈ? ਜਦੋਂ ਗੁਰੂ ਦੀ ਆਗਿਆ ਅੰਦਰ ਜੀਵ ਤੁਰ ਪਿਆ ਹੈ, ਤੇ ਜਦੋਂ ਆਗਿਆ ਅੰਦਰ ਤੁਰੇਗਾ ਫਿਰ ਗੁਰੂ ਦੇ ਹੁਕਮ ਨੂੰ ਮੰਨੇਗਾ, ਆਪਣੀ ਸਿਆਣਪ ਪਾਸੇ ਕਰ ਦੇਵੇਗਾ। ਧਿਆਨ ਦਿਓ, ਅਬ ਮੈਂ ਸੁੱਖ ਪਾਇਓ ਗੁਰ ਆਗ। ਇੱਥੇ ਜਦੋਂ ਗੱਗਾ ਸ਼ਬਦ ਆਉਂਦਾ ਹੈ, ਛੋਟਾ ਜਿਹਾ ਜਕਾਰ ਲੱਗਾ ਹੋਇਆ ਹੈ, ਅੱਧੇ ਇੱਕ ਐੜੇ ਦਾ, ਛੋਟੇ ਜਿਹੇ ਐੜੇ ਦੀ ਆਵਾਜ਼ ਦਿੰਦਾ ਹੈ ਆਗ। ਗੁਰੂ ਦੀ ਆਗਿਆ ਅੰਦਰ, ਗੁਰੂ ਦੇ ਹੁਕਮ ਅੰਦਰ ਇੱਕ ਸੁੱਖ ਮਿਲਦਾ ਹੈ। ਤਜੀ ਸਿਆਣਪ, ਸਿਆਣਪ ਛੱਡ ਦਿੱਤੀ ਹੈ, ਜਿੰਨਾ ਚਿਰ ਸਿਆਣਪਾ ਕਰਦਾ ਉਨਾ ਚਿਰ ਸੁੱਖ ਨਹੀਂ ਹੈ। ਜਦੋਂ ਸਿਆਣਪ ਹੋਵੇਗੀ ਉਦੋਂ ਚਿੰਤਾ ਵੀ ਤਾਂ ਸੁਭਾਵਕ ਹੈ ਨਾਲ ਹੋਵੇਗੀ, ਜਦੋਂ ਸਿਆਣਪ ਛੱਡ ਦਿੱਤੀ ਉਦੋਂ ਚਿੰਤਾ ਵੀ ਛੱਡ ਦਿੱਤੀ। ਤਜੀ ਸਿਆਣਪ ਚਿੰਤ ਵਸਾਰੀ, ਦੋ ਗੱਲਾਂ ਹੋ ਗਈਆਂ, ਸਿਆਣਪ ਵੀ ਚਲੀ ਗਈ
ਚਿੰਤਾ ਵੀ ਚਲੇ ਗਈ ਸੁੱਖ ਵਾਸਤੇ। ਇੱਕ ਬੋਲ ਹੋਰ ਬੜਾ ਪਿਆਰਾ ਜੇ, ਇਹ ਜ਼ਰੂਰੀ ਹੈ, ਅੰਗ ਛੋਡਿਓ ਹੈ ਤਿਆਗ। ਅੰਗ ਹੰਕਾਰ ਵੀ ਛੱਡ ਦਿੱਤਾ ਤੇ ਜਦੋਂ ਹੰਕਾਰ ਚਲਾ ਗਿਆ ਗੁਰਮੁਖੋ, ਸਿਆੜਪ ਚਲੇ ਗਈ, ਚਿੰਤਾ ਚਲੇ ਗਈ ਤੇ ਫਿਰ ਕੀ ਰਹਿ ਗਿਆ? ਸੁੱਖ। ਮਹਾਰਾਜ ਕਹਿੰਦੇ ਤਿੰਨ ਚੀਜ਼ਾਂ ਬੰਦੇ ਨੂੰ ਦੁਖੀ ਕਰਦੀਆਂ ਨੇ, ਸਿਆਣਪ ਜ਼ਿਆਦੀ ਦੁਖੀ ਕਰਦੀ ਹੈ। ਛਾੜ ਸਿਆਣਪ ਚਾਤਰੀ ਤੂੰ ਜਾਣ ਗੋਪਾਲ ਸੰਗਰੀ, ਇਹ ਮਨ ਚੰਚਲਾ ਚਤੁਰਾਈ ਸਿਆਣਪ ਆ ਗਈ। ਚਤੁਰਾਈ ਕਿਹਨੇ ਨਾ ਪਾਇਆ? ਜਦੋਂ ਸਿਆਣਪ ਛੱਡ ਦਿੱਤੀ ਚਿੰਤਾ ਵੀ ਦੁਖੀ ਕਰਦੀ ਹੈ, ਜਦੋਂ ਚਿੰਤਾ ਹੀ ਛੱਡ ਦਿੱਤੀ ਚਿੰਤਾ ਤਾਂ ਕੀ ਕੀਜੀ ਹੈ ਜੋ ਅਨਹੋਣੀ ਹੋਏ, ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸਹੀ। ਜਦੋਂ ਉਹਨੂੰ ਚਿੰਤਾ ਲੱਗ ਗਈ ਹੈ ਤੂੰ ਚਿੰਤਾ ਛੱਡ ਦਿੱਤੀ ਹੈ। ਤੀਸਰਾ ਬੋਲ ਆ ਗਿਆ ਹੈ ਹੰਕਾਰ, ਇਹ ਬੜਾ ਦੁਖੀ ਕਰਦਾ ਹੈ। ਸੁਖੀ ਵਸੈ ਮਸਕੀਨੀਆਂ ਆਪ ਨਿਵਾਰ ਤਲੇ, ਬੜੇ ਬੜੇ ਅਹੰਕਾਰੀਆ ਨਾਨਕ ਗਰਵ ਗਲੇ। ਬੜੇ ਬੜੇ ਵੱਡੇ ਹੋਏ ਨੇ ਪਰ ਅਹੰਕਾਰ ਵਿੱਚ ਖਤਮ ਹੋ ਗਏ ਨੇ। ਸੁੱਖ ਵਾਸਤੇ ਤਾਜੀ ਸਿਆਣਪ ਚਿੰਤ ਵਸਾਰੀ, ਅੰਗ ਛੋਡਿਓ ਹੈ ਤਿਆਗ, ਕਰ ਕਿਰਪਾ ਟੈਲ ਹਰ ਲਾਇਓ ਤੋ ਜਮ ਛੋਡੀ ਮੋਰੀ ਲਾਗ। ਜਦੋਂ ਇਹ ਤਿੰਨੇ ਚੀਜ਼ਾਂ ਛੱਡ ਦਿੱਤੀਆਂ, ਗੁਰੂ ਨੇ ਕਿਰਪਾ ਕਰ ਦਿੱਤੀ, ਆਪਣੀ ਟਹਿਲ ਵਿੱਚ ਲਾ ਲਿਆ, ਆਪਣੀ ਸੇਵਾ ਦੇ ਵਿੱਚ ਲਾ ਲਿਆ ਤੇ ਜਮ ਮੇਰਾ ਰਸਤਾ ਛੱਡ ਦਿੱਤਾ, ਜਮ ਨੇ ਮੇਰੇ ਰਸਤੇ ਵਿੱਚੋਂ ਦੂਰ ਹੋ ਜਾਣਾ ਕੀਤਾ। ਤੋ ਜਮ ਛੋਡੀ ਮੋਰੀ ਲਾਗ, ਤਰਿਓ ਸਾਗਰ ਪਾਵਕ ਕਹੋ ਜੋ ਸੰਤ ਭੇਟੇ ਵੱਡ ਭਾਗ। ਕਹਿੰਦੇ ਅੱਗ ਦਾ ਸਮੁੰਦਰ ਹੈ, ਭਾਵ ਤ੍ਰਿਸ਼ਨਾ ਰੂਪੀ ਅੱਗ ਹੈ, ਇਹਦੇ ਵਿੱਚ ਜੀਵ ਸੜਦਾ ਜਾ ਰਿਹਾ, ਡੁੱਬਦਾ ਜਾ ਰਿਹਾ ਹੈ। ਕਹਿੰਦੇ ਸੰਸਾਰ ਸਮੁੰਦਰ ਤਰ ਗਏ, ਤਰਿਓ ਸਾਗਰ ਪਾਵਕ ਜੋ ਸੰਤ ਭੇਟੇ ਵੱਡ ਭਾਗ, ਕਹੋ ਨਾਨਕ ਸਰਬ ਸੁਖ ਪਾਏ ਮੋਰੋ ਮਨ ਹਰ ਚਰਨੀ ਲਾਗ। ਮੇਰਾ ਮਨ ਗੁਰੂ ਦੇ ਚਰਨਾਂ ਨਾਲ ਲੱਗ ਗਿਆ ਤਾਂ ਮਹਾਰਾਜ ਕਹਿੰਦੇ ਸਾਰੇ ਸੁੱਖ ਆ ਗਏ ਨੇ। ਅਗਰ ਜੇ ਕੋਈ ਕਵੇ ਪਦਾਰਥਾਂ ਵਿੱਚ ਮਾਇਆ ਵਿੱਚ ਸੁੱਖ ਆ ਜੇ ਤਾਂ ਕਦਾ ਚਿੱਤ ਨਹੀਂ ਹੈ, ਕੋਈ ਕਵੇ ਕੌਤਕ ਤਮਾਸ਼ਿਆਂ ਵਿੱਚ ਸੁੱਖ ਆ ਜੇ ਕਦੇ ਨਹੀਂ ਹੈ, ਦੇਸ਼ ਪ੍ਰਦੇਸ਼ ਦਾ ਭ੍ਰਮਣ ਕਰ ਲਵੇ ਸੁੱਖ ਨਹੀਂ ਹੈ, ਸੁੱਖ ਕੇਵਲ ਨਾਮ ਦੇ ਵਿੱਚ ਹੈ। ਸਤਿਗੁਰਾਂ ਦੇ ਅੰਮ੍ਰਿਤ ਬਚਨ

ਭਾਵ ਵੇਖਣ ਦੇ ਨਾਲ ਸੁੱਖ ਨਹੀਂ ਹੈ। ਕੌਤਕ ਕੋੜ ਤਮਾਸਿਆ ਚੇਤਨ ਆਵਸ ਨਾਓ, ਨਾਨਕ ਕੋੜੀ ਨਰਕ ਬਰਾਬਰ ਉੱਜੜ ਸੋਈ ਥਾਓ। ਮਹਾ ਭਿਆਨ ਉਦਿਆਨ ਨਗਰ ਕਰ ਮੰਨਿਆ, ਝੂਠ ਸਮੱਗਰੀ ਪੇਖ ਸੱਚ ਕਰ ਜਾਣਿਆ। ਕਾਮ ਕ੍ਰੋਧ ਅਹੰਕਾਰ ਫਿਰ ਹੈ ਦੇਵਾਨਿਆ, ਸਿਰ ਲੱਗਾ ਜਮ ਡੰਡ ਤਾਂ ਪੁਛਤਾਨਿਆ, ਬਿਨ ਪੂਰੇ ਗੁਰਦੇਵ ਫਿਰ ਸੈਤਾਨਿਆ। ਮਹਾਰਾਜ ਕਹਿੰਦੇ ਸੁੱਖ ਨਾ ਹੀ ਪੇਖੇ ਨਿਰਤ ਨਾਟੇ, ਸੁੱਖ ਨਾ ਹੀ ਬੋਦੇਸ਼ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ। ਕੇਵਲ ਸਾਰੇ ਸੁੱਖ ਜਿਹੜੇ ਨੇ ਮੇਰੇ ਵਾਹਿਗੁਰੂ ਜੀ ਦੇ ਨਾਮ ਦੇ ਵਿੱਚ ਨੇ। ਇਸ ਕਰਕੇ ਮੇਰੇ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ, ਜਿਸ ਵੇਲੇ ਸ਼ਬਦ ਦੀ ਪ੍ਰਾਪਤੀ ਹੋ ਗਈ, ਅੰਦਰ ਨੂੰ ਸ਼ਾਂਤ ਆ ਗਈ, ਫਿਰ ਸੁੱਖ ਮਿਲ ਗਿਆ। ਹੁਣ ਤਾਂ ਗੁਰੂ ਦੀ ਇੰਨੀ ਰਹਿਮਤ ਹੋ ਗਈ ਜੇ ਉਠਤ ਸੁਖੀਆ ਬੈਠਤ ਸੁਖੀਆ, ਆਨੰਦ ਬਣਿਆ ਹੋਇਆ ਹੈ। ਉਠਤ ਸੁਖੀਆ ਬੈਠਤ ਸੁਖੀਆ, ਭਾਉ ਨਹੀਂ ਲੱਗ ਗਿਆ, ਮੈਨੂੰ ਡਰ ਨਹੀਂ ਲੱਗਦਾ, ਜਾਂ ਐਸੇ ਬੁਝੀਆ ਅੰਦਰ ਤਸੱਲੀ ਆ ਗਈ ਹੈ। ਰੱਖ ਇੱਕ ਹਮਾਰਾ ਸੁਆਮੀ ਸਗਲ ਘਟਾਂ ਕਾ ਅੰਤਰ ਜਾਮੀ, ਹੁਣ ਗੁਰੂ ਦੀ ਰਹਿਮਤ ਹੈ, ਸੋਏ ਅਚਿੰਤਾ ਖਤਮ ਹੈ, ਐੜਾ ਲੱਗ ਗਿਆ, ਚਿੰਤਾ ਨਹੀਂ ਹੈ। ਚਿੰਤਾ ਵਾਲੇ ਪੁਰਸ਼ ਨੂੰ ਨੀਂਦ ਨਹੀਂ ਹੈ। ਸੋਏ ਅਚਿੰਤਾ ਜਾਗ ਚਿੰਤਾ ਜਹਾਂ ਕਹਾਂ, ਪ੍ਰਭ ਤੂੰ ਵਰ ਤੰਤਾ, ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦਰੜਾਇਆ। ਜਦੋਂ ਮੇਰੇ ਗੁਰੂ ਨੇ ਮੰਤਰ ਦੇ ਦਿੱਤਾ, ਸ਼ਬਦ ਦੇ ਦਿੱਤਾ, ਘਰ ਵੀ ਸੁੱਖ ਤੇ ਬਾਹਰ ਵੀ ਸੁੱਖ, ਸੁੱਖ ਨਾ ਹੀ ਰੇ ਹਰ ਇੱਕ ਇੱਕ ਬੋਲ ਤੇ। ਗੁਰੂ ਕੀ ਅੰਮ੍ਰਿਤ ਬਾਣੀ ਦੇ ਗੁਰਮੁਖੋ ਅਨੇਕਾਂ ਦ੍ਰਿਸ਼ਟਾਂਤ ਨੇ, ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬੱਚਾ ਨੇ, ਸੁੱਖ ਨਾ ਹੀ ਰੇ, ਹਾਂਜੀ ਸੁੱਖ ਨਾ ਹੀ ਰੇ ਹਰ ਭਗਤ ਬਿਨਾ। ਕਹਿੰਦੇ ਨਾਮ ਤੋਂ ਬਿਨਾਂ ਸੁੱਖ ਕਿੱਥੇ ਹੈ? ਸੁੱਖ ਨਾ ਹੀ ਰੇ ਹਰ ਭਗਤ ਬਿਨਾ, ਜੀਤ ਜਨਮ ਇਹੋ ਰਤਨ ਅਮੋਲਕ। ਕਹਿੰਦੇ ਅਮੋਲਕ ਰਤਨ ਤੈਨੂੰ ਜਨਮ ਮਿਲਿਆ, ਇਹਨੂੰ ਜਿੱਤ ਹਾਰ ਨਾ, ਜੀਤ ਜਨਮ ਉਹ ਰਤਨ ਅਮੋਲਕ। ਸਾਧ ਸੰਗਤ ਜਪ ਇੱਕ ਖਿਣਾ, ਇੱਕ ਖਿਣ ਮਾਤਰ ਵੀ ਜਦੋਂ ਗੁਰੂ ਦਾ ਸ਼ਬਦ ਆਉਂਦਾ ਹੈ, ਅੰਦਰ ਨੂੰ ਠਹਿਰਾਓ ਆਉਂਦਾ ਹੈ। ਸੁੱਖ ਨਾ ਹੀ ਰੇ ਹਰ ਭਗਤ ਬਿਨਾ, ਜੀਤ ਜਨਮ ਇਹੋ ਰਤਨ ਅਮੋਲਕ। ਸਾਧ ਸੰਗਤ ਜਪ ਇੱਕ ਖਿਣਾ, ਸੁੱਤ ਪੁੱਤਰ ਘਰਵਾਲੀ ਸੰਪਦਾ ਇਹਦੇ ਵਿੱਚ ਸੁੱਖ ਦੀ ਪ੍ਰਾਪਤੀ ਨਹੀਂ ਹੈ। ਤਾਂ ਮਹਾਰਾਜ ਕਹਿੰਦੇ ਨੇ, ਪੁੱਤਰ ਅਕਲੱਤਰ ਲਛਮੀ ਮਾਇਆ, ਇਣ ਤੇ ਕਹੋ ਕਵਨੇ ਸੁੱਖ ਪਾਇਆ। ਇਸ ਕਰਕੇ ਗਰੀਬ ਨਿਵਾਸ ਜੀ ਕਿਰਪਾ ਕਰਦੇ ਨੇ, ਸਹਿਜੇ ਸੁੱਖ ਸੁੱਤੀ ਸ਼ਬਦ ਸਮਾਏ, ਤੇ ਜਦੋਂ ਸ਼ਬਦ ਵਿੱਚ ਅਭੇਦ ਹੋ ਗਈ ਜੀਵ ਰੂਪ ਇਸਤਰੀ, ਆਪੇ ਪ੍ਰਭ ਮੇਲ ਲਈ ਗੱਲ ਲਾਏ। ਹਾਂ ਤੁਮਰੀ ਕਰੋ ਨਿਤ ਆਸੋ, ਪ੍ਰਭ ਮੋਹੇ ਕਬ ਗੱਲ ਲਾਵੇਂਗੇ। ਮੈਂ ਆਸ ਲਾ ਕੇ ਜੀਵ ਰਹੀ ਹਾਂ, ਕਦੋਂ ਘੜੀ ਸੁਲੱਖਣੀ ਆਵੇਗੀ, ਸਾਈ ਸੁਹਾਗਣ ਸਾਈ ਭਾਗਣ, ਜੈ ਫਿਰ ਕਿਰਪਾ ਧਾਰੀ, ਫਿਰ ਔਗਣ ਤਿਸਕੇ ਸਭ ਗਵਾਏ, ਗੱਲ ਸੇਤੀ ਲਾਏ ਸਵਾਰੀ, ਕਰਮਹੀਣ ਤਨ ਕਰੇ ਬੇਨੰਤੀ, ਕਦ ਨਾਨਕੀ ਆਵੇ ਵਾਰੀ। ਸਭ ਸੁਹਾਗਣ ਮਾਣੇ ਰਲੀਆਂ, ਇੱਕ ਦੇਵੋ ਰਾਤ ਮੁਰਾਰੀ। ਮੈਂ ਡੀਕ ਰਹੀ ਹਾਂ, ਕਦੋਂ ਉਹ ਘੜੀ ਆਵੇ। ਦੁਬਦਾ ਚੂਕੀ ਸਹਿਜ ਸੁਭਾਏ, ਦਵੈਤ ਦੁਬਦਾ ਜਿਹੜੀ ਹੈ, ਦੁਬਦਾ ਦੂਰ ਕਰੋ ਲੈ ਬੁਲਾਏ, ਹਰ ਨਾਮ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਸਹਿਜ ਅਵਸਥਾ ਮਿਲ ਗਈ ਹੈ ਸੁਭਾਏ, ਜਦੋਂ ਗੁਰੂ ਦੇ ਨਾਲ ਪ੍ਰੇਮ ਬਣਾਇਆ ਹੈ। ਅੰਤਰ ਨਾਮ ਵਸਿਆ ਮਨ ਆਏ, ਹੁਣ ਸਤਿਗੁਰੂ ਜੀ ਦੀ ਰਹਿਮਤ ਦੁਆਰੇ ਰਸਨਾ ਦੁਆਰੇ ਜਪਦਿਆਂ ਜਪਦਿਆਂ ਨਾਮ ਹੁਣ ਅੰਦਰ ਵਸ ਗਿਆ ਹੈ। ਅੰਦਰ ਵਸਾਉਣ ਵਾਸਤੇ ਗੁਰੂ ਸਵਾਰੀ ਸੰਗਤ ਜੀ ਰਸਨਾ ਦੁਆਰੇ ਗੁਰੂ ਗੁਰੂ ਦੇ ਜਾਪ ਨੂੰ ਜਪਣਾ ਪਵੇਗਾ। ਰਸਨਾ ਜਪੀਐ ਏਕ ਨਾਮ, ਇਹਾਂ ਸੁਖ ਆਨੰਦ ਘਣਾ, ਆਗੈ ਜੀ ਕੈ ਸੰਗ ਕਾਮ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਇੱਕ ਬੜਾ ਸੋਹਣਾ ਦ੍ਰਿਸ਼ਟਾਂਤ ਦਿਆ ਕਰਦੇ ਸੀ। ਕਹਿੰਦੇ ਜਿਵੇਂ ਕੋਈ ਖੂਹ ਹੋਵੇ, ਖੂਹ ਦੇ ਵਿੱਚੋਂ ਪਾਣੀ ਕੱਢਣਾ ਹੋਵੇ ਤਾਂ ਬਾਲਟੀ ਦੀ ਲੋੜ ਪੈਂਦੀ ਹੈ। ਖੂਹ ਦੇ ਵਿੱਚੋਂ ਪਾਣੀ ਕੱਢਣਾ ਹੋਵੇ ਤਾਂ
ਬਾਲਟੀ ਦੀ ਲੋੜ ਹੈ, ਮੇਰੀ ਬਾਲਟੀ ਦੀ ਲੋੜ ਨਹੀਂ ਹੈ, ਰੱਸੇ ਦੀ ਵੀ ਲੋੜ ਹੈ। ਬਾਲਟੀ ਨਾਲ ਰੱਸਾ ਬੰਧਾ ਜਾਵੇਗਾ, ਉਹਨੂੰ ਵਗਾਇਆ ਜਾਵੇਗਾ, ਫਿਰ ਪਾਣੀ ਭਰ ਕੇ ਆਵੇਗਾ। ਜਿੱਥੇ ਖੂਹ ਦੀ ਮਣ ਹੈ ਉਹਦੇ ਨਾਲ ਰੱਸਾ ਜਿਹੜਾ ਘਸਰਦਾ ਘਸਰਦਾ ਘਸਰਦਾ ਥੱਲੇ ਜਾਵੇਗਾ ਉੱਤੇ ਆਵੇਗਾ, ਉਹ ਰੱਸੇ ਦੀ ਐਸੀ ਘਾਸੀ ਪੈ ਜਾਂਦੀ ਹੈ, ਕਹਿੰਦੇ ਬੜੀਆਂ ਬੜੀਆਂ ਇੱਟਾਂ ਸਖ਼ਤ ਜਿਹੜੀਆਂ ਉਹ ਵੀ ਘਸ ਜਾਂਦੀਆਂ ਨੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਬਚਨ ਕਰਿਆ ਕਰਦੇ, ਕਹਿੰਦੇ ਜਦੋਂ ਰੱਸੇ ਦੀ ਘਾਸੀ ਪੈਂਦੀ ਹੈ ਸਹਿਜੇ ਸਹਿਜੇ ਉੱਥੇ ਡੋਂਗ ਪੈ ਜਾਂਦਾ, ਟੋਆ ਪੈ ਜਾਂਦਾ ਹੈ, ਰੱਸੇ ਨੇ ਉੱਥੇ ਇੱਕ ਰਸਤਾ ਬਣਾ ਦਿੱਤਾ ਹੈ। ਤੇਰੀ ਜ਼ਿਬਾ ਜਿਹੜੀ ਹੈ ਇੱਕ ਐਸੀ ਰਸਤਾ ਇਸ ਤਰ੍ਹਾਂ ਧਾਰ ਬਣ ਜਾਵੇਗੀ, ਜਦੋਂ ਜਪਦਾ ਜਾਵੇਗਾ ਜਪਦਾ ਜਾਵੇਗਾ ਤੇਰੇ ਰੋਮ ਰੋਮ ਦੇ ਵਿੱਚ ਇੱਕ ਇੱਕ ਖੂਨ ਦੇ ਕਤਰੇ ਵਿੱਚ ਵਾਹਿਗੁਰੂ ਵਾਹਿਗੁਰੂ ਸ਼ਬਦ ਪੈਦਾ ਹੋ ਜਾਵੇਗਾ। ਤਾਂ ਮਹਾਰਾਜ ਕਹਿੰਦੇ ਨੇ ਰਸਨਾ ਜਪੀਏ ਏਕ ਨਾਮ, ਪਹਿਲਾਂ ਰਸਨਾ ਦੁਆਰੇ ਜ਼ਰੂਰੀ ਹੈ, ਰਸਨਾ ਜਪੀਏ ਏਕ ਨਾਮ, ਇਹਾਂ ਸੁੱਖ ਆਨੰਦ ਘਣਾ, ਆਗੇ ਜੀ ਕੈ ਸੰਗ ਕਾਮ, ਉਹ ਕੱਟਿਆ ਤੇਰਾ ਅੰਗ ਰੋਗ, ਤੂੰ ਗੁਰ ਪ੍ਰਸਾਦ ਕਰ ਰਾਜ ਜੋਗ। ਜੋਗ ਦਾ ਹੁੰਦਾ ਜੋਗੀ, ਜੋਗੀ ਦਾ ਅਰਥ ਹੈ ਜੁੜ ਜਾਣਾ, ਰਾਜ ਦਾ ਭਾਵ ਹੈ ਪਰਿਵਾਰ ਕੁਟੰਬ ਕਬੀਲੇ ਵਿੱਚ ਜੋਗੀ ਬਣ ਜਾਵੇਗਾ। ਸਤਿਗੁਰੂ ਮਹਾਰਾਜ ਕਿਰਪਾ ਕਰਦੇ ਅੰਦਰ ਨਾਮ ਅੰਤਰ ਨਾਮ ਵਸਿਆ ਮਨ ਆਏ। ਸੇ ਕੰਠ ਲਾਏ ਜੇ ਭੰਨ ਕਢਾਏ, ਹਰਣ ਭਰਨ ਜਾਂ ਕਾ ਨੇਤਰ ਫੋਰ। ਇੱਕ ਨੇਤਰ ਦੇ ਝਮੱਕੇ ਵਿੱਚ ਸ੍ਰਿਸ਼ਟੀ ਨੂੰ ਸਾਜਣ ਵਾਲਾ ਜੇ, ਤੇ ਇੱਕ ਝਮੱਕੇ ਦੇ ਵਿੱਚ ਇਹਨੂੰ ਖਤਮ ਕਰਨ ਵਾਲਾ ਹੈ। ਪਾਤਸ਼ਾਹ ਜੀ ਕਹਿੰਦੇ ਜਿਹੜਾ ਇੰਨਾ ਤਾਕਤ ਵਾਲਾ ਹੈ, ਸੇ ਕੰਠ ਲਾਏ, ਉਹ ਆਪਣੇ ਪਿਆਰਿਆਂ ਨੂੰ ਕੰਠ ਨਾਲ ਲਾ ਲੈਂਦਾ।

ਜਿਨ੍ਹਾਂ ਨੇ ਨਾਮ ਸਾਰ ਦਿੱਤਾ ਹੈ, ਨਾਮ ਨੂੰ ਭੁਲਾ ਦਿੱਤਾ ਹੈ, ਗੁਰੂ ਨੂੰ ਭੁਲਾ ਦਿੱਤਾ ਹੈ, ਕਿਆ ਜਪ ਜਾਪੇ ਹੋਰ? ਜੇ ਹੋਰਾਂ ਦੇਵੀ ਦੇਵਤਿਆਂ ਦੇ ਜਾਪ ਨੂੰ ਜਪਣ ਸਭ ਸਤਿਕਾਰ ਯੋਗ ਹੈ, ਪਰ ਗੁਰੂ ਦਾ ਸਿੱਖ ਕੇਵਲ ਗੁਰੂ ਦੇ ਨਾਲ ਜੁੜਦਾ ਹੈ। ਆਪੋ ਆਪਣਾ ਧਰਮ ਸਭ ਨੂੰ ਹੀ ਮੁਬਾਰਕ ਹੈ, ਪਰ ਗੁਰੂ ਦੇ ਸਿੱਖ ਨੂੰ ਕੇਵਲ ਗੁਰੂ ਦਾ ਸ਼ਬਦ ਮੁਬਾਰਕ ਹੈ। ਅਗਰ ਜੇ ਹੋਰ ਜਪ ਨੂੰ ਜਪ ਰਿਹਾ ਹੈ, ਪਾਤਸ਼ਾਹ ਜੀ ਕਹਿੰਦੇ ਪ੍ਰਾਪਤੀ ਨਹੀਂ ਹੈ। ਇੱਕ ਮੈਨੂੰ ਕਵਿਤ ਬੜਾ ਸੋਹਣਾ ਯਾਦ ਆਇਆ ਭਾਈ ਗੁਰਦਾਸ ਸਾਹਿਬ ਜੀ ਦਾ, ਕਹਿੰਦੇ ਮਾਨਸਰ ਤਿਆਗ। ਹਾਂਜੀ, ਮਾਨਸਰ ਤਿਆਗ, ਆਣਸਰ ਜਾਏ ਬੈਠੇ ਹੰਸ। ਹੈ ਤੇ ਹੰਸ ਹੈ, ਹੰਸ ਨੇ ਬਹਿਣਾ ਕਿੱਥੇ ਹੈ? ਮਾਨਸਰੋਵਰ ਤੇ। ਅਗਰ ਹੋਰ ਥਾਂ ਤੇ ਜਾ ਕੇ ਬੈਠ ਜਾਵੇ, ਛੱਪੜ ਦੇ ਕਿਨਾਰੇ ਤੇ ਬੈਠ ਜਾਵੇ, ਜਾਂ ਕਿਸੇ ਹੋਰ ਨਦੀ ਦੇ ਕਿਨਾਰੇ ਤੇ ਜਾ ਕੇ ਬੈਠ ਜਾਵੇ। ਸੁਣੋ, ਮਾਨਸਰ ਤਿਆਗ, ਆਣਸਰ ਜਾਏ ਬੈਠੇ ਹੰਸ, ਖਾਏ ਜਲ ਜੰਤ, ਖਾਏ ਜਲ ਜੰਤ, ਹੰਸ ਵੰਸੈ ਲਜਾਵੀ। ਲਜਾਵੀ ਸ਼ਰਮਸ਼ਾਰ ਕਰ ਦੇਵੇਗਾ। ਹੰਸਾਂ ਦਾ ਕੀ ਹੈ? ਹੰਸਾਂ ਹੀਰਾ ਮੋਤੀ ਚੁਗਣਾ, ਤੇ ਉਹ ਛੱਪੜੀ ਦੇ ਕਿਨਾਰੇ ਤੇ ਡੱਡੀਆਂ ਮੱਛੀਆਂ ਬੰਗਲਿਆਂ ਵਾਂਗੂ ਕੀੜੇ ਮਕੌੜੇ ਖਾਈ ਜਾਵੇ, ਤਾਂ ਦੱਸੋ ਹੰਸਾਂ ਦੀ ਕੁੱਲ ਨੂੰ ਸ਼ਰਮਸ਼ਾਰ ਕਰ ਦਿੰਦਾ ਹੈ? ਹੈ ਹੰਸ। ਚਾਰ ਲਾਣਾ ਲਿਖੀਆਂ ਨੇ ਭਾਈ ਗੁਰਦਾਸ ਸਾਹਿਬ ਜੀ ਨੇ। ਮਾਨਸਰ ਤਿਆਗ, ਆਣਸਰ ਜਾਏ ਬੈਠੇ ਹੰਸ, ਖਾਏ ਜਲ ਜੰਤ, ਹੰਸ ਵੰਸ ਹਲ ਜਾ ਬਈ। ਸੱਲਲ ਬਸ਼ੋ ਪਏ ਜ਼ੀਅਤ ਜੋ ਰਾਹੇ ਮੀਰੋ, ਕਪਟ ਸੁਨੇਹ ਕੇ ਸੁਨੇਹੀ ਨਾ ਕਹਾਵਈ। ਸੱਲਲ ਸੱਲਲ, ਸੱਸਾ ਲੱਲੇ ਨੂੰ ਸਿਹਾਰੀ, ਲੱਲਾ ਸੱਲਲ ਨਾਮ ਹੈ ਪਾਣੀ ਦਾ, ਤੇ ਮੱਛੀ ਕਵੇ ਮੈਂ ਪਾਣੀ ਤੋਂ ਬਿਨਾਂ ਜਿਉਂਦੀ ਰਹਿ ਜਾਵਾਂ, ਮੱਛੀ ਕਵੇ ਪਾਣੀ ਤੋਂ ਬਿਨਾਂ ਮੇਰਾ ਜੀਵਨ ਹੈ। ਸੱਲਲ ਬਸ਼ੋ, ਬਸ਼ੋ ਦਾ ਅਰਥ ਹੈ ਵਿਛੋੜਾ। ਸੱਲਲ ਬਸ਼ੋ ਪਏ ਜ਼ੀਅਤ ਜੋ ਰਹਿ ਮੀਨ, ਮੀਨ ਮੱਛੀ। ਸੱਲਲ ਬਸ਼ੋ ਪਏ ਜ਼ੀਅਤ ਜੋ ਰਹਿ ਮੀਨ, ਕਪਟ ਸੁਨੇਹ ਕੇ ਸੁਨੇਹੀ ਨਾ ਕਹਾਵਈ। ਕਹਿੰਦੇ ਨਾ ਜੀ, ਨਾ ਮੱਛੀ ਨਹੀਂ, ਉਹ ਤੇ ਕੋਈ ਕਪਟੀ ਹੋ ਸਕਦੀ ਹੈ। ਕਪਟ ਸੁਨੇਹ ਕੇ ਸੁਨੇਹੀ ਨਾ ਕਹਾਵਈ, ਬਿਨ ਘਨ ਬੂੰਦ ਜੋ ਅੰਤ ਜਲ ਪਾਣ ਕਰੇ, ਚਾਤਰਕ ਸੰਤਾਨ ਵੇਖੇ ਲਾਸ਼ਣ ਲਗਾਵਈ। ਤੁਸੀਂ ਸਮਝਦੇ ਹੋ ਵੀ ਜਿਹੜਾ ਪਪੀਆ ਬਬੀਆ ਹੈ, ਅੰਮ੍ਰਿਤ ਵੇਲਾ ਬੋਲਿਆ, ਬਾਬੀ ਹਾ ਤਾਂ ਦਣ ਸੁਣੀ, ਪੁਕਾਰ ਮੇਘ ਨੂੰ ਫਰਮਾਨ ਹੋਵਾ, ਵਰਸੋ ਕਿਰਪਾ ਧਾਰੋ ਆਪਣੀ ਚੁੰਝ ਤਾਣੂ ਕਰਦਾ ਹੈ, ਤੇ ਉਹਦੇ ਮੂੰਹ ਚ ਸਵਾਂਤੀ ਬੂੰਦ ਪੈਂਦੀ ਹੈ, ਤੇ ਉਹਦੀ ਪਿਆਸ ਜਿਹੜੀ ਹੈ ਉਹ ਖਤਮ ਹੋ ਜਾਂਦੀ। ਅਗਰ ਉਹੀ ਬਬੀਆ ਜਿਹੜਾ ਹੈ ਉਹ ਜਾ ਕੇ ਨਦੀਆਂ ਦਾ ਪਾਣੀ ਪੀਣ ਲੱਗ ਪਵੇ, ਉਹਨੂੰ ਬਬੀਆ ਨਹੀਂ ਕਿਹਾ ਜਾਂਦਾ। ਪਹਿਲਾਂ ਬੋਲ ਸੀ ਹੰਸ ਦਾ, ਦੂਜਾ ਬੋਲ ਸੀ ਮੱਛੀ ਦਾ, ਤੀਜਾ ਆ ਗਿਆ ਪਪੀਏ ਦਾ। ਚਾਤਰਿਕ ਸੰਤਾਨ ਵੇਖੇ ਲਾਸ਼ਣ ਲਗਾਵਈ, ਉਧਰ ਤੇ ਉਹ ਸ਼ਰਮਸ਼ਾਰ ਕਰ ਦੇਵੇਗਾ ਕੁੱਲ ਨੂੰ। ਕਹਿੰਦੇ ਚਰਨ, ਚੌਥਾ ਬੋਲ ਜਿੱਥੇ ਰਿਜ਼ਲਟ ਨਿਕਲਦਾ ਹੈ, ਚਰਨ ਕਮਲ ਅਲ ਗੁਰ ਸਿੱਖ ਮੋਖ ਹੋਏ, ਆਣ ਦੇਵ ਸੇਵਕ ਹੋਏ ਮੁਕਤ ਨਾ ਪਾਵਈ। ਕੇਵਲ ਗੁਰੂ ਦਾ ਸਿੱਖ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆ ਕੇ ਬੈਠੇਗਾ, ਸ਼ਬਦ ਨੂੰ ਸੁਣੇਗਾ ਤੇ ਬੰਧਨਾਂ ਤੋਂ ਮੁਕਤ ਹੋਵੇਗਾ, ਨਹੀਂ ਤਾਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਦਰਬ ਦਰ ਤੇ ਠੋਕਰਾਂ ਹੀ ਖਾਵੇਗਾ। ਸਾਰੇ ਬੋਲ ਸੁਣੋ, ਮਾਨਸਰ ਤਿਆਗ, ਆਣਸਰ ਜਾਏ ਬੈਠੇ ਹੰਸ, ਖਾਏ ਜਲ ਜੰਤ, ਹੰਸ ਵੰਸ ਹੈ ਲਜਾਵਈ। ਸੱਲਲ ਬਸ਼ੋ ਪਏ ਜੀਅਤ ਜੋ ਰਹਿ ਮੀਨ, ਕਪਟ ਸਨੇਹ ਕੇ ਸਨੇਹੀ ਨਾ ਕਹਾਵਈ। ਬਿਨ ਘਨ ਬੂੰਦ ਜੋ ਅੰਤ ਜਲ ਪਾਣ ਕਰੈ, ਚਾਤਰਿਕ ਸੰਤਾਨ ਵਿਖੈ ਲਾਸ਼ਣ ਲਗਾਵਈ। ਚਰਨ ਕਮਲ ਅਲ ਗੁਰ ਸਿੱਖ ਮੋਖ ਹੋਏ, ਆਣ ਦੇਵ ਸੇਵਕ ਹਵੇ ਮੁਕਤ ਨਾ ਪਾਵੇ। ਤੇਵੇਂ ਅੱਜ ਮੇਰੇ ਸਾਹਿਬ ਕਿਰਪਾ ਕਰਦੇ ਨੇ, ਕਹਿੰਦੇ ਜਿੰਨੀ ਨਾਮ ਵਿਸਾਰਿਆ, ਭਈ ਜਿਨ੍ਹਾਂ ਨੇ ਨਾਮ ਨੂੰ ਭੁਲਾ ਦਿੱਤਾ ਹੈ, ਕਿਆ ਜਪ ਜਾਪੇ ਹੋਰ? ਕੀ ਹੋਰ ਜਾਪ ਜਪਣ ਦੇ ਨਾਲ ਪਾਰ ਉਤਾਰਾ ਹੋ ਜਾਵੇਗਾ? ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਕਦੇ ਵੀ ਨਹੀਂ। ਕਿਉਂ? ਧੰਨ ਗੁਰੂ ਅਮਰਦਾਸ ਮਹਾਰਾਜ ਆਪ 21 ਵਾਰ ਯਾਤਰਾ ਕਰ ਆਏ ਨੇ, ਆਪ 21 ਵਾਰ ਯਾਤਰਾ ਕਰ ਆਏ ਨੇ, ਦੇਵੀ ਦੇਵਤਿਆਂ ਨੂੰ ਮੰਨ ਬੈਠੇ ਨੇ। ਗੁਰੂ ਅੰਗਦ ਦੇ ਮਹਾਰਾਜ ਲੈਣੇ ਦੇ ਰੂਹ ਵਿੱਚ ਜਾਂਦੇ ਰਹੇ ਨੇ, ਪਰ ਜਦੋਂ ਗੁਰੂ ਵਾਲੇ ਬਣ ਗਏ ਨੇ ਫਿਰ ਝਾਂਜਰਾਂ ਲਾ ਕੇ ਸੁੱਟ ਦਿੱਤੀਆਂ ਨੇ, ਫਿਰ ਤੇ ਕੇਵਲ ਮੇਰਾ ਤੂੰ ਹੀ ਹੈ। ਮਹਾਰਾਜ ਕਹਿੰਦੇ ਕਿਆ ਜਪ ਜਾਪੈ ਹੋਰ? ਹੋਰ ਜਾਪ ਜਪਣ ਦੇ ਨਾਲ ਪ੍ਰਾਪਤੀ ਨਹੀਂ ਹੈ। ਬੇਸਟਾ ਅੰਦਰ ਕੀਟ ਸੇ, ਵਾਹ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਬਿਸ਼ਟਾ ਗੰਦਗੀ ਹੈ, ਕੀਟ ਸੇ ਉਹ ਫਿਰ ਗੰਦਗੀ ਦੇ ਕੀੜੇ ਬਣ ਜਾਂਦੇ ਨੇ। ਕਈ ਵਾਰ ਦੇਖੋ ਮੂੰਹ ਕਿਵੇਂ ਅੱਡਦੇ ਨੇ ਉਹ। ਮੁੱਠੇ ਧੰਦਾ ਚੋਰ, ਮੁੱਠੇ ਤੋਂ ਭਾਵ ਉਹ ਠੱਗੇ ਗਏ ਨੇ, ਉਹਨਾਂ ਨੂੰ ਵਿਕਾਰਾਂ ਨੇ ਠੱਗ ਲਿਆ ਹੈ, ਧੰਦਿਆਂ ਵਿੱਚ ਗੁਲਤਾਨ ਹੋ ਗਏ ਨੇ, ਨਾਮ ਨੂੰ ਵਸਾਰ ਕੇ ਉਹ ਚੋਰ ਬਣ ਗਏ ਨੇ। ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀ ਆ ਚੰਗਾ ਕਿਉਂ ਹੋਏ ਦੱਸੋ, ਚੋਰ ਦੀ ਕੋਈ ਹਾਮੀ ਭਰਦਾ। ਇੱਕ ਬੋਲ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਲਿਖਿਆ ਹੈ, ਕਹਿੰਦੇ ਚੋਰ ਕਰੇ ਨਿਤ ਚੋਰੀਆਂ, ਓੜਕ ਦੁੱਖ ਭਾਰੀ, ਨੱਕ ਕੰਨ ਫੜ ਵੱਡੀਐ ਰਾਵੈ ਪਰ ਨਾਰੀ। ਚੋਰੀ ਨਾਲ ਹੀ ਪ੍ਰਾਇ ਰੂਪ ਦੇਖੇਗਾ ਨਾ, ਅੱਖਾਂ ਨੇ ਚੋਰੀ ਕੀਤਾ ਨਾ। ਫਿਰ ਗੋਲ ਸੁਣਿਓ, ਚੋਰ ਕਰੇ ਨਿਤ ਚੋਰੀਆਂ, ਓੜਕ ਦੁੱਖ ਭਾਰੀ, ਨੱਕ ਕੰਨ ਫੜ ਵੱਡੀਐ ਰਾਵੈ ਪਰ ਨਾਰੀ। ਜਿਸ ਵੇਲੇ ਚੋਰੀ ਦੇ ਨਾਲ ਪਰ ਔਰਤ ਨੂੰ ਦੇਖਦਾ ਹੈ, ਔਰਤ ਮਰਦ ਨੂੰ ਦੇਖਦੀ ਹੈ, ਤਾਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਚੇਤਾ ਰੱਖੀ, ਮੇਰੇ ਵਾਹਿਗੁਰੂ ਜੀ ਦੀ ਦਰਗਾਹ ਵਿੱਚ ਤੇਰਾ ਨੱਕ ਤੇ ਕੰਨ ਕੱਟਿਆ ਜਾਣਾ ਈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਕਿਰਪਾ ਕਰਦੇ ਨੇ ਉਹ ਐਸੇ ਪੁਰਸ਼ ਨੇ ਜਿਨ੍ਹਾਂ ਨੇ ਨਾਮ ਨੂੰ ਵਸਾਰ ਦਿੱਤਾ ਹੈ। ਨਾਨਕ ਨਾਮ ਨਵੀਸਰੈ, ਵਾਹ ਜੀ ਵਾਹ, ਬੇਨਤੀ ਕਰਿਆ ਕਰੀਏ। ਨਾਨਕ ਨਾਮ ਨਵੀਸਰੈ, ਝੂਠੇ ਲਾਲਚ ਹੋਰ, ਭਈ ਹੋਰ ਝੂਠ ਦੇ ਲਾਲਚ ਵਿੱਚ ਲੱਗ ਕੇ ਨਾਮ ਨਾ ਵਿਸਰੈ। ਬੇਨਤੀ ਹੈ, ਤੁਸੀਂ ਸੌਖਾ ਬੋਲ ਪੜ੍ਹਦੇ ਰਹਿੰਦੇ ਹੋ, ਵਿਸਰ ਨਾਹੀ ਦਾ ਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ। ਨਾਨਕ ਚਾਓ ਇਹੋ, ਚਾਹ ਵਿੱਚ ਕੋਈ ਥਕਾਵਟ ਨਹੀਂ ਹੈ, ਬੱਧਾ ਚੱਟੀ ਵਿੱਚ ਥਕਾਵਟ ਹੈ। ਬੇਨਤੀ ਹੈ ਨਾਨਕ ਨਾਮ, ਮੰਮੇ ਨੂੰ ਔਂਕੜ ਹੈ, ਨਾਮ ਨਾ ਵਿਸਰੈ, ਮੇਰਾ ਨਾਮ ਨਾ ਵਿਸਰੇ ਪਾਤਸ਼ਾਹ ਜੀ ਝੂਠੇ ਲਾਲਚ ਵਿੱਚ ਲੱਗ ਕੇ। ਇਸ ਕਰਕੇ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਨੇ ਸੌਖਾ ਬੋਲ ਹੈ, ਤੁਹਾਨੂੰ ਯਾਦ ਹੈ, ਸਾਧ ਸੰਗਤ ਭੱਜ ਕੇਵਲ ਨਾਮ। ਸਾਧ ਸੰਗਤ ਚ ਕੇਵਲ ਦੀ ਬੇਨਤੀ ਕੀਤੀ ਮਹਾਰਾਜ ਨੇ, ਕੇਵਲ ਨਾਮ ਨੂੰ ਜਪ। ਅੱਗੇ ਸਾਹਿਬ ਕਿਰਪਾ ਕਰਦੇ

ਜੀਵਨ ਆਵਾਜ ਜੀ ਕਿਰਪਾ ਕਰਦੇ ਨੇ। ਅਸਥਰ ਉਹਨੂੰ ਕਹਿੰਦੇ ਨੇ ਜਿਹੜਾ ਸਦਾ ਕਾਇਮ ਦਾਇਮ ਰਵੇ, ਟਿਕਿਆ ਰਵੇ, ਜਿਹਦੀ ਹੋਂਦ ਬਰਕਰਾਰ ਰਵੇ, ਉਹਨੂੰ ਕਹਿੰਦੇ ਅਸਥਰ ਹੈ। ਸਾਹਿਬ ਜੀ ਕਹਿੰਦੇ ਜਿਨ੍ਹਾਂ ਨੇ ਨਾਮ ਦੀ ਸ਼ਲਾਘਾ ਕੀਤੀ ਹੈ, ਨਾਮ ਨੂੰ ਅੰਦਰ ਵਸਾ ਲਿਆ ਹੈ, ਉਹ ਸਦਾ ਕਾਇਮ ਰਹਿੰਦੇ ਨੇ। ਤੁਹਾਨੂੰ ਸੌਖਾ ਬੋਲ ਜਾਤ ਜੇ ਨਾਮ ਰਹੋ ਸਾਧੂ ਰਹੋ, ਕਿਉਂ ਉਹਦੀ ਹੋਂਦ ਕਾਇਮ ਹੈ, ਉਹਨਾਂ ਦੇ ਬੋਲ ਕਾਇਮ ਹੈ, ਨਾਮ ਰਹੋ ਸਾਧੂ ਰਹੋ। ਪਾਤਸ਼ਾਹ ਜੀ ਕਹਿੰਦੇ ਜਪਣ ਵਾਲੇ ਅਟਲ ਹੋ ਜਾਂਦੇ ਨੇ, ਨਾਮ ਸਲਾਹਣ ਨਾਮ ਮਨ ਅਸਤਰ ਜਗ ਸੋਈ, ਹਿਰਦੈ ਹਰ ਹਰ ਚਿਤਵੈ ਦੂਜਾ ਨਹੀਂ ਕੋਈ। ਹਿਰਦੇ ਵਿੱਚ ਜਿਵੇਂ ਬੰਦੇ ਦੇ ਵਿਚਾਰ ਚੱਲਦੀ ਹੈ, ਕਈ ਤਰ੍ਹਾਂ ਦੇ ਉਤਰਾਅ ਚੜਾਅ ਵਿਚਾਰਾਂ ਚੜਦੀਆਂ ਰਹਿੰਦੀਆਂ, ਜਿਉਂ ਸਵੇਰ ਤੋਂ ਬੰਦਾ ਉੱਠਦਾ ਹੈ ਲਹਿਰਾਂ ਖਤਮ ਹੁੰਦੀਆਂ ਨੇ, ਜਿਵੇਂ ਤਰੰਗਾਂ ਉੱਠਦੀਆਂ ਨੇ, ਆ ਇੱਕ ਜਾਂਦੀ ਹੈ ਦੂਜੀ, ਦੂਜੀ ਜਾਂਦੀ ਹੈ ਤੀਜੀ, ਇਹ ਨਹੀਂ ਮੁੱਕਦੀ, ਤਰ੍ਹਾਂ ਤਰ੍ਹਾਂ ਦੀਆਂ ਤਰੰਗਾਂ ਉੱਠਦੀਆਂ ਨੇ। ਮਨਮੁੱਖ ਪੁਰਸ਼ ਜਿਹੜਾ ਹੈ ਉਹਨਾਂ ਤਰੰਗਾਂ ਦੇ ਵਿੱਚ ਹੀ ਲੀਨ ਰਹਿੰਦਾ ਹੈ, ਪਰ ਜਿਹੜਾ ਰੱਬ ਦਾ ਪਿਆਰ ਵਾਲਾ ਹੈ ਉਹਦੇ ਅੰਦਰ ਨਾਮ ਦੀ ਲਹਿਰ ਉੱਠਦੀ ਹੈ, ਉਹਦੀ ਚਿਤਵਣੀ ਵਿੱਚ ਮਸਤ ਰਹਿੰਦਾ ਹੈ। ਕਾਰੋਬਾਰ ਕਿਰਤ ਤਾਂ ਜ਼ਰੂਰ ਕਰਦਾ ਹੈ, ਸਭ ਕੁਝ ਕਰਦਾ ਰਹਿੰਦਾ ਹੈ, ਪਰ ਉਹਦੇ ਅੰਦਰ ਚਿਤਵਣੀ ਉਹੀ ਹੈ ਜਿਹਨੂੰ ਭਗਤ ਨਾਮਦੇਵ ਜੀ ਕਹਿੰਦੇ ਨੇ ਆ ਨੀਲੇ ਕਾਗਦ। ਸ਼ਬਦ ਹੀ ਪੜ੍ਹ ਕੇ ਸੁਣਾਉਣਾ ਅਰਥ ਬਾਅਦ ਵਿੱਚ। ਆ ਨੀਲੇ ਕਾਗਦ ਕਾਟੀਲੇ ਗੂੜੀ ਆਕਾਸ

ਚੀਤ ਸੋ ਬਸ਼ਰਾ ਰਾਖੀ ਅਲੇ ਕਹਿਤ ਨਾਮ ਦਿਓ ਸੁਣੋ ਤਲੋਚਨ ਬਾਲਕ ਪਾਲਣ

ਗੁਰੂ ਸਵਾਰੀ ਸੰਗਤ ਜੀ ਇਹਨੀਆਂ ਬੇਨਤੀਆਂ ਪ੍ਰਵਾਨ ਅੰਮ੍ਰਿਤ ਬਚਨਾਂ ਦੀ ਸਾਜ ਪਾਉਂਦਿਆਂ ਬੇਅੰਤ ਭੁੱਲਾਂ ਦੀਆਂ ਮਾਫੀਆਂ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪ ਹੈ ਮੇਲੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ワイグル、ワイグル。ワイグル。

ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਕਲ ਜੁਕੇ ਜਹਾਜ਼ ਬਾਣੀ ਕੇ ਬੋਹਿਥ ਜੁਗੋ ਜੋਗਿਆ ਟਲ ਸ਼ਬਦਾ ਅਵਤਾਰ ਵਾਲੀਏ ਦੋ ਜਹਾਂ ਜਬਰ ਛਤਰ ਤਖ਼ਤ ਦੇ ਮਾਲਕ ਗਰੀਬ ਨਿਵਾਜ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਸਜੀ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ ਸਤਿਗੁਰੂ ਜੀ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣੇ ਹੋ ਇਹ ਸੰਗਤ ਦੀਆਂ ਘੜੀਆਂ ਨਸੀਬ ਹੋਈਆਂ ਨੇ ਵਡਭਾਗਿਓ ਕਰੋ ਕਿਰਪਾ ਸਭ ਤੋਂ ਪਹਿਲਾਂ ਢਾਡੀ ਜਥੇ ਦੀ ਹਾਜ਼ਰੀ ਲਵਾਉਂਦੇ ਹੋਏ ਫਤਿਹ ਦੀ ਸਾਂਝ ਕਰੋ ਗੱਜ ਵੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਢਾਡੀ ਸਿੰਘਾਂ ਨੇ ਬੰਦਨਾ ਦੇ ਰੂਪ ਦੇ ਵਿੱਚ ਆਪ ਜੀ ਦੇ ਨਾਲ ਸਤਸੰਗ ਦੀ ਮਹਾਨਤਾ ਸਾਂਝੀ ਕੀਤੀ ਹੈ ਸਤਸੰਗ ਦੋ ਘੜੀਆਂ ਦੇਵੇ ਜਨਮ ਸਵਾਰ ਗੁਰੂ ਪਿਆਰਿਓ ਇਹ ਸੰਗਤ ਦੀਆਂ ਘੜੀਆਂ ਬਹੁਤ ਵੱਡੀਆਂ ਬਖਸ਼ਿਸ਼ਾਂ ਕਰਦੀਆਂ ਨੇ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ ਅਵਰ ਕਾਦ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭੱਜ ਕੇਵਲ ਨਾਮ ਇਹ ਸੰਗਤ ਦੇ ਵਿੱਚ ਜਦੋਂ ਆਪਾਂ ਬੈਠਦੇ ਹਾਂ ਇਹ ਸਾਡਾ ਚੰਚਲ ਮਨ ਜਿਹੜਾ ਹੈ ਇਹ ਜੋ ਭੱਜਾ ਫਿਰਦਾ ਹੈ ਕਦੇ ਕਿਸੇ ਪਾਸੇ ਚੌਹਾਂ ਦਿਸ਼ਾਵਾਂ ਦੇ ਵਿੱਚ ਬੇਕਾਬੂ ਹੋ ਕੇ ਦੌੜਿਆ ਫਿਰਦਾ ਹੈ ਇਹ ਭਾਵੇਂ ਪਲ ਲਈ ਬੈਠੇ ਦੋ ਪਲ ਲਈ ਬੈਠੇ ਇਹ ਸੰਗਤ ਵਿੱਚ ਹਾਜ਼ਰ ਹੁੰਦਾ ਹੈ ਪਰ ਇਹ ਚੰਚਲ ਮਨ ਤਦੇ ਹੀ ਟਿਕੇਗਾ ਜੇ ਆਪਾਂ ਨੇਤਾ ਪ੍ਰਤੀ ਸੰਗਤ ਵਿੱਚ ਆਉਂਦੇ ਜਾਈਏ ਇਹਨੂੰ ਫਿਰ ਇੱਥੇ ਬੈਠਣ ਦੀ ਆਦਤ ਬਣ ਜਾਵੇਗੀ ਜਿੰਨਾ ਸਮਾਂ ਅਸੀਂ ਇਹਨੂੰ ਖਿੰਡਾ ਵਿੱਚ ਲੈ ਕੇ ਜਾਂਦੇ ਹਾਂ ਮਿਆਵੀ ਤਮਾਸ਼ੇ ਵਿੱਚ ਲੈ ਕੇ ਜਾਂਦੇ ਹਾਂ ਉਹਨਾਂ ਇਹ ਖੰਡਾ ਵਿੱਚ ਚੱਲਣਾ ਸਿੱਖਦਾ ਏ ਜਿੰਨਾ ਆਪਾਂ ਸੰਗਤ ਵਿੱਚ ਜੁੜ ਕਰਕੇ ਬੈਠਣਾ ਇਹਨੂੰ ਸਿਖਾਉਂਦੇ ਹਾਂ ਉਹਨਾਂ ਇਹ ਸੰਗਤ ਵਿੱਚ ਬੈਠਣਾ ਸਿੱਖ ਜਾਂਦਾ ਏ ਮਨ ਇਹ ਜਿਹੜਾ ਏ ਫਿਰ ਰੂਹਾਨੀਅਤ ਦੇ ਘਰ ਵਿੱਚ ਬੈਠਣਾ ਸ਼ੁਰੂ ਹੋ ਜਾਂਦਾ ਏ ਰੰਗ ਲਾਗਤ ਲਾਗਤ ਲਾਗਤ ਹੈ ਭਉ ਭਾਗਤ ਭਾਗਤ ਭਾਗਤ ਹੈ ਕਸੰਗ ਵਿੱਚ ਬੈਠਾਂਗੇ ਮਾੜੀ ਮਤ ਆਵੇਗੀ ਸੰਗਤ ਵਿੱਚ ਆਵਾਂਗੇ ਤਾਂ ਕੋਈ ਨਾ ਕੋਈ ਬੋਲ ਕੰਨਾਂ ਵਿੱਚ ਪਵੇਗਾ ਪਤਾ ਨੀ ਕਿਹੜਾ ਸ਼ਬਦ ਜਿਹੜਾ ਏ ਤੀਰ ਬਣ ਕੇ ਸਾਡੇ ਹਿਰਦੇ ਤੇ ਲੱਗ ਜਾਣਾ ਏ ਤੇ ਜਿਸ ਲੱਗੇ ਹੋਏ ਤੀਰ ਨੇ ਜਿਸ ਬਾਣ ਨੇ ਸਾਡੀ ਜ਼ਿੰਦਗੀ ਬਦਲ ਦੇਣੀ ਹੁੰਦੀ ਹੈ ਸਗਰੂ ਪਿਆਰਿਓ ਇਤਿਹਾਸ ਭਰਿਆ ਪਿਆ ਏ ਇਹੋ ਜਿਹੇ ਰੱਬ ਦੇ ਪਿਆਰਿਆਂ ਦਾ ਜਿਹਨਾਂ ਨੇ ਇਸ ਸ਼ਬਦ ਦੀ ਚੋਟ ਦੇ ਨਾਲ ਆਪਣੀ ਜ਼ਿੰਦਗੀ ਬਦਲੀ ਹੈ ਜਿਹਨਾਂ ਨੇ ਕੰਨਾਂ ਥਾਣੋਂ ਦੀ ਸ਼ਬਦ ਪ੍ਰਵੇਸ਼ ਕਰਕੇ ਹਿਰਦੇ ਚ ਵੱਜਿਆ ਉਹਨਾਂ ਦੀ ਜ਼ਿੰਦਗੀ ਮਿਆਵੇ ਤਮਾਸ਼ੇ ਚੋਂ ਨਿਕਲੀ ਤੇ ਉਹਨਾਂ ਨੇ ਧਰਮ ਕਮਾਇਆ ਐਸੇ ਹੀ ਗੁਰਸਿੱਖਾਂ ਦੇ ਵਿੱਚੋਂ ਆਪ ਜੀ ਦੇ ਨਾਲ ਇਤਿਹਾਸ ਸਾਂਝਾ ਕਰਨ ਲੱਗੇ ਹਾਂ ਭਾਈ ਮੰਝ ਜੀ ਦਾ ਗੁਰੂ ਪਿਆਰਿਓ ਦੁਆਬਾ ਖੇਤਰ ਆਏ ਉਹਨਾਂ ਨਾਲ ਇਸ ਖੇਤਰ ਦੇ ਵਿੱਚ ਅਜੇ ਸਿੱਖੀ ਦਾ ਪ੍ਰਚਾਰ ਬੜਾ ਘੱਟ ਹੋਇਆ ਏ ਮਾਝੇ ਦੀ ਧਰਤੀ ਤੇ ਗੁਰੂ ਸਾਹਿਬਾਨ ਜੀ ਦੀਆਂ ਵੱਡੀਆਂ ਬਖਸ਼ਿਸ਼ਾਂ ਵਰਤੀਆਂ ਪਰ ਦੁਆਬੇ ਦੀ ਧਰਤੀ ਤੇ ਅਜੇ ਗੁਰਮਤ ਦੇ ਪ੍ਰਚਾਰ ਦੀ ਘਾਟ ਹੈ ਗੁਰੂ ਪਿਆਰਿਓ ਇਹ ਭਾਈ ਮੰਝ ਜੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਰਹਿਣ ਵਾਲੇ ਨੇ ਜਦੋਂ ਇਹ ਆਪਾਂ ਹੁਸ਼ਿਆਰਪੁਰ ਤੋਂ ਦਸੂਹੇ ਨੂੰ ਜਾਂਦੇ ਹਾਂ ਜਾਣੀ ਪਠਾਨਕੋਟ ਨੂੰ ਹੁਸ਼ਿਆਰਪੁਰ ਤੋਂ ਜਾਣਾ ਹੋਵੇ ਤਾਂ ਇਹ ਦਸੂਹੇ ਦੇ ਤੇ ਹੁਸ਼ਿਆਰਪੁਰ ਦੇ ਵਿਚਾਲੇ ਦੋ ਕਸਬੇ ਆਉਂਦੇ ਨੇ ਹਰਿਆਣਾ ਤੇ ਭੁੰਗਾ ਇਹਨਾਂ ਦੋਹਾਂ ਕਸਬਿਆਂ ਦੇ ਨਜ਼ਦੀਕ ਪਿੰਡ ਪੈਂਦਾ ਹੈ ਕੰਗ ਮਾਈ ਦਾ ਬਿਲਕੁਲ ਇਸ ਸੜਕ ਦੇ ਉੱਤੇ ਇਹ ਪਿੰਡ ਪੈਂਦਾ ਏ ਤੇ ਗੁਰੂ ਪਿਆਰੇ ਇੱਥੋਂ ਦੇ ਰਹਿਣ ਵਾਲੇ ਇਹ ਭਾਈ ਤੀਰਥ ਮੰਝ ਜੀ ਸਖੀ ਸਰਵਰ ਦੇ ਚੇਲੇ ਸਨ ਦੁਆਬੇ ਵਿੱਚ ਸਖੀ ਸਰਵਰ ਦੀ ਬੜੀ ਪੂਜਾ ਸੀ ਤੇ ਅਨੇਕਾਂ ਹੀ ਸਖੀ ਸਰਵਰੀਏ ਜਿਹੜੇ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਖਸ਼ਿਸ਼ ਦੇ ਨਾਲ ਸਿੱਖੀ ਦੇ ਘਰ ਵਿੱਚ ਆਏ ਇਹਨਾਂ ਦੇ ਵਿੱਚੋਂ ਭਾਈ ਮੰਝ ਜੀ ਵੱਡੀ ਬਖਸ਼ਿਸ਼ ਦੇ ਮਾਲਕ ਬਣੇ ਭਾਈ ਤੀਰਥ ਮੰਝ ਜਿਹੜਾ ਆਏ ਭਾਵੇਂ ਕਿ ਉਲਝਿਆ ਫਿਰਦਾ ਏ
ਪਰ ਹੈ ਬੜਾ ਧਰਮੀ, ਇਹ ਬੜਾ ਦਿਆਲੂ ਹੈ। ਗੁਰੂ ਪਿਆਰਿਓ, ਜਿਹੜਾ ਬੰਦਾ ਦਿਆਲੂ ਹੈ ਨਾ, ਜਿਹਦੇ ਹਿਰਦੇ ਵਿੱਚ ਦਇਆ ਹੈ, ਇਹਦਾ ਮਤਲਬ ਪਰਮਾਤਮਾ ਦੀ ਬਖਸ਼ਿਸ਼ ਉਸ ਦੇ ਅੰਦਰ ਹੈ। ਪੱਥਰ ਨੂੰ ਭਾਵੇਂ ਤੁਸੀਂ ਜਿੰਨਾ ਚਿਰ ਮਰਜ਼ੀ ਪਾਣੀ ਵਿੱਚ ਪਿਆ ਰਹਿਣ ਦਿਓ, ਉਹ ਅੰਦਰੋਂ ਗਿੱਲਾ ਨਹੀਂ ਹੁੰਦਾ, ਅੰਦਰੋਂ ਸੁੱਕੇ ਨਾ ਸੁੱਕਾ ਰਹਿੰਦਾ ਹੈ। ਤੇ ਜਿਹੜੇ ਧਰਮੀ ਬਣ ਹੋਇਆ ਕਰਦੇ ਨੇ, ਉਹਨਾਂ ਦੇ ਅੰਦਰ ਦਇਆ ਸਮਾ ਜਾਂਦੀ ਹੈ। ਤੇ ਦਇਆ ਜਿਹੜੀ ਹੈ, ਇਹ ਧਰਮ ਦਾ ਮੂਲ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਜਨੇਊ ਦੀ ਗੱਲ ਵੀ ਕੀਤੀ, ਕਹਿੰਦੇ ਪੰਡਿਤ ਹਰਦਿਆਲ ਜੀ, ਸਾਡੇ ਇਹੋ ਜਿਹਾ ਜਨੇਊ ਪਾਓ ਜਿਹੜਾ ਕਦੇ ਗਲੇ ਨਾ, ਜਿਹੜਾ ਟੁੱਟੇ ਨਾ, ਜਿਹੜਾ ਸੜੇ ਨਾ। ਉਹ ਕਹਿੰਦੇ ਜੀ ਇਹੋ ਜਿਹਾ ਜਨੇਊ ਹੋ ਨਹੀਂ ਸਕਦਾ। ਪਾਤਸ਼ਾਹ ਜੀ ਕਹਿੰਦੇ ਬਣ ਸਕਦਾ ਹੈ, ਕਿਉਂ ਨਹੀਂ ਹੋ ਸਕਦਾ? ਕਹਿੰਦੇ ਫਿਰ ਦੱਸ ਦਿਓ ਕਿਵੇਂ ਬਣਾਈਏ। ਪਾਤਸ਼ਾਹ ਜੀ ਕਹਿੰਦੇ ਦਇਆ ਕਪਾਹ ਸੰਤੋਖ ਸੂਤ ਜਦ ਗੰਢੀ ਸੱਤ ਵੱਟ, ਇਹੋ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਟ। ਜਾਣੀ ਇਸ ਸਭ ਕੁਝ ਦਾ ਮੂਲ ਦਇਆ ਦੱਸੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ। ਧੌਲ ਧਰਮ ਦਇਆ ਕਾ ਪੂਤ, ਇਹ ਦਇਆ ਹੀ ਹੈ ਜਿਹੜੀ ਧੌਲ ਧਰਮ ਦੀ ਮਾਂ ਹੈ। ਤੇ ਗੁਰੂ ਪਿਆਰਿਓ, ਜਦੋਂ ਧੰਨ ਗੁਰੂ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ, ਉਹਨਾਂ ਨੇ ਜਦੋਂ ਸੰਗਤ ਵਿੱਚ ਖਲੋ ਕੇ 80,000 ਦੇ ਇਕੱਠ ਵਿੱਚੋਂ ਸਿਰਾਂ ਦੀ ਮੰਗ ਕੀਤੀ, ਤਾਂ ਉਸ ਵੇਲੇ ਸਭ ਤੋਂ ਪਹਿਲਾਂ ਭਾਈ ਦਇਆ ਰਾਮ ਜੀ ਉੱਠੇ, ਤਾਂ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਉਹਨਾਂ ਨੂੰ ਛਾਤੀ ਨਾਲ ਲਾ ਕੇ ਆਖਿਆ, ਹਾਂ ਦਇਆ ਰਾਮ, ਤੂੰ ਸਾਬਿਤ ਕਰ ਦਿੱਤਾ ਏ ਕਿ ਦਇਆ ਜਿਹੜੀ ਏ ਧਰਮ ਦਾ ਮੂਲ ਹੈ, ਤੇ ਤੂੰ ਇਸ ਖਾਲਸਾ ਪੰਥ ਦੀ ਸਾਜਣਾ ਦੇ ਵੇਲੇ ਸਭ ਤੋਂ ਪਹਿਲਾਂ ਉੱਠ ਕੇ ਇਸ ਦਇਆ ਦਾ ਮਾਣ ਵਧਾਇਆ ਏ। ਸੋ ਪਹਿਲਾਂ ਦਇਆ ਆਈ, ਫਿਰ ਧਰਮ ਧਰਮਦਾਸ, ਫਿਰ ਹਿੰਮਤ ਰਾਏ, ਫਿਰ ਮੋਹਕਮ, ਅਤੇ ਫਿਰ ਸਾਹਿਬ ਰਾਏ ਜੀ ਆਏ। ਐਂਡ ਦਇਆ ਜਿਹੜੀ ਸਭ ਤੋਂ ਪਹਿਲਾਂ ਇਸ ਖਾਲਸਾ ਪੰਥ ਦੇ ਸਿਰਜਣਾ ਵੇਲੇ ਵੀ ਜਿਹੜੀ ਹੈ ਉਹ ਸਿੱਖੀ ਦੇ ਵਿੱਚ ਪ੍ਰਵੇਸ਼ ਕਰਦੀ ਹੈ, ਬਖਸ਼ਿਸ਼ਾਂ ਦੇ ਪਾਤਰ ਬਣਦੀ ਹੈ। ਸੋ ਕਲਗੀਧਰ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਵੀ ਇਸ ਦਇਆ ਨੇ ਹਾਸਲ ਕੀਤੀਆਂ। ਸੋ ਗੁਰੂ ਪਿਆਰਿਓ, ਇਸ ਭਾਈ ਤੀਰਥ ਮੱਝ ਦਾ ਦਿਲ ਜਿਹੜਾ ਹੈ ਉਹ ਦਇਆ ਭਰਿਆ ਹੈ। ਤੇ ਤੀਰਥ ਮੱਝ ਦੀ ਜਿਹੜੇ ਨੇ ਉਹ ਇੱਕ ਦਿਨ ਉਹਨਾਂ ਦੀ ਜ਼ਿੰਦਗੀ ਬਦਲਣ ਦਾ ਜਿਵੇਂ ਸਮਾਂ ਆ ਗਿਆ ਹੋਵੇ, ਹਰ ਜਿਹੜਾ ਕੰਮ ਹੈ ਉਹ ਸਮੇਂ ਦੇ ਨਾਲ ਹੁੰਦਾ ਹੈ। ਜ਼ਿੰਦਗੀ ਦੇ ਵਿੱਚ ਤਬਦੀਲੀ ਵੀ ਜਿਹੜੀ ਹੈ ਉਹ ਸਮੇਂ ਦੇ ਨਾਲ ਆਉਂਦੀ ਹੈ। ਸੋ ਤੀਰਥ ਮੱਝ ਦੇ ਕੰਨਾ ਥਾੜੀ ਬਾਣੀ ਹਿਰਦੇ ਤੱਕ ਪਹੁੰਚੀ, ਉਹਨੇ ਧੁਰਕੀ ਬਾਣੀ ਸੁਣੀ, ਐਸੀ ਮਿੱਠੀ ਬਾਣੀ ਲੱਗੀ, ਇਹਦੇ ਮਨ ਨੂੰ ਖਿੱਚ ਪਾ ਲਈ। ਜਦੋਂ ਪਤਾ ਲੱਗਾ ਕਿ ਇਸ ਬਾਣੀ ਦੇ ਬਖਸ਼ਿਸ਼ ਦੇ ਘਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਪੰਜਵੇਂ ਸਰੂਪ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ, ਤਾਂ ਇਹਦੇ ਮਨ ਵਿੱਚ ਖਿੱਚ ਬਣ ਗਈ ਕਿ ਕਿਹੜੀ ਘੜੀ ਜਾ ਕੇ ਮੈਂ ਸਤਿਗੁਰਾਂ ਦੇ ਦੀਦਾਰ ਕਰਾਂ। ਮਨ ਨੂੰ ਖਿੱਚ ਪੈਂਦੀ ਏ, ਤੇ ਇਸ ਖਿੱਚ ਨੇ ਇੱਕ ਦਿਨ ਕਦਮ ਟੋਰ ਲਏ, ਇਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦੀਦਾਰ ਕਰਨ ਵਾਸਤੇ ਆਪਣੇ ਇਸ ਸਥਾਨ ਤੋਂ ਅੰਮ੍ਰਿਤਸਰ ਦੀ ਧਰਤੀ ਵੱਲ ਨੂੰ ਇੰਜ ਟੁਰ ਪਏ।

ਸੋ ਐਂਡੇ ਭਾਈ ਮੰਝ ਜੀ ਇਸ ਪਿਆਰ ਵਿੱਚ ਖਿੱਚੇ ਹੋਏ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਹਜ਼ੂਰ ਪਹੁੰਚ ਜਾਂਦੇ ਨੇ, ਜਾ ਕੇ ਸਤਿਗੁਰਾਂ ਦੇ ਮੁਬਾਰਕ ਚਰਨ ਪਰਸੇ ਇਸ ਪਿਆਰ ਦੇ ਨਾਲ ਸਾਹਿਬ ਜੀ ਨੇ ਹਜ਼ੂਰ ਜੋਦੜੀ ਕੀਤੀ। ਸਾਹਿਬਦਾਤਾ ਜੀਓ ਮੈਨੂੰ ਸਿੱਖੀ ਬਖਸ਼ ਦਿਓ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਿਰ ਤੇ ਪਿਆਰ ਦਿੱਤਾ, ਆਖਿਆ ਤੀਰਥ ਮੰਗ, ਇਹ ਸਿੱਖੀ ਜੂਨੀ ਜਾਗ ਦੀ ਵਸਤੂ ਹੈ ਤੇ ਤੂੰ ਆਪਣੇ ਹਿਰਦੇ ਵਿੱਚ ਮੁਰਦਾ ਵਸਾਈ ਬੈਠਾ ਹੈ। ਇਸ ਤੇਰੇ ਮੁਰਦੇ ਵਾਲੀ ਸਿੱਖੀ ਦੇ ਉੱਤੇ ਇਹ ਜੂਨੀ ਜਾਗ ਦੀ ਸਿੱਖੀ ਕਿਵੇਂ ਟਿਕਾ ਰਹੀ ਹੈ? ਅੱਛਾ ਪਾਤਸ਼ਾਹ ਜੀ ਸਮਝ ਗਿਆ, ਇਹ ਗੱਲ ਸਤਿਗੁਰੂ ਜੀ ਤੋਂ ਸੁਣ ਕੇ ਸਤਿਗੁਰੂ ਜੀ ਤੋਂ ਇਜਾਜ਼ਤ ਲਈ ਪਾਤਸ਼ਾਹ ਜੀ ਹੁਣੇ ਆਇਆ। ਮੈਂ ਇਸ ਮੁਰਦੇ ਨੂੰ ਆਪਣੇ ਹਿਰਦੇ ਵਿੱਚੋਂ ਵੀ ਤੇ ਆਪਣੇ ਘਰ ਵਿੱਚੋਂ ਵੀ ਕੱਢਿਆ ਵਾ। ਇਹ ਭਾਈ ਤੀਰਥ ਮੰਝ ਜੀ ਆਪਣੇ ਘਰ ਪਰਤਾਏ, ਇਹ ਆਪਣੇ ਨਗਰ ਕੰਗ ਮਾਈ ਦਾ ਪਹੁੰਚੇ, ਇਸ ਦੇ ਘਰ ਦੇ ਵਿੱਚ ਇਹ ਜੋ ਪੀਰ ਦੀ ਜਗ੍ਹਾ ਬਣੀ ਹੋਈ ਹੈ ਆਪਣੀ ਘਰਵਾਲੀ ਨੂੰ ਨਾਲ ਲਿਆ, ਇਸ ਜਗ੍ਹਾ ਨੂੰ ਢਾਹ ਕੇ ਵਿਹੜਾ ਮੋਕਲਾ ਕਰ ਦਿੱਤਾ ਹੈ, ਵਿਹੜਾ ਪੱਧਰਾ ਕਰ ਦਿੱਤਾ ਹੈ। ਗੁਰੂ ਪਿਆਰਿਓ, ਇਹ ਜਿਹੜਾ ਮੁਰਦਾ ਹਿਰਦੇ ਵਿੱਚ ਵਸਿਆ ਸੀ ਉਹਨੂੰ ਕੱਢ ਕੇ ਬਾਹਰ ਸੁੱਟਿਆ, ਜਿਵੇਂ ਫੁੱਲਾਂ ਵਰਗਾ ਹਿਰਦਾ ਹੋ ਗਿਆ ਹੋਵੇ, ਮਨ ਹੌਲਾ ਹੋ ਗਿਆ। ਤੇ ਗੁਰੂ ਪਿਆਰਿਓ, ਇਸ ਪਿਆਰ ਦੇ ਵਿੱਚ ਸਿੱਖੀ ਲੈਣੀ ਹੈ, ਸਿੱਖੀ ਦੇ ਚਾਓ ਦੇ ਅੰਦਰ ਇਹਨੇ ਇਹਦੇ ਕਦਮ ਰੁਕੇ ਨਾ, ਇਹਨੇ ਪਲਾ ਸ਼ਿਰਾਂ ਦੇ ਵਿੱਚ ਹੀ ਫਿਰ ਤਿਆਰੀ ਕੀਤੀ ਹੈ ਅੰਮ੍ਰਿਤਸਰ ਦੀ ਧਰਤੀ ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਵੱਲ ਨੂੰ ਤੁਰ ਪਿਆ ਹੈ। ਗੁਰੂ ਪਿਆਰਿਓ, ਇਸ ਦੀ ਪਤਨੀ ਵੀ ਧਰਮੀ ਹੈ, ਇਸ ਦਾ ਪੂਰਾ ਸਾਥ ਦਿੰਦੀ ਹੈ। ਗੁਰੂ ਪਿਆਰਿਓ, ਇਹਨਾਂ ਨੂੰ ਸਿੱਖੀ ਮਿਲਣ ਦਾ ਚਾਅ ਹੈ, ਇਹ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚਿਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਚ ਜਾ ਕੇ ਬੇਨਤੀ ਕੀਤੀ, ਪਾਤਸ਼ਾਹ ਜੀ ਮੈਂ ਆਪਣੇ ਘਰ ਵਿੱਚੋਂ ਵੀ ਤੇ ਹਿਰਦੇ ਵਿੱਚੋਂ ਵੀ ਮੁਰਦਾ ਕੱਢ ਆਇਆ ਹਾਂ, ਪੀਰ ਦੀ ਜਗ੍ਹਾ ਢਾਹ ਕੇ ਵਿਹੜਾ ਮੋਕਲਾ ਕਰ ਦਿੱਤਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਖਸ਼ਿਸ਼ਾਂ ਕੀਤੀਆਂ, ਕੰਨ ਥਾਪੜੀ ਸਿਰ ਤੇ ਹੱਥ ਧਰਿਆ, ਇਹਨੂੰ ਆਖਿਆ ਹੈ ਤੀਰ ਸਮਝ, ਨਾਮ ਤੇ ਸੇਵਾ ਦੇ ਨਾਲ ਵੱਡੀਆਂ ਬਖਸ਼ਿਸ਼ਾਂ ਦੀ ਪ੍ਰਾਪਤੀ ਹੁੰਦੀ ਹੈ। ਸੇਵਾ ਦੇ ਨਾਲ ਮਨ ਮਾਝਿਆ ਜਾਂਦਾ ਹੈ, ਨਾਮ ਦੇ ਨਾਲ ਬਰਕਤਾਂ ਦੇ ਨਾਲ ਝੋਲੀ ਭਰਦੀ ਏ। ਆ ਲੈ ਸੇਵਾ ਤੇ ਸਿਮਰਨ ਦੇ ਦੋ ਪਟੋਲੇ ਲੈ ਜਾ। ਸਤਿਗੁਰੂ ਜੀ ਵੱਲੋਂ ਇਹ ਦੋਵੇਂ ਬਖਸ਼ਿਸ਼ਾਂ ਮਿਲੀਆਂ, ਨਾਮ ਤੇ ਸੇਵਾ ਦੇ ਪਟੋਲੇ ਲੈ ਕੇ ਇਹ ਭਾਈ ਤੀਰ ਸਮਝ ਆਪਣੇ ਨਗਰ ਨੂੰ ਤੁਰ ਪੈਂਦਾ ਹੈ। ਪਤਾ ਹੀ ਨਹੀਂ ਕਿੰਨੀ ਕੁ ਵੱਡੀ ਦੁਨੀਆ ਦੀ ਕੀਮਤੀ ਚੀਜ਼ਾਂ ਲੈ ਕੇ ਆਇਆ ਹੈ। ਚਾਹ ਦੇ ਨਾਲ ਧਰਤੀ ਪੈਰ ਨਹੀਂ ਲੱਗਦਾ, ਇਸੇ ਚਾਹ ਦੇ ਅੰਦਰ ਜਦੋਂ ਪਿੰਡ ਪਹੁੰਚਿਆ ਹੈ ਕੀ ਵੇਖਦਾ ਹੈ, ਇੱਥੇ ਤਾਂ ਮੰਜਰ ਹੀ ਹੋਰ ਬਣਿਆ ਹੋਇਆ ਹੈ। ਇਲਾਕੇ ਦੇ ਲੋਕ ਇਹਨੂੰ ਚੌਧਰੀ ਬਣਾ ਕੇ ਇਹਦੇ ਘਰ ਵਿੱਚ ਉਹਨਾਂ ਨੇ ਪੀਰਖਾਨਾ ਬਣਾਇਆ ਸੀ, ਪਰ ਜਦੋਂ ਇਲਾਕੇ ਦੇ ਲੋਕਾਂ ਨੂੰ ਪਤਾ ਲੱਗਾ ਕਿ ਤੀਰ ਸਮਝ ਲਏ ਇਹ ਪੀਰਖਾਨਾ ਢਾਹ ਦਿੱਤਾ ਹੈ, ਤਾਂ ਇਲਾਕੇ ਦੇ ਲੋਕ ਨਾਰਾਜ਼ ਹੋ ਗਏ। ਇਹਨਾਂ ਲੋਕਾਂ ਨੇ ਇਕੱਠ ਕੀਤਾ ਤੇ ਤੀਰ ਸਮਝ ਦੇ ਨਾਲ ਗੱਲ ਕਰਨ ਵਾਸਤੇ ਇਲਾਕੇ ਦੇ ਲੋਕ ਇਸ ਨੂੰ ਪਰਿਆ ਦੇ ਵਿੱਚ ਸੱਦਦੇ ਨੇ। ਜਦੋਂ ਪਰਿਆ ਵਿੱਚ ਸੱਦਿਆ ਗਿਆ, ਇਹਨਾਂ ਲੋਕਾਂ ਨੇ ਆਖਿਆ ਤੀਰ ਸਮਝ, ਅਸੀਂ ਤੈਨੂੰ ਆਪਣਾ ਚੌਧਰੀ ਬਣਾਇਆ, ਤੇਰੇ ਘਰ ਵਿੱਚ ਪੀਰਖਾਨਾ ਬਣਾਇਆ, ਇਹ ਗੱਲ ਵੱਖਰੀ ਹੈ। ਅਸੀਂ ਥੋੜੇ ਗਰੀਬ ਲੋਕ ਹਾਂ, ਅਸੀਂ ਥੋੜੇ ਪੈਸੇ ਦਿੱਤੇ ਹੋਣਗੇ, ਪਰ ਤੂੰ ਸਖੀ ਸਰਵਰ ਦੀ ਜਗ੍ਹਾ ਬਣਾਉਣ ਵਾਸਤੇ ਪੈਸੇ ਵੱਧ ਦਿੱਤੇ ਹੋਣਗੇ, ਪਰ ਹੈ ਤਾਂ ਸਮਝਾ ਹੀ ਸੀ ਨਾ, ਇਹ ਪੀਰਖਾਨਾ ਜੇ ਢਾਉਣਾ ਸੀ ਸਭ ਨੂੰ ਪੁੱਛਦਾ, ਸਾਰਿਆਂ ਦੀ ਸਲਾਹ ਦੇ ਨਾਲ ਤੂੰ ਜੋ ਮਰਜ਼ੀ ਕਰਦਾ, ਪਰ ਤੂੰ ਪੀਰਖਾਨਾ ਢਾਹ ਕੇ ਸਾਡੀ ਬੇਇੱਜ਼ਤੀ ਕੀਤੀ ਹੈ, ਅਸੀਂ ਤੈਨੂੰ ਆਪਣਾ ਚੌਧਰੀ ਨਹੀਂ ਮੰਨਦੇ, ਤੇਰੇ ਕੋਲੋਂ ਅਸੀਂ ਚੌਧਰ ਵਾਪਸ ਲੈਂਦੇ ਹਾਂ। ਭਾਈ ਤੀਰ ਸਮਝ ਜੀ ਹੱਸ ਪੈ ਕੇ ਦਿਓ, ਭਲਿਓ ਕਿਹੜੀਆਂ ਚੌਧਰਾਂ ਦੀ ਗੱਲ ਕਰਦੇ ਹੋ, ਇਹਨਾਂ ਚੌਧਰਾਂ ਨੂੰ ਤਾਂ ਮੈਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਬਾਰਕ ਚਰਨਾਂ ਤੋਂ ਵਾਰ ਕੇ ਅੰਮ੍ਰਿਤਸਰ ਹੀ ਸੁੱਟ ਆਇਆ ਸਾਂ, ਮੈਨੂੰ ਤੁਹਾਡੀਆਂ ਚੌਧਰਾਂ ਦੀ ਲੋੜ ਨਹੀਂ, ਮੇਰੇ ਤੇ ਕਿਰਪਾ ਹੋ ਗਈ ਹੈ, ਮੈਨੂੰ ਝੂਠ ਦੇ ਕੋਲੋਂ ਸੱਚ ਨੇ ਖੋਲਿਆ ਏ, ਮੈਨੂੰ ਸੱਚ ਮਿਲ ਗਿਆ ਏ, ਮੈਂ ਝੂਠ ਦੇ ਚੁੰਗਲ ਵਿੱਚੋਂ ਨਿਕਲ ਗਿਆ ਹਾਂ। ਆਓ ਤੁਸੀਂ ਵੀ ਇਸ ਝੂਠ ਦੇ ਚੁੰਗਲ ਵਿੱਚੋਂ ਨਿਕਲੋ, ਆਓ ਤੁਹਾਨੂੰ ਮੈਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਰਨ ਵਿੱਚ ਲੈ ਜਾਵਾਂ। ਪਰ ਗੁਰੂ ਪਿਆਰਿਓ, ਜਿੰਨਾ ਚਿਰ ਧਰੋ ਬਖਸ਼ਿਸ਼ਾਂ ਨਾ ਹੋਣ,
ਕਿਸੇ ਨੂੰ ਇਹ ਚੜ੍ਹਦੀ ਕਲਾ ਵਾਲੇ ਜੀਵਨ ਕਿੱਥੇ ਮਿਲਦੇ ਨੇ? ਉਹਨਾਂ ਦੇ ਝੋਲੀ ਵਿੱਚ ਸਿੱਖੀ ਕਿੱਥੋਂ ਪਾਣੀ ਸੀ? ਉਹ ਬਦਕਿਸਮਤ ਉਸ ਹਨੇਰੇ ਵਿੱਚ ਹੀ ਟੱਕਰਾਂ ਮਾਰ ਰਹੇ ਸਨ, ਤੇ ਇਹ ਤੀਰ ਸਮਝ ਇਸ ਦਾ ਸਮਾਜਿਕ ਬਾਈਕਾਟ ਕਰ ਦਿੱਤਾ ਗਿਆ। ਇਹਨਾਂ ਨੇ ਇਲਾਕੇ ਦਾ ਚੌਧਰੀ ਮੰਨਣ ਤੋਂ ਇਨਕਾਰੀ ਕਰ ਦਿੱਤੀ। ਸਮਾਜਿਕ ਬਾਈਕਾਟ ਤੋਂ ਉਪਰੰਤ ਇੱਕ ਪਲ ਲਈ ਵੀ ਇਹਦੇ ਮਨ ਵਿੱਚ ਕੋਈ ਰੋਸ ਨਹੀਂ ਹੈ, ਕੋਈ ਦੁੱਖ ਨਹੀਂ ਹੈ। ਗੁਰੂ ਪਿਆਰਿਓ, ਇਹ ਤੀਰ ਸਮਝ ਆਪਣੇ ਘਰ ਪਰਤਦਾ ਏ। ਜਦੋਂ ਘਰ ਆਇਆ, ਘਰ ਵਾਲੀ ਨੇ ਪੁੱਛਿਆ ਏ, ਪਤੀ ਦੇਵ ਪਰਿਆ ਦੇ ਵਿੱਚ ਸੱਦਿਆ ਗਿਆ ਸੀ, ਪਰਿਆ ਵਿੱਚ ਕੀ ਫੈਸਲਾ ਹੋਇਆ ਏ? ਇਸ ਲਈ ਆਖਿਆ ਭਾਗਵਤ ਨੇ, ਇਲਾਕੇ ਨੇ ਇਕੱਠੇ ਹੋ ਕੇ ਮੈਨੂੰ ਕਿਹਾ ਏ ਕਿ ਤੈਨੂੰ ਹੁਣ ਅਸੀਂ ਚੌਧਰੀ ਨਹੀਂ ਮੰਨਦੇ। ਤੇ ਮੈਂ ਆਖ ਦਿੱਤਾ, ਮੈਂ ਇਹਨਾਂ ਚੌਧਰਾਂ ਤੋਂ ਲੈਣਾ ਵੀ ਕੀ ਹੈ? ਇਹ ਚੌਧਰਾਂ ਤਾਂ ਮੈਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਬਾਰਕ ਚਰਨਾਂ ਤੋਂ ਵਾਰ ਕੇ ਅੰਮ੍ਰਿਤਸਰ ਹੀ ਸੁੱਟ ਆਇਆ ਸਾਂ, ਤੇ ਹੁਣ ਆਪਣਾ ਸਮਾਜਿਕ ਬਾਈਕਾਟ ਕਰ ਦਿੱਤਾ ਗਿਆ ਏ। ਲੋਕਾਂ ਨੇ ਆਪਣੇ ਨਾਲੋਂ ਮਿਲਵਰਤਨ ਜਿਹੜਾ ਉਹ ਬੰਦ ਕਰ ਦਿੱਤਾ ਏ। ਇਹਦੇ ਘਰ ਵਾਲੀ ਵੀ ਧਰਮੀ ਹੈ, ਉਹ ਵੀ ਰੂਹਾਨੀਅਤ ਦੇ ਪ੍ਰਕਾਸ਼ ਵਾਲੀ ਹੈ, ਤੇ ਉਸ ਨੇ ਆਖਿਆ, ਪਤੀ ਦੇਵ ਫਿਰ ਕਿਹੜੀ ਗੱਲ ਹੈ? ਆਪਾਂ ਦੁਨੀਆਂ ਤੋਂ ਕੀ ਲੈਣਾ ਏ? ਆਪਾਂ ਸੁੱਚੀ ਕਿਰਤ ਕਰਾਂਗੇ ਤੇ ਸਤਿਗੁਰੂ ਜੀ ਜੋ ਵੀ ਬਖਸ਼ਣਗੇ ਉਹਦੇ ਨਾਲ ਆਪਣਾ ਗੁਜ਼ਾਰਾ ਕਰਾਂਗੇ। ਜੋ ਦਾਤੇ ਕੋਲੋਂ ਮਿਲਿਆ ਉਹਦੇ ਨਾਲ ਆਪਾਂ ਆਪਣੀ ਜ਼ਿੰਦਗੀ ਦਾ ਨਿਰਵਾਹ ਕਰ ਲੈਣਾ ਏ। ਦੁਨੀਆਂ ਦੀ ਪਰਵਾਹ ਕਰਨ ਦੀ ਲੋੜ ਨਹੀਂ ਪਈ। ਸੋ ਗੁਰੂ ਪਿਆਰਿਓ, ਇਹ ਰੱਬੀ ਪਿਆਰ ਵਿੱਚ ਰਤਿਆ ਹੋਇਆ ਗੁਰਸਿੱਖ ਜੋੜਾ, ਇਹ ਰੱਬੀ ਪਿਆਰ ਵਿੱਚ ਰਤੀਆਂ ਹੋਈਆਂ ਰੂਹਾਂ ਆਪਸ ਵਿੱਚ ਬੈਠ ਕੇ ਪਿਆਰ ਦੇ ਨਾਲ ਚੜ੍ਹਦੀ ਕਲਾ ਦੀਆਂ ਕੁਝ ਗੱਲਾਂ

ਸੋ ਇੰਨੀਆਂ ਕੁ ਬੇਨਤੀਆਂ ਨਾਲ ਖਿਮਾ ਦੇ ਜਾ ਚਖਾਂ ਅਣਗਿਣਤ ਭੁੱਲਾਂ ਹੋ ਗਈਆਂ ਹੋਣਗੀਆਂ ਸਾਡੀਆਂ ਭੁੱਲਾਂ ਨਾ ਚਿਤਾਰਿਓ ਸਾਹਿਬ ਜੀ ਦੇ ਚਰਨਾਂ ਚ ਅਰਦਾਸ ਕਰਿਓ ਸਤਿਗੁਰੂ ਜੀ ਅੱਗੋਂ ਤੋਂ ਸਾਨੂੰ ਮਤ ਦੇ ਦੇਣ ਸਾਰੀਆਂ ਸੰਗਤਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ ਜੋ ਤੁਸੀਂ ਇਤਿਹਾਸ ਦਾ ਮਾਣ ਕੀਤਾ ਇਹ ਸਤਿਗੁਰੂ ਜੀ ਆਪ ਜੀ ਨੂੰ ਚੜ੍ਹਦੀਆਂ ਕਲਾ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਣ ਜੀ ਪ੍ਰਬੰਧਕੀ ਕਮੇਟੀ ਵੱਲੋਂ ਵੀ ਰੋਜ਼ਾਨਾ ਹੀ ਇਤਿਹਾਸ ਦਾ ਮਾਣ ਕੀਤਾ ਜਾਂਦਾ ਇਹ ਬਹੁਤ ਬਹੁਤ ਮਸ਼ਹੂਰ ਹਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਧਾਲੀਵਾਲ ਇਹ ਰੋਜ਼ਾਨਾ ਹੀ $21 ਰੱਖ ਕੇ ਜਾਂਦੇ ਨੇ ਇਹਨਾਂ ਦੀ ਦੋ ਦਿਨ ਗੈਰ ਹਾਜ਼ਰੀ ਲਈ ਤੇ ਅੱਜ ਉਸ ਗੈਰ ਹਾਜ਼ਰੀ ਦਿਨਾਂ ਦੇ ਵੀ ਪੈਸੇ ਇਕੱਠੇ ਰੱਖ ਕੇ ਗਏ ਨੇ ਤੈ ਦਿਲੋਂ ਮਸ਼ਹੂਰ ਹੈ ਬਹੁਤ ਇਤਿਹਾਸ ਦਾ ਮਾਣ ਕਰਦੇ ਨੇ ਸਤਿਗੁਰੂ ਜੀ ਇਹਨਾਂ ਨੂੰ ਚੜ੍ਹਦੀਆਂ ਕਲਾ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਣ ਆਪ ਸਭਨਾਂ ਦਾ ਬਹੁਤ ਬਹੁਤ ਧੰਨਵਾਦ ਆਓ ਆਪਾਂ ਪਿਆਰ ਦੇ ਨਾਲ ਫਤਿਹ ਦੀ ਸਾਂਝ ਕਰੀਏ ਗੱਜ ਵੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਲੋਕ ਦੀ ਸਾਂਝ ਕਰਨੀ ਹੈ ਆਓ ਇੱਕ ਅਗਰਤਾ ਬਣਾ ਕੇ ਆਪਾਂ ਸਲੋਕ ਦੀ

ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਂ ਸਾਹਿਬ ਦਸਾਂ ਪਾਤਸ਼ਾਹ ਦੀ ਆਤਮਿਕ ਜੋਤ ਜਾਗਤੀ ਜੋ ਚੌਥ ਖੱਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾ ਧਿਆਨ ਰੱਖੇ ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹਿਗੁਰੂ ਹੇ ਨਿਮਾਣੀਆਂ ਦੇ ਮਾਣੀ ਤਾਣੀਆਂ ਦੇ ਤਾਣੀ ਓਟੀਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਤੀ ਜੋਤ ਆਪ ਜੀ ਦੇ ਚਰਣਾ ਕਮਲਾ ਪਾ ਸਰਦਾਸ ਬੇਨਤੀ ਜੋਤ ਵੀ ਸਤਿਗੁਰੂ ਜੀ ਆਪ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਅੰਮ੍ਰਿਤ ਵੇਲੇ ਤੋਂ ਲੈ ਕੇ ਮੈਂ ਇਸ ਵੇਲੇ ਤੱਕ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਉਪਦੇਸ਼ ਬਖਸ਼ਣ ਸਤਿਗੁਰੂ ਜੀ ਆਪ ਜੀ ਦਾ ਕੋਟਾਨ ਕੁਰਤਬਾ ਆਪ ਜੀ ਦੇ ਭਾਣੇ ਦਿਨ ਦੇ ਚਾਰ ਪੈਰ ਦਾ ਦਿਨ ਸੁੱਖਾਂ ਨਾਲ ਬਤੀਤ ਹੋਇਆ ਚਾਰ ਪੈਰ ਦੀ ਰਾਤਰੀ ਸੁੱਖਾਂ ਨਾਲ ਬਤੀਤ ਕਰਾਉਣੀ ਸ਼ਾਮਾਂ ਦੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਪਵਿੱਤਰ ਸਰੂਪ ਦੀ ਸੇਵਾ ਕੀਤੀ ਗਈ ਹੈ ਸੋਹਿਲਾ ਜੀ ਦੇ ਬਾਣੀ ਦੇ ਜਾਪ ਕੀਤੇ ਗਏ ਸਤਿਗੁਰੂ ਦੀ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਬੇਨ ਪ੍ਰਕਾਰ ਦੀਆਂ ਤੁੱਟੀਆਂ ਹੋ ਜਾਂਦੀਆਂ ਹਨ ਸਤਿਗੁਰੂ ਜੀ ਆਪ ਆਪਣੇ ਅਣਜਾਣ ਬੱਚੇ ਸੁਣ ਕੇ ਖੀਮਾ ਕਰਨ ਅੱਗੇ ਤੋਂ ਸੁਮਤ ਬਖਸ਼ਣਾ ਇਸ ਵੇਲੇ ਆਪ ਜੀ ਦੇ ਪਾਵਨ ਪਵਿੱਤਰ ਸਰੂਪ ਨੂੰ ਸੁਗਾਸਣਾ ਵਾਸਤੇ ਸੱਚਖੰਡ ਸ੍ਰੀ ਹਰਿਮੰਦਰ ਵਿੱਚ ਲਿਜਾਣ ਲੱਗੇ ਨੇ ਸਤਿਗੁਰੂ ਜੀ ਰਸਤੇ ਵਿੱਚ ਵਾਦ ਘਾਟ ਤੋਂ ਬਚਾ ਕੇ ਰੱਖਣਾ ਆਪਣੀ ਸੇਵਾ ਆਪ ਲੈਣੀ ਫਿਰ ਅੰਮ੍ਰਿਤ ਵੇਲੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਅੰਮ੍ਰਿਤ ਵੇਲੇ ਜਾਗਣੇ ਇਸ਼ਨਾਨ ਨਿਤਨੇਮ ਬਖਸ਼ਣੇ ਇਸ ਵੇਲੇ ਆਪ ਜੀ ਦੀ ਸੇਵਾ ਵਿੱਚ ਸਿੱਖ ਸੰਗਤਾਂ ਅਤੇ ਸੇਵਾਦਾਰ ਹਾਜ਼ਰ ਹਨ ਸਹੀ ਪਿਆਰੇ ਮੇਲ ਜਿੰਨਾ ਮਿਲੇ ਆਪ ਜੀ ਦਾ ਨਾਮ ਚਿੱਤ ਆਵੇ ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਰੇ

0: बंद हो गया उसका।
1: ਸਾਡੀ ਤਾਂ ਮਾਇਆ ਲੈ ਗਈ ਮੈਨੂੰ ਲੱਗਦਾ।

ਅੰਦਰ ਜਿਹੜੇ ਚਲਾਉਂਦੇ ਹੋ

के गुर रामदास रखो एक अरदास पाठ कीरत की।

0: ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ
1: ਕਲ ਕਲੇਸ਼ ਤਨ ਮਾਹਿ ਮਿਟਾਵੋ
0: ਸਿਮਰੋ ਜਾਸ ਬਿਸੰਬਰ ਏਕੈ
1: ਨਾਮ ਜਪਤ ਅਗਨ

0: ਕੈ ਸਿਮਰਨ ਸਫਲ ਫਲਾ
1: ਸੇ ਸਿਮਰਹਿ ਜਿਨੇ ਆਪ ਸਿਮਰਾਏ
0: ਨਾਨਕ ਤਾ ਕੈ ਲਾਗੋ ਪਾਏ
1: ਪ੍ਰਭ ਕਾ ਸਿਮਰਨ ਸਭ ਤੇ ਉੱਚਾ
0: ਪ੍ਰਭ ਕੈ ਸਿਮਰਨ

0: ਧਨਵੰਤੇ,
1: ਪ੍ਰਭ ਕੋ ਸਿਮਰਹਿ ਸੇ ਬਤਵੰਤੇ,
0: ਪ੍ਰਭ ਕੋ ਸਿਮਰਹਿ ਸੇ ਜਨ ਪਰਵਾਨ,
1: ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ,
0: ਪ੍ਰਭ ਕੋ ਸਿਮਰਹਿ ਸੇ ਬੇ ਮੋਹਤਾਜੇ,
1: ਪ੍ਰਭ ਕੋ ਸਿਮਰਹਿ ਸੇ ਸਰਵ ਕੇ ਰਾਜੇ,
0: ਪ੍ਰਭ ਕੋ ਸਿਮਰਹਿ ਸੇ ਸੁਖਵਾਸੀ,
1: ਪ੍ਰਭ ਕੋ ਸਿਮਰਹਿ ਸਦਾ ਅਵਨਾਸੀ,
0: ਸਿਮਰਨ ਤੇ ਲਾਗੇ ਜਿਨ ਆਪ ਦਇਆਲਾ,
1: ਨਾਨਕ ਜਨਤੀ ਮੰਗਰ ਵਾਲਾ,
0: ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ,
1: ਪ੍ਰਭ ਕੋ ਸਿਮਰਹਿ ਤਿਨ ਸਦ ਬਲਿਹਾਰੀ,
0: ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ,
1: ਪ੍ਰਭ ਕੋ ਸਿਮਰਹਿ ਤਿਨ ਸੁਖ ਬਿਹਾਵੇ,
0: ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ,
1: ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ,
0: ਪ੍ਰਭ ਕੋ ਸਿਮਰਹਿ ਤਿਨ ਅਨੰਦ ਕਨੇਰ।

0: ਹਰ ਹਰ ਨਾਮ ਤਿੰਨ ਘੱਟ ਘੱਟ ਚੀਨਾ
1: ਆਪਣੇ ਤੇ ਬੁਰਾ ਮਿਟਾਨਾ
0: ਵੇਖੇ ਸਗਲ ਸ੍ਰਿਸ਼ਟ ਸਾਜਨਾ
1: ਸੁਖ ਦੁਖ ਜਨ ਸੰਦ੍ਰਿਸ਼ਟਾ
0: ਨਾਨਕ ਪਾਪ ਪੁੰਨ ਨਹੀਂ ਲਿਪ

0: ਪਿਆਰ ਵਿਵਸਥਾ ਤੁਝ ਪਿਆਰ ਹੈ ਦੂਧ
1: ਹਰ ਜੋਵਨ ਭੋਜਨ ਸੁਖ ਸੂਦ
0: ਬਿਰਦ ਭਇਆ ਉਪਰ ਸਾਖ ਸੈਨ
1: ਮੁਖ ਪਿਆਉ ਬੈਠ ਕੋ ਦੇਨ
0: ਇਹੋ ਨਿਰਗੁਣ ਗੁਣ ਕਛੂ ਨ ਬੂਝੈ
1: ਨਾਨਕ ਸੀਜੈ
0: ਇਹ ਪ੍ਰਸਾਦ ਧਾਰੂ ਪਰ ਸੁਖ ਬਸਹਿ
1: ਸੁਤ ਪ੍ਰਾਤ ਮੀਤ ਬੰਦ

0: ਪ੍ਰਭੂ
1: ਜੇ ਪ੍ਰਸਾਦ ਭਾਈ ਦੁਰਲਭਦੇ ਹੈ
0: ਨਾਨਕ ਤਾ ਕੀ ਭਗਤ ਕਰੇ
1: ਜੇ ਪ੍ਰਸਾਦ ਆ ਭੁੱਖਨ ਪਹਿਰੀਜੈ
0: ਮਨ ਤੇ ਸਿਮਰਤ ਕਿਉ ਆਲਸ ਕੀਜੈ
1: ਜੇ ਪ੍ਰਸਾਦ ਅਸਵ ਹਸਤ ਅਸਵਾਰੀ
0: ਮਨ ਤਿਸ ਪ੍ਰਭ ਕੋ ਕਬਹੂ ਨਾ ਵਿਸਾਰੀ
1: ਜੇ ਪ੍ਰਸਾਦ ਬਾਗ ਮਿਲਖ ਧਨਾ
0: ਰਾਖ ਪ੍ਰੋਏ ਪ੍ਰਭ ਆਪਣੇ ਮਨਾ
1: ਜਿਨ ਤੇਰੀ ਮਨਵੰਤ ਬਣਾਏ
0: ਉਠਤ ਬੈਠਤ ਸਾਧਤੇ ਸਹਿਤਿਆਈ
1: ਜੋ ਇਹ ਗਾਲ ਰੱਖੈ
0: ਨਾਨਕ ਤੇਰੀ ਰੱਖੈ
1: ਜੇ ਪ੍ਰਸਾਦ ਕਰੇ ਪੁਨ ਬਹੁਦਾਨ
0: ਮਨ ਆਠ ਪਹਿਰ ਕਰ ਤਿਸ ਕਾ ਧਿਆਨ
1: ਜੇ ਪ੍ਰਸਾਦ ਤੂੰ ਆਚਾਰ

0: ਨਾਨਕ ਸਾਧ ਪ੍ਰਭੂ ਬਨਿਆਈ।
1: ਸਾਧਕ ਸੰਗ ਨ ਕਬ ਹੂੰ ਧਾਵੈ,
0: ਸਾਧਕ ਸੰਗ ਸਦਾ ਸੁਖ ਪਾਵੈ।
1: ਸਾਧ ਸੰਗ ਬਸਤੈ ਗੋ ਚਿਰ ਲਹੈ,
0: ਸਾਧੂ ਕੈ ਸੰਗ ਅਜਰ ਸਹੈ।

0: ਪ੍ਰਤਾ
1: ਬ੍ਰਹਮ ਗਿਆਨੀ ਕਾ ਦਰਸ ਵਡ ਭਾਗੀ ਪਾਈਏ
0: ਬ੍ਰਹਮ ਗਿਆਨੀ ਕੋ ਬਲ ਬਲ ਜਾਈਏ
1: ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ
0: ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ
1: ਬ੍ਰਹਮ ਗਿਆਨੀ ਕੀ ਕੀਮਤ ਨਾ ਹੈ
0: ਬ੍ਰਹਮ ਗਿਆਨੀ ਕੈ ਸਗਲ ਮਨ ਮਾਰੇ
1: ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ
0: ਬ੍ਰਹਮ ਗਿਆਨੀ ਕੋ ਸਦਾ ਆਦੇਸ਼
1: ਬ੍ਰਹਮ ਗਿਆਨੀ ਕਾ ਕਤਿਆ ਨਾ ਜਾਏ ਦਾਖਰ
0: ਬ੍ਰਹਮ ਗਿਆਨੀ ਸਰਬ ਕਾ ਠਾਕੁਰ
1: ਬ੍ਰਹਮ ਗਿਆਨੀ ਕੀਮਤ ਕੌਣ ਬਖਾਨੇ
0: ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ
1: ਬ੍ਰਹਮ ਗਿਆਨੀ ਕਾ ਅੰਤ ਨਾ ਪਾਰ
0: ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ
1: ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ

0: ਪ੍ਰਗਟ ਪ੍ਰਗਟਾਵੇ
1: ਜਾ ਕੋ ਆਪਣੀ ਕਰੇ ਬਖਸ਼ੀਸ ਜਿਉ ਪਿੰਡ ਸਭ ਤੇ ਕੀ ਰਾਸ
0: ਪੂਰਨ ਬ੍ਰਹਮ ਪ੍ਰਗਾਸ
1: ਆਪਣੀ ਬੰਤ ਆਪ ਬਣਾਈ
0: ਨਾਨਕ ਜੀਵੈ ਦੇਖ ਬਡਾਈ
1: ਇਸ ਕਾ ਬਲ ਨਾਇ ਸਾਥ
0: ਕਰਨ ਕਰਾਵਣ ਸਰਬ ਕੋ ਨਾਥ
1: ਆਗਿਆਕਾਰੀ ਵਪਰਾ ਜੀਓ
0: ਜੋ ਤਿਸ ਭਾਵੈ ਸੋਈ ਪੁਨ ਥੀਓ
1: ਪ੍ਰਭੂ ਊਚ ਨੀਚ ਮੈਂ ਬਸੈ
0: ਪ੍ਰਭੂ ਸੋਗ ਹਰ ਰੰਗ ਹਸੈ
1: ਪ੍ਰਭੂ ਨਿਨਚਿੰਦ ਵਿਵਹਾਰ
0: ਪ੍ਰਭੂ ਉਪ ਅਕਾਲ

0: ਨਾਨਕ ਕੀਹਾ ਮੁਕਤਾ ਕੈ ਸੁਖ ਪਾਵੈ
1: ਧਨਵੰਤਾ ਹੋਏ ਕਰ ਗਰਭਾਵੈ
0: ਤ੍ਰਿਣ ਸਮਾਨ ਕਾ ਸੰਗ ਨਾ ਜਾਵੇ
1: ਮੋਹ ਲਸਕਰ ਮਾਨਕ ਉਪਰ ਕਰੇ ਆਸ
0: ਪਲ ਭੀਤਰ ਤਾਕਾ ਹੋਏ ਬਿਨਾਸ
1: ਸਭ ਤੇ ਜਨ ਹੈ ਸਭ ਤੇ ਆਪ ਜਨ ਹੈ ਬਲਵੰਤ
0: ਕਿਨ ਮਹਿ ਹੋਏ ਜਾਏ ਪਸਮੰਤ
1: ਕਿਸੇ ਨ ਬਦੈ ਆਪ ਅਹੰਕਾਰੀ
0: ਧਰਮ ਰਾਇ ਕਿਸ ਕਰੇ ਖੁਆਰੀ
1: ਗੁਰ ਪ੍ਰਸਾਦ ਜਾ ਕਾ ਮਿਟੈ ਅਬ ਮਹਾਨ
0: ਹੋ ਜਨ ਨਾਨਕ ਦਰ ਗੈ ਪਰਵਾਨ
1: ਓਟ ਗਰਮ ਕਰੈ ਹੋ ਧਾਰੇ
0: ਕਰਮ ਪਾਵੈ ਸਗਲੇ ਬਿਰਥਾਰੇ
1: ਅਨਕ ਤਪੱਸਿਆ ਕਰੇ ਅਹੰਕਾਰ
0: ਨਰਕ ਸੁਰਗ ਫਿਰ ਅਵਤਾਰ
1: ਅਨਕ ਜਤਨ ਕਰ ਆਤਮ ਨਹੀਂ ਦਰਵੈ
0: ਹਰ ਦਰ ਗਹਿ ਕਹੋ ਕੈਸੇ ਗਵੈ
1: ਆਪ ਕਹੋ ਜੋ ਭਲਾ ਕਹਾਵੈ
0: ਨਿਕਟ ਨਾ ਆਵੇ
1: ਸਰਵ ਕੀ ਰੇਨ ਜਾ ਕਾ ਮਨ ਹੋਏ
0: ਔ ਨਾਨਕ ਤਾ ਕੀ ਨਿਰਮਲ ਸੋਏ
1: ਜਬ ਲਗ ਜਾਣੇ ਮੁਝ ਤੇ ਕਛ ਹੋਏ
0: ਤਬ ਇਸ ਕੋ ਸੁਖ ਨਾ ਹੀ ਕੋਏ
1: ਜਬ ਇਹ ਜਾਣੇ ਮੈਂ ਕਿਛ ਕਰਤਾ
0: ਤਬ ਲਗ ਗਰਬ ਜੋਨ ਮੈਂ ਫਿਰਤਾ
1: ਜਬ ਤਾਰੇ ਕੋ ਬੈਰੀ ਮੀਤ
0: ਤਬ ਲਗ ਨਿਚਲ ਨਾ ਹੀ ਚੀਤ
1: ਜਬ ਲਗ ਮੋਹ ਮਗਨ ਸੰਗ ਮਾਏ
0: ਤਬ ਲਗ ਧਰਮ ਰਾਏ ਦੇਸ ਜਾਏ
1: ਪ੍ਰਭ ਕਿਰਪਾ ਤੇ ਬੰਧਨ ਟੁੱਟੈ
0: ਗੁਰ ਪ੍ਰਸਾਦ ਨਾਨਕ ਹੋ ਛੁਟੈ
1: ਸਹਿਜ ਕਟੇ ਲਗ ਪੋੜਤਾਵੈ
0: ਆਵੇ ਮਾਇਆ ਪਾਛੇ ਪਾਵੇ
1: ਅਨਕ ਭੋਗ ਵਿਖਿਆ ਕੇ ਕਰੇ
0: ਨੈ ਤ੍ਰਿਪਤਾਵੇ ਖਪ ਖਪ ਮਰੇ।

0: ਕਿਆਨੀ
1: ਸੱਚ ਸੱਚ ਸੱਚ ਸਭ ਕਿੰਨਾ
0: ਓਟ ਮੱਧੇ ਕਿਨੇ ਬਿਰ ਲੈ ਚੀਨਾ
1: ਭਲਾ ਭਲਾ ਭਲਾ ਤੇਰਾ ਰੂਪ
0: ਅਤ ਸੁੰਦਰ ਅਪਾਰ ਅਨੂਪ
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ
0: ਘੱਟ ਘੱਟ ਸੁਣੀ ਸ਼ਰਵਣ ਬਖਿਆਣੀ

0: ਕਦੀ
1: ਸੰਤ ਕੈ ਦੁਖਨ ਆਰ ਜਾ ਕਟੈ
0: ਸੰਤ ਕੈ ਦੁਖਨ ਜਮਦੇ ਨੇ ਜੁਟੈ
1: ਸੰਤ ਕੈ ਦੁਖਨ ਸੁਖ ਸਭ ਜਾਏ
0: ਸੰਤ ਕੈ ਦੁਖਨ ਨਰਕ ਮਹਿ ਬਾਏ
1: ਸੰਤ ਕੈ ਦੁਖਨ ਮਤ

0: ਬਹੁ ਨ ਤ੍ਰਿਸ਼ਨਾ ਲਾਗੈ ਆਈ,
1: ਮਾਰੇ ਰਾਖੇ ਕੋ ਆਪ,
0: ਮਾਨੁ ਕਹਿ ਕਿਛੁ ਨਾਹੀ ਹਾਥ,
1: ਤਿਸਕਾ ਹੁਕਮ ਬੂ ਸੁਖ ਹੋਏ,
0: ਤਿਸਕਾ ਨਾਮ ਰਖਣ ਪਰੋਏ।
1: ਸਿਮਰ ਸਿਮਰ ਸਿਮਰ।

0: ਮਨ
1: ਕਿਉਂ ਗੁਰ ਕਾ ਸ਼ਬਦ ਮਨ ਹੈ ਅਸਥਮ ਮਨ
0: ਜਿਉ ਪਾਖਾਣ ਨਾ ਵਿਛੜ ਤਰੈ
1: ਪ੍ਰਾਣੀ ਗੁਰ ਚਰਨ ਲਗਤ ਨਿਸ਼ਤਰ
0: ਜਿਉ ਅੰਧਕਾਰ ਦੀਪਕ ਪ੍ਰਗਾਸ
1: ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ
0: ਜਿਉ ਮਹਾ ਉਦਿਆਨ ਮੈਂ ਮਾਰਗ ਪਾਵੈ
1: ਜਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
0: ਸੰਤਨ ਕੀ ਵਚ ਧੂਰ
1: ਨਾਨਕ ਕੀ ਹਰ ਲੋਚਾ ਪੂਰ
0: ਮਨ ਮੂਰਖ ਕਾਹੇ ਬਿਲਾਈਐ
1: ਪੁਰਬ ਲਿਖੇ ਕਾ ਲਿਖਿਆ ਪਾਈਐ
0: ਦੁਖ ਸੁਖ ਪ੍ਰਭ ਦੇਵਨ ਹਾਰ
1: ਅਵਰ ਤਿਆਗ ਤੂ ਤਿਸੈ ਚਿਤਾਰ
0: ਜੋ ਕਛ ਕਰੈ ਸੋਈ ਸੁਖਮਾਨ
1: ਭੁਲਾ ਕਾਹੇ ਫਿਰ ਹੈ ਅਜਾਨ
0: ਕੌਣ ਵਸਤਾਈ ਤੇਰਾ ਸੰਗ
1: ਲਪਟ ਰਹੋ ਰਸ ਲੋਭੀ ਪਤੰਗ
0: ਰਾਮ ਨਾਮ ਜਪ ਹਿਰਦੇ ਮਾਹੇ
1: ਨਾਨਕ ਪਤ ਛੇਤੀ ਘਰ ਜਾਹੇ
0: ਜਿਸ ਬਖਰ ਕੋ ਲੈਣ ਤੂੰ ਆਇਆ
1: ਰਾਮ ਨਾਮ ਸੰਤਨ ਘਰ ਪਾਇਆ
0: ਤਾਜ ਅਭਿਮਾਨ ਲਿਓ

0: ਸਾਧ ਸੇਵਾ ਵੱਡ ਭਾਗੀ ਪਾਈ ਹੈ,
1: ਸਾਧ ਸੰਗ ਹਰ ਕੀਰਤਨ ਗਾਈ ਹੈ,
0: ਅਨਕ ਵਿਘਨ ਤੇ ਸਾਧੂ ਰਾਖੈ,
1: ਹਰ ਗੁਣ ਗਾਇ ਅੰਮ੍ਰਿਤ ਰਸ ਚਾਖੈ,
0: ਓਟ ਗਹੀ ਸੰਤਹਿ ਦਰਾਇਆ,
1: ਸਰਬ ਸੁਖ ਨਾਨਕ ਤਿਹ ਪਾਇਆ।

0: ਤੇ ਸੱਚ ਅਸ਼ਟਪਦੀ
1: ਚਰਨ ਸਤ ਸਤ ਪਰਸਨਹਾਰ
0: ਪੂਜਾ ਸਤ ਸਤ ਸੇਵਦਾਰ
1: ਦਰਸ਼ਨ ਸਤ ਸਤ ਪੇਕਣਹਾਰ
0: ਨਾਮ ਸਤ ਸਤ ਧਿਆਵਨਹਾਰ
1: ਆਪ ਸਤ ਸਤ ਸਤਾਰੀ
0: ਆਪੇ ਗੁਣ ਆਪੇ ਗੁਣਕਾਰੀ
1: ਸ਼ਬਦ ਸਤ ਸਤ ਪ੍ਰਭਕਤਾ
0: ਸੁਰਤ ਸਤ ਸਤ ਜਗੁਣਤਾ
1: ਗੁਣ ਹਰ ਕੋ ਸਤ ਸਭ ਹੋਏ
0: ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੂਪ

0: ਦੇਵ ਬੁਝਿਆ ਤਿਸਮਾਹੀ ਸਮਾਨਾ
1: ਮਸਤ ਮਾਇ ਲੈ ਬਸਤ ਕਢਾਈ
0: ਕਾਹੂ ਪਿੰਡ ਨਾ ਕਹਿਣਾ ਜਾਈ
1: ਬੁਝੇ ਬੁਝਣ ਹਾਰ ਵਿਵੇਕ
0: ਨਾਰਾਇਣ ਮਿਲੇ ਨਾਨਕ ਏਕ
1: ਆਖਰ ਕਾ ਸੇਵਕ ਆਗਿਆਕਾਰੀ
0: ਠਾਕੁਰ ਕਾ ਸੇਵਕ ਸਦਾ ਪੁਜਾਰੀ
1: ਆਖਰ ਕੇ ਸੇਵਕ ਕੀ ਮਨ ਪ੍ਰਸੀਤ
0: ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਆਖਰ ਕੋ ਸੇਵਕ

0: ਨਾਨਕ ਸੋ ਸੇਵਕ ਦਸ ਦਿਸ ਪ੍ਰਗਟਾਇਆ
1: ਕੀ ਕੀਰੀ ਮੈਂ ਕਰ ਰਾਖੇ
0: ਭਸਮ ਕਰੈ ਲਸਕਰ ਕੋਟ ਲਖ
1: ਇਸਕਾ ਸਾਸ ਨਾ ਕਾੜਤ ਆਪ
0: ਲਾਗੋ ਰਾਖਤ ਦੇ ਕਰ ਹਾਥ
1: ਮਾਨੁ ਜਤਨ ਕਰਤ।

0: ਕਾ ਸਿੱਖ ਵਿਕਾਰ ਤੇ ਹਟ
1: ਸਤਿਗੁਰੂ ਸਿੱਖ ਕਾ ਸਤਿਗੁਰੂ ਸਿੱਖ ਕੋ ਨਾਮ ਧਨ ਦੇ
0: ਗੁਰ ਕਾ ਸਿੱਖ ਵਡ ਭਾਗੀ ਰੇ
1: ਸਤਿਗੁਰੂ ਸਿੱਖ ਕਾ ਹਲਤ ਪਲਤ ਸਵਾਰ
0: ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰ
1: ਗੁਰ ਕੇ ਗ੍ਰਹਿ ਸੇਵਕ ਜੋ ਰਹਿ
0: ਗੁਰ ਕੀ ਆਗਿਆ ਮਨ ਮੈਂ ਸਹਿ
1: ਆਪਸ ਕੋ ਕਰ ਕਸ਼ ਨ ਜਨਾਵੈ
0: ਹਰ ਹਰ ਨਾਮ ਹਿਰਦੈ ਸਤਿਆਵੈ
1: ਮਨ ਵੇਚੈ ਸਤਿਗੁਰ ਕੈ ਪਾਸ
0: ਸੇਵਕ ਕੇ ਕਾਰਜ ਰਾਸ
1: ਸੇਵਾ ਕਰ ਤੋਏ ਨੇ ਕਾਮੀ
0: ਜਿਸਕੋ ਹੋਤ ਪ੍ਰਾਪਤ ਸਵਾਮੀ
1: ਆਪਣੀ ਕਿਰਪਾ ਜਿਸ ਆਪ ਕਰੇ
0: ਨਾਨਕ ਸੋ ਸੇਵਕ ਗੁਰ ਕੀ ਮਤ ਲੇ
1: ਬੀਸ ਬਿਸਵੇ ਗੁਰ ਕਾ ਮਨ ਮਨ
0: ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ
1: ਸੋ ਸਤਿਗੁਰ ਜਿਸ ਹਿਰਦੈ ਹਰ ਨਾਉ
0: ਅਨਿਕ ਬਾਰ ਗੁਰ ਕੋ ਬਲ ਜਾਓ
1: ਸਰਬ ਨਿਧਾਨ ਜੀ ਕਾ ਦਾਤਾ
0: ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ
1: ਬ੍ਰਹਮ ਜਨ ਜਨ ਮਹਿ ਪਾਰ ਬ੍ਰਹਮ
0: ਇਕ ਹੈ ਆਪ ਨਹੀਂ ਕਛ ਭਰਮ
1: ਸਹਿਜ ਸਿਆਣ ਭਲੈ ਨ ਜਾਈਏ
0: ਨਾਨਕ ਐਸਾ ਗੁਰ ਵਡ ਭਾਗੀ ਪਾਈਏ
1: ਸਫਲ ਦਰਸ਼ਨ ਪੇਖਤ ਪੁਨੀਤ
0: ਪਰਸਤ ਚਰਨ ਗਤ ਨਿਰਮਲ ਰੀਤ
1: ਭੇਟਤ ਸੰਗ ਰਾਮ ਗੁਣ ਰਵੇ
0: ਪਾਰ ਬ੍ਰਹਮ ਕੀ ਦਰਗਹਿ ਗਵੇ
1: ਸੁਨ ਕਰ ਬਚਨ ਕਰਨ ਆਗਾਨੇ
0: ਮਨ ਸੰਤੋਖਾ ਤੁਮ ਪਤਿਆਨੇ
1: ਪੂਰਾ ਗੁਰ ਅਖਿਓ ਜਾ ਕਾ ਮੰਤਰ
0: ਅੰਮ੍ਰਿਤ ਦ੍ਰਿਸ਼ਟ ਭੇਖੇ ਹੋਏ ਸੰਤ
1: ਗੁਣ ਬੇਅੰਤ ਕੀਮਤ ਨਹੀਂ ਪਾਏ
0: ਨਾਨਕ ਜਿਸ ਭਾਵ ਹੈ ਤਿਸ ਲਏ ਮਿਲਾਏ
1: ਜਿਹ ਬਾਏ ਕੁਸਤ ਅਨੇਕ
0: ਸਤ ਪੁਰਖ ਪੂਰਨ ਬਵੇਕ
1: ਕਾਹੂ ਬੋਲ ਨ ਪਹੁੰਚਤ ਪ੍ਰਾਣੀ
0: ਅਗਮ ਅਗੋਚਰ ਪ੍ਰਭ ਨਿਰਬਾਨੀ
1: ਨਿਰਾਹਾਰ ਨਿਰਵੈ ਸੁਖਦਾਈ
0: ਤਾਕੀ ਕੀਮਤ ਕਿਨੈ ਨ ਪਾਈ
1: ਅਨਕ ਭਗਤ ਬੰਧਨ ਨਿਤ ਕਰੈ
0: ਚਰਨ ਕਮਲ ਹਿਰਦੈ ਸਿਮਰੈ
1: ਸਤ ਵਲਿਹਾਰੀ ਸਤਿਗੁਰੇ ਆਪਣੇ
0: ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣੇ
1: ਇਹੋ ਹਰ ਰਸ ਪਾਵੈ ਜਨ ਕੋਏ
0: ਅੰਮ੍ਰਿਤ ਪੀਵੈ ਅਮਰ ਸੋਏ
1: ਉਸ ਪੁਰਖ ਕਾ

0: ਵਿਚਾਰੇ
1: ਹਰ ਕੀ ਭਗਤ ਕਰੋ ਮਨ ਲਾਏ
0: ਮਨ ਵਚਤ ਨਾਨਕ ਫਲ ਪਾਏ
1: ਸੰਗ ਨਾ ਚਾਲਸ ਤੇਰੇ ਧਨਾ
0: ਕਿਆ ਲਿਪਟਾਵੇ ਮੂਰਖ ਮਨਾ
1: ਉਤਮੀਤ ਕੁਟੰਬਰ ਬਣਤਾ
0: ਇੰਤੇ ਕਹੋ ਤੋ ਕਵਨ ਸੁਨਾਤਾ
1: ਰਾਜ ਰੰਗ ਮਾਇਆ ਵਿਸਥਾਰ
0: ਇੰਤੇ ਕਹੋ ਕਵਨ ਛਟਕਾਰ
1: ਅਸ ਹਸਤੀ ਰਥ ਅਸਵਾਰੀ
0: ਟੁੱਟਾ ਡੰਮ ਝੂਟ ਵਿਸਾਰੀ
1: ਜਿਨ ਦੀਏ ਤਿਸ ਬੁਝੈ ਨਾ ਬੇਗਾਨਾ
0: ਨਾਮ ਵਿਸਾਰ ਨਾਨਕ ਬੇਸਾਨਾ
1: ਗੁਰ ਕੀ ਮਤ ਤੂੰ ਲੇਹ ਇਆਨੇ
0: ਭਗਤ ਬਿਨਾ ਡੁੱਬੇ ਸਿਆਨੇ
1: ਹਰ ਕੀ ਭਗਤ ਕਰੋ ਮਨ ਮੀਤ
0: ਨਿਰਮਲ ਹੋਏ ਤੁਮਾਰੋ ਚੀਤ
1: ਚਰਨ ਕਮਲ ਰੱਖ ਮਨ ਵਾਹੇ
0: ਜਨਮ ਜਨਮ ਕੇ ਕਿਲ ਵਿਖ ਜਾਹੇ
1: ਆਪ ਜਪੋ ਅਵਰਾ ਨਾਮ ਜਪਾਵੋ
0: ਸੰਤ ਕੈਦ ਰਹਿਤ ਗਤ ਪਾਓ
1: ਸਾਰ ਭੂਤ ਸਤ ਹਰ ਕੋ ਨਾਓ
0: ਸਹਿ ਸੁਆਏ ਨਾਨਕ ਗੁਣ ਗਾਓ
1: ਗੁਣ ਗਾਵੋ ਤੇਰੀ ਉਤਰ ਸਮੈਲ
0: ਵਿੰਸ ਜਾਏ ਹੋਮੇ ਵਿਖ ਵੈਲ
1: ਹੋਏ ਅਚਿੰਤ ਬਸੈ ਸੁਖ ਨਾਲ
0: ਸਾਸ ਬਰਾ ਸਰਨਾਮ ਸਮਾਲ
1: ਛਾੜ ਸਿਆਨਪ ਸਗਲੀ ਮਨਾ
0: ਸਾਧ ਸੰਗ ਪਾਵੇ ਸਚ ਤਨਾ
1: ਹਰ ਪੂੰਜੀ ਸੰਚ ਕਰੋ ਵਿਵਹਾਰ
0: ਨੀਆ ਸੁਖ ਦਰ ਗਹਿ ਜੈਕਾਰ
1: ਸਰਬ ਨਿਰੰਤਰ ਏਕੋ ਦੇਖ
0: ਨਾਨਕ ਜਾਪੇ ਮਸਤ ਲੇਖ
1: ਏਕੋ ਜਪ ਏਕੋ ਸਾਲਾਹੇ
0: ਏਕ ਸਿਮਰ ਏਕੋ ਮਨ ਆਏ
1: ਏਕ ਸਕੇ ਗੁਣ ਗਾਉ ਅਨੰਤ
0: ਮਨ ਤਨ ਜਾਪ ਏਕ ਭੁਅੰਤ
1: ਏਕੋ ਏਕ ਏਕ ਹਰਿ ਆਪ
0: ਪੂਰਨ ਪੂਰਿਓ ਪ੍ਰਭ ਆਪ
1: ਅਨਿਕ ਵਿਸਥਾਰ ਏਕ ਤੇ ਭਏ
0: ਰਾਜ ਪ੍ਰਾਸ਼ਟ ਗਏ
1: ਮਨ ਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਚਿਤ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੇ

0: ਸਤਿਗੁਰ ਤੇ ਨਿਰਮਲ ਮਤ ਲਈ
1: ਜਨ ਕੋ ਪ੍ਰਭੋ ਦਿਆਲ
0: ਸੇਵ ਕਿਨੋ ਸਦਾ ਨਿਹਾਲ
1: ਬੰਧਨ ਕਾਟ ਮੁਕ ਜਨ ਪਿਆ
0: ਜਨਮ ਮਰਨ ਦੁਖ ਭ੍ਰਮ ਗਿਆ
1: ਪੁੰਨੀ ਸ਼ਰਧਾ ਸਭ ਪੂਰੀ
0: ਰਵ ਰਹਿਆ ਸਤਸੰਗ ਹਜੂਰੀ
1: ਜਿਸਕਾ ਸਾਥ ਲਿਆ ਮਲਾਏ
0: ਨਾਨਕ ਭਗਤੀ ਨਾਮ ਸਮਾਏ
1: ਸੋ ਕਿਉਂ ਵਿਸਰੇ ਜੇ ਘਰ ਨਾ ਪਾਨੇ
0: ਸੋ ਕਿਉਂ ਵਿਸਰੇ ਜੇ ਕੀਆ ਜਾਣੇ
1: ਸੋ ਕਿਉਂ ਵਿਸਰੇ ਜਿਨ ਸਭ ਕੋਈ ਦੀਆ
0: ਕਿਉਂ ਵਿਸਰੇ ਜੇ ਜੀਵਨ ਜੀਆ
1: ਕਿਉਂ ਵਿਸਰੇ ਜੇ ਅਗਨ ਮੇ ਰਾਖੇ
0: ਗੁਰ ਪ੍ਰਸਾਦ ਕੋ ਬਿਰਲਾ ਲਾਖੇ
1: ਸੋ ਕਿਉਂ ਵਿਸਰੇ ਜੇ ਬਿਕਤੇ ਕੱਢ
0: ਜਨਮ ਜਨਮ ਕਾ ਟੂਟਾ ਗਾਢੇ
1: ਗੁਰ ਪੂਰੇ ਤਤ ਇਹ ਵਜਾਇਆ
0: ਰਬ ਆਪਣਾ ਨਾਨਕ ਜਨ ਧਿਆਇਆ
1: ਰਾਜਨ ਸੰਤ ਕਰੋ ਇਹ ਕਾਮ
0: ਆਨ ਤਿਆਗ ਜਪੋ ਹਰ ਨਾਮ
1: ਸਿਮਰ ਸਿਮਰ ਸਿਮਰ ਸੁਖ ਪਾਵੋ
0: ਆਪ ਜਪੋ ਅਵਰਹ ਨਾਮ ਜਪਾਵੋ
1: ਭਗਤ ਪਾਏ ਤਰੀਏ ਸੰਸਾਰ
0: ਬਿਨ ਭਗਤੀ ਤਨ ਹੋ ਸੀ ਚਾਰ
1: ਸਰਵ ਕਲਿਆਣ ਸੁਖ ਨਿਦ ਨਾਮ
0: ਮੂੜਤ ਜਾਤ ਪਾਏ ਵਿਸਰ

0: ਤੁਮਹਾ ਕਿਸਹਿ ਬਿਆਪਤ ਮਾਇਆ,
1: ਆਪਸ ਕਹੋ ਆਪੇ ਆਦੇਸ਼,
0: ਕਿਉ ਗੁਣ ਕਾ ਨਾਹੀ ਪ੍ਰਵੇਸ਼,
1: ਜਹ ਇਕ ਹੈ ਏਕ ਏਕ ਭਗਵੰਤ,
0: ਤੈ ਕੌਣ ਅਚਿੰਤ ਕਿਸ ਲਾਗੈ ਚਿੰਤਾ,
1: ਜਹ ਆਪਨ ਆਪ ਆਪਤੀਆਰਾ,
0: ਤੈ ਕੌਣ ਕਥੈ ਕੌਣ ਸੁਨਣੈ ਹਾਰਾ,
1: ਬਹੁ ਬੇਅੰਤ ਬੂਝਤੇ ਉੱਚਾ,
0: ਨਾਨਕ ਆਪਸ ਕੋ ਆਪੇ ਪਹੁੰਚਾ,
1: ਜਹ ਆਪ ਅਚਿਉ ਪ੍ਰਪੰਚ ਗਾਰ,
0: ਕਿਉ ਗੁਣ ਮੈਂ ਕਿਨੂ ਵਿਸਥਾਰ,
1: ਪਾਪ ਪੁੰਨ ਤੈ ਬਈ ਕਾਵਤ,
0: ਨਰਕੋ ਸੁਰਗ ਬੰਚਾਵ।

0: ਕਿਰਪਾਲ
1: ਆਪਣੇ ਕਰਤਬ ਜਾਣੇ ਆਪ
0: ਅੰਤਰ ਜਾਮੀ ਰਿਓ ਵਿਆਪ
1: ਪ੍ਰਤ ਪਾਲੈ ਜੀਅਨ ਬਹੁ ਭਾਤ ਇਸ ਭਾਵੈ ਤਿਸ ਲਏ ਮਿਲਾਏ
0: ਭਗਤ ਕਰੇ ਹਰ ਕੇ ਗੁਣ ਗਾਏ
1: ਮਨ ਅੰਤਰ ਵਿਸ਼ਵਾਸ ਕਰ ਮਾਨਿਆ
0: ਕਰਨ ਹਾਰ ਨਾਨਕ ਇੱਕ ਜਾਣਿਆ
1: ਜਨ ਲਾਗਾ ਹਰ ਇੱਕ ਹੈ ਨਾਏ
0: ਇਸਦੀ ਆਸ ਨ ਮਿੱਥੀ ਜਾਏ
1: ਸੇਵ ਕਉ ਸੇਵਾ ਬਨਿਆਈ
0: ਹੁਕਮ ਬੂਝ ਪਰਮ ਪਦ ਪਾਏ

0: ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ।
1: ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪ ਧਾਉ।
0: ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਅਰਦਾਸ।
1: ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ

0: ਵਾਹਿਗੁਰੂ ਜੀ ਕਾ
1: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਏਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕੀ ਫਤਿਹ।
1: ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
2: ਸਤਿਗੁਰਤਾ ਪਾਇਆ ਸਹਿਸੇਤੀ ਮਨ ਵਜੀਆਂ ਵਧਾਈਆਂ
1: ਰਾਗ ਰਤਨ ਪਰਿਵਾਰ ਪਰਿਆ ਸਬਦ

ਕਲਾ ਬਖਸ਼ਿਸ਼ ਕਰਨੀਆਂ ਸਤਿਗੁਰੁ ਜੀ ਬੇਅੰਤ ਸੰਗਤਾਂ ਗੁਰੂ ਕੇ ਲੰਗਰਾਂ ਵਿੱਚ ਤਨ ਮਨ ਧਨ ਦੇ ਨਾਲ ਸੇਵਾਵਾਂ ਕਮਾ ਰਹੀਆਂ ਹਨ। ਸਭਨਾ ਦੀਆਂ ਸੇਵਾਵਾਂ ਭੇਟਾਵਾਂ ਦਰ ਕਬੂਲ ਕਰਨੀਆਂ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ, ਆਪਣੇ ਟਹਿਲੀਆਂ ਦੇ

ਸੰਗ ਸੰਗ ਵਰਤਨਾ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ ਸਤਿਗੁਰ ਜੀਓ ਆਪ ਜੀ ਦੀ ਕਿਰਪਾ ਸਦਕਾ ਚਾਰ ਪੈ ਰਹਿਣ ਸੁਖ ਭਾਣੇ ਅੰਦਰ ਬਤੀਤ ਹੋਈ ਦਿਨ ਚੜਿਆ ਭਾਣੇ ਅੰਦਰ ਬਤੀਤ ਕਰਵਾਉਣਾ ਗਰੀਬ ਨਿਵਾਜ ਇਸ ਵਕਤ ਦੀਵਾਨਾਂ ਦੀ ਸੰਪੂਰਨਤਾ ਨੂੰ ਮੁੱਖ ਰੱਖਦੇ ਆ ਆਪ ਜੀ ਕੇ ਹਜ਼ੂਰ ਪੰਚਾਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ

0: ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਗੁਰਪੂਰੈ ਕਿਰਪਾ ਧਾਰੀ, ਪ੍ਰਭ ਪੂਰੀ ਲੋਚ ਹਮਾਰੀ। ਕਰ ਇਸਨਾਨ ਗ੍ਰਹਿ ਆਏ, ਆਨੰਦ ਮੰਗਲ ਸੁਖ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਸਤਿਗੁਰਾਂ ਦੇ ਪਾਵਨ ਦਰ ਘਰ ਦੀਆਂ ਹਾਜ਼ਰੀਆਂ ਭਰ ਕੇ ਗੁਰਦੇਵ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰ ਲੈਣ ਜੀ। ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਪਾਵਨ ਦੀਵਾਨਾਂ ਦੀ ਸੰਪੂਰਨਤਾ ਤੇ। ਅੱਜ ਦੇ ਇਲਾਹੀ ਰੱਬੀ ਸ੍ਰੀ ਮੁਖਵਾਕ ਆਪ ਜੀ ਨੇ ਸਰਵਨ ਕੀਤੇ ਹਨ, ਜੋ ਸੋਰਠ ਰਾਗ ਅੰਦਰ ਪੰਚਮ ਪਾਤਸ਼ਾਹ ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਦਾ ਤਾਰ ਪਿਤਾ ਮਹਾਰਾਜ ਜੀ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਕੀਤੇ ਗਏ ਹਨ। ਸਤਿਗੁਰੂ ਜੀ ਕਿਰਪਾ ਕਰਨ, ਅੱਜ ਐਤਵਾਰ ਦਾ ਦਿਹਾੜਾ ਹੈ। ਸਾਰਾ ਦਿਨ ਗੁਰੂ ਦਰਬਾਰ ਅੰਦਰ ਇਲਾਹੀ ਬਾਣੀ ਦੇ ਕੀਰਤਨ, ਗੁਰਮਤਿ ਵਿਚਾਰਾਂ ਹੋਣੀਆਂ ਹਨ, ਦੀਵਾਨ ਸੱਜਣੇ ਹਨ। ਵਿਸ਼ੇਸ਼ ਕਰਕੇ ਜੋ ਪਿਛਲੇ ਦਿਨੀ ਸਿੱਖ ਪੰਥ ਦੇ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਤਿਨ੍ਹਾਂ ਦਾ ਸ਼ਹਾਦਤ ਦਿਵਸ ਬੀਤ ਕੇ ਗਿਆ ਹੈ, ਉਸ ਨੂੰ ਸਮਰਪਿਤ ਹੋਣਗੇ। ਸੋ ਆਪ ਸੰਗਤ ਦੇ ਚਰਨਾਂ ਵਿੱਚ ਸਨੀਮਰ ਬੇਨਤੀ ਹੈ ਕਿ ਆਪ ਜੀਆਂ ਨੇ ਵੱਧ ਚੜ ਕੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਹਨ। 16 ਜੁਲਾਈ ਨੂੰ ਸਾਉਣ ਦੇ ਮਹੀਨੇ ਦੀ ਸੰਗਰਾਂਦ ਹੈ, ਆਪ ਜੀਆਂ ਨੇ ਗੁਰੂ ਘਰ ਹਾਜ਼ਰੀਆਂ ਭਰ ਕੇ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਜੀ। ਆਓ ਹੁਣ ਅੰਮ੍ਰਿਤ ਬਾਣੀ ਆਸਾ ਕੀ ਵਾਰ ਦੇ ਕੀਰਤਨ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਅਤੇ ਉਹਨਾਂ ਦਾ ਜਥਾ ਆਪ ਜੀ ਨੂੰ ਸਰਵਨ ਕਰਵਾਏਗਾ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਬੋੜੀ ਨਾ ਤੇ ਆਪਣੀ ਤਨ ਤੇਰੀ ਸਤਿਗੁਰ ਪਾਇਆ ਇਹੋ ਜੀ ਬਹੁਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇਵੜ ਦਾਤਾ ਕੋ ਨਹੀਂ ਸਭ ਸੁਣਿਆ ਲੋਕ ਸਪਾਇਆ।

ਥੋੜੀ ਸੇਵ ਕੀਤੀ ਸੰਤੋਖੇ ਜਿੰਨੀ ਸੱਚੋ ਸੱਚ ਧਿਆਇਆ ਓਨੀ ਮੰਦਾ ਪੈਨ ਰੱਖਿਓ ਕਰ ਸੁਕਰ ਧਰਮ ਕਮਾਇਆ ਓਨੀ ਦੁਨੀਆ ਤੋੜੇ ਬੰਦਨਾ ਅੰਨ ਪਾਣੀ ਥੋੜਾ ਖਾਇਆ ਤੂੰ ਬਖਸੀਸੀ ਅਗਲਾ ਨਿਤ ਦੇਵਹਿ ਚੜ੍ਹੈ ਸਵਾਇਆ।

ਕੌੜੀ ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇਹ ਤਿਸ ਮਿਲੈ ਸੱਚ ਤਾਂ ਤਿੰਨੀ ਸੱਚ ਕਮਾਇਆ। ਸਤਿਗੁਰ ਮਿਲਿਆ ਸੱਚ ਪਾਇਆ, ਜਿਨ ਕਹਿ

ਪੌੜੀ ਸਤਿਗੁਰੂ ਵੱਡਾ ਕਰਸਾ ਲਾਹੀਆ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿਮੇਲੇ ਤਾਂ ਨਦਰੀ ਆਈਆਂ ਜਾਤ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਾਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿਤ ਉੱਠੈ ਨੌ ਨਿਧ ਪਾਈਆਂ ਸਹਿਤ ਉੱਠੈ ਨੌ ਨਿਧ ਪਾਈਆਂ।

ਵਾਹਿਗੁਰੂ ਜੀ ਕੀ ਫਤਿਹ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕੁਛ ਮਿਹਰ ਉਪਾਵ ਹੋ, ਡੁੱਬਦੇ ਪੱਥਰ ਤਾਰੇ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੁੱਤਰ ਤੇ ਇਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਇਲਾਹੀ ਬਣ ਦੇ ਕੀਰਤਨ ਕਥਾ ਤੇ ਪਾਠ ਸਰਵਣ ਕਰਕੇ ਭਾਵ ਹੁਕਮਨਾਮਾ ਸਰਵਣ ਕਰਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਾਧ ਸੰਗਤ ਜੀਓ, ਆ ਗੁਰਾਂ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਸਭ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਰਦਾਸ ਤੋਂ ਉਪਰੰਤ ਸਾਹਿਬਾਂ ਨੇ ਬਖਸ਼ਿਸ਼ ਕੀਤੀ ਸਾਨੂੰ, ਬੜਾ ਹੀ ਸੁੰਦਰ ਹੁਕਮਨਾਮਾ ਬਖਸ਼ਿਸ਼ ਕੀਤਾ ਹੈ। ਸੋਠ ਮਹਿਲਾ ਪੰਜਵਾਂ, ਗੁਰਪੂਰੇ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ। ਤੇ ਪੂਰੇ ਦੀ ਗੁਰੂ ਦੀ ਗੱਲ ਹੋਈ ਪਹਿਲੀਆਂ ਤੁਕਾਂ ਦੇ ਵਿੱਚ, ਪੂਰੇ ਦੇ ਅਧੂਰੇ ਦੀ ਨਹੀਂ, ਬਾਕੀ ਅਧੂਰੇ ਨੇ ਗੁਰੂ ਸਾਰੇ। ਕੇਵਲ ਤੇ ਕੇਵਲ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ, ਬਾਣੀ ਅਮਰ ਸਾਰੇ, ਗੁਰਬਾਣੀ ਕਹਿ ਸੇਵ ਜਨਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਪੂਰਾ ਗੁਰੂ ਕੌਣ ਹੈ? ਬਾਣੀ ਨੇ ਵੀ ਕਿਹਾ ਜਿਹੜਾ ਜੰਮਦਾ ਤੇ ਮਰਦਾ ਨਹੀਂ। ਤੇ ਫਿਰ ਬਾਕੀ ਦੇਹਧਾਰੀ ਤਾਂ ਫਿਰ ਜੰਮਦੇ ਮਰਦੇ, ਫਿਰ ਉਹ ਕਿਵੇਂ ਗੁਰੂ ਹੋ ਗਏ ਜੀ? ਮੈਂ ਜਾਣ ਕੇ ਇਸ ਟੁੱਕ ਤੇ ਰੁਕ ਗਿਆ, ਜਾਣ ਕੇ ਗੁਰੂ ਦੀ ਬਖਸ਼ ਹੋਈ ਤੇ ਮੈਂ ਇੱਥੇ ਰੁਕ ਗਿਆ। ਸੋ ਕੋਸ਼ਿਸ਼ ਕਰੀਏ ਆਪਾਂ ਪੂਰੇ ਗੁਰੂ ਨਾਲ ਜੁੜਨ ਦੀ। ਸੂਚਨਾਵਾਂ ਜੀ, ਹੁਣ ਹਰ ਰੋਜ਼ ਦੀ ਤਰ੍ਹਾਂ ਆਪਾਂ ਜੋ ਆਪਣੇ ਨੌਰਥ ਸਾਹਿਬ ਅਤੇ ਸਾਊਥ ਸਾਹਿਬ ਨੂੰ ਬਣਾ ਰਹੇ ਹਨ ਦੋ ਮੰਜ਼ਿਲੇ, ਸੰਗਤਾਂ ਨੂੰ ਬੇਨਤੀ ਹੈ ਦਸਵੰਤ ਕੱਢ ਕੇ ਵੱਧ ਤੋਂ ਵੱਧ ਸੇਵਾ ਕਰਕੇ ਗੁਰੂ ਦੀਆਂ ਬਖਸ਼ਾਂ ਲਓ, ਤਾਂ ਕਿ ਆਪਾਂ ਜਲਦੀ ਬਣਾ ਲਈਏ ਉਹਨਾਂ ਨੂੰ ਅਤੇ ਵਰਤੋਂ 'ਚ ਕੰਮ ਆਉਣ। ਅਗਲੀ ਹੈ ਜੀ ਬੇਨਤੀ ਸਹਿਜ ਪਾਠਾਂ ਦੀ, ਸਰਬੱਤ ਦੇ ਭਲੇ ਲਈ, ਜੋ ਆਪਾਂ ਗੁਰੂ ਦੀ ਬਖਸ਼ ਲੈ ਕੇ ਸ਼ੁਰੂ ਕਰਦੇ ਹਾਂ। ਅਤੇ ਆਪਾਂ ਨੇ ਹੁਣ ਪ੍ਰੋਗਰਾਮ ਪੱਕਾ ਹੀ ਬਣਾ ਲਿਆ ਹੈਗਾ, ਗੁਰੂ ਦੀ ਬਖਸ਼ ਹੋਈ ਹੈਗੀ ਹੈ, ਬਹੁਤ ਸਾਰੀਆਂ ਸੰਗਤਾਂ ਨੇ ਨਾਂ ਦੇ ਦਿੱਤੇ ਨੇ ਅਗਲੇ ਪੜਾਅ ਵਾਸਤੇ। ਬਾਕੀਆਂ ਨੂੰ ਵੀ ਬੇਨਤੀ ਹੈ, ਉਹ 408-712-41-45 'ਤੇ ਟੈਕਸਟ ਕਰ ਦਿਓ ਕਿ ਆਪ ਜੀ ਨੇ ਆਰੰਭ ਕਰ ਲਿਆ ਅਤੇ ਕਿੰਨੇ ਕਰਨੇ ਆ ਸਹਿਜ ਪਾਠ। ਅਤੇ ਭੋਗ ਪਾਉਣ ਦੇ ਫਿਰ ਆਪਾਂ ਕੋਸ਼ਿਸ਼ ਕਰਾਂਗੇ, ਅੰਦਾਜ਼ਾ ਮੇਰਾ ਕਿ ਤੰਤਰ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਹੈ ਪਹਿਲਾ ਪ੍ਰਕਾਸ਼ ਤਾਂ ਨਹੀਂ, ਹਾਂ ਸ਼ਾਇਦ ਉੱਥੇ ਤੱਕ ਸੰਪੂਰਨਤਾ ਵੀ ਆਉਂਦੀ ਹੈਗੀ, ਉਹ ਵੀ ਜਿਹੜਾ ਵੀ ਸਾਨੂੰ ਦੇਣਗੇ ਪ੍ਰਬੰਧਕ ਕਮੇਟੀ ਵਾਲੇ ਆਪਾਂ ਉਹ ਚੁਣ ਕੇ ਅਤੇ ਉੱਥੇ ਫਿਰ ਭੋਗ ਪਾ ਦਿਆਂਗੇ। ਲਗਭਗ ਅਗਸਤ ਦੇ ਅਖੀਰ ਜਾਂ ਸਤੰਬਰ ਦੇ ਸ਼ੁਰੂ 'ਚ ਹੋਊਗਾ ਜੀ। ਅੱਗੇ ਚਲੀਏ, 16 ਤਰੀਕ ਨੂੰ ਆ ਰਹੀ ਜੀ ਸੰਗਰਾਂਦ, ਅੱਜ 12 ਹੋ ਗਈ ਆ, 16 ਨੂੰ ਵੀਰਵਾਰ ਹੈਗਾ ਸੰਗਰਾਂਦ, ਅਤੇ ਨਾਲ ਨਾਲ ਮਹਾਨ ਸ਼ਹੀਦ ਭਾਈ ਤਾਰ ਸਿੰਘ ਜੀ ਦਾ ਸ਼ਹੀਦੀ ਦਿਨ ਵੀ ਆਪਾਂ ਨੇ ਉਸ ਦਿਨ ਹੀ ਹੈਗਾ ਆ ਗਿਆ। 24 ਤਰੀਕ ਨੂੰ ਹੈ ਜੀ ਮੀਰੀ ਪੀਰੀ ਦਾ ਦਿਨ, ਜੁਲਾਈ ਨੂੰ। ਅਗਸਤ ਦੀ ਗੱਲ ਕਰਾਂ, ਅਗਸਤ 7 ਨੂੰ ਹੈ ਪ੍ਰਕਾਸ਼ ਧੰਨ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ। ਅਤੇ ਬਾਕੀ ਸੂਚਨਾਵਾਂ ਕਾਫੀ ਛੱਡ ਜਾਣੀਆਂ, ਮੈਂ ਇੱਕ ਸੂਚਨਾ ਦੇਣੀ ਹੈਗੀ ਹੁਣ ਜ਼ਰੂਰ, ਦੋ ਬਲਕਿ, ਇੱਕ ਤਾਂ ਗੁਰਮਤ ਕੈਂਪ ਲੱਗ ਰਿਹਾ ਬੱਚਿਆਂ ਦਾ ਫਰੀ, ਜਿਸ ਦੇ ਵਿੱਚ 6 ਤੋਂ 15 ਸਾਲ ਦੇ ਬੱਚਿਆਂ ਨੂੰ ਲਿਆ ਜਾ ਰਿਹਾ, ਅਤੇ ਉਹਨਾਂ ਦਾ ਕੈਂਪ ਹੈ 13 ਤੋਂ ਸ਼ੁਰੂ ਹੋਣਾ, 13 ਕੱਲ੍ਹ ਨੂੰ ਹੈ ਜੀ, ਕੱਲ੍ਹ ਤੋਂ ਸ਼ੁਰੂ ਹੋ ਰਿਹਾ ਅਤੇ 17 ਤੱਕ ਹੈਗਾ ਜੀ। ਅਤੇ ਦੂਸਰੀ ਬੇਨਤੀ ਹੈਗੀ ਆ ਜੀ, ਮੂਵੀ ਸਤਲੁਜ ਸੰਸਾਰ ਭਰ ਦੇ ਵਿੱਚ ਇਹ ਮੂਵੀ ਰੋਕੀ ਗਈ, ਪਰ ਗੁਰੂ ਨੇ ਬਖਸ਼ ਕੀਤੀ, ਸੰਸਾਰ ਭਰ 'ਚ ਹੀ ਦਿਖਾਈ ਜਾ ਰਹੀ ਆ। ਗੁਰੂ ਦਾ ਹੁਕਮ ਕੋਈ ਨਹੀਂ ਰੋਕ ਸਕਦਾ। ਮੈਂ ਹੈਰਾਨ ਇਸ ਗੱਲ ਤੋਂ ਕਿ ਰੋਕਣ ਵਾਲਿਆਂ ਨੂੰ ਸਮਝ ਨਹੀਂ ਆਈ ਕਿ ਉਹਨਾਂ ਦੇ ਰੋਕਿਆਂ ਇਹ ਜੋ ਸੱਚਾਈ ਹੈ ਉਹ ਰੁਕ ਨਹੀਂ ਸਕਦੀ, ਨਹੀਂ ਰੁਕ ਰਹੀ, ਸੱਚਾਈ ਦਾ ਹੜ੍ਹ ਆ ਰਿਹਾ, ਅਤੇ ਆਪਾਂ ਉਸ ਤੋਂ ਲਾਭ ਉਠਾਈਏ। ਇਸ ਗੁਰੂ ਘਰ ਵਿਖੇ ਆਪਾਂ ਨੇ ਫਰੀ ਮੂਵੀ ਦਿਖਾਉਣੀ ਆ, ਆਉਂਦੇ ਸ਼ਨਿਚਰਵਾਰ ਸ਼ਾਮ ਨੂੰ 6 ਵਜੇ,
ਆਉਂਦੇ ਐਤਵਾਰ ਦੁਪਹਿਰ ਨੂੰ 1 ਵਜੇ ਕਿੱਥੇ ਜੀ? ਲਾਇਬ੍ਰੇਰੀ ਦੇ ਵਿੱਚ। ਕਿਉਂ? ਇੱਥੇ ਤਾਂ ਦੀਵਾਨ ਚੱਲਦਾ ਰਹੂਗਾ। ਜਿਨ੍ਹਾਂ ਨੇ ਦੇਖ ਲਈ ਹੈਗੀ ਆ ਘਰਾਂ 'ਚ, ਉਹ ਫਿਰ ਕੀਰਤਨ ਸਰਵਣ ਕਰਨਗੇ ਇੱਥੇ। ਜਿਨ੍ਹਾਂ ਨੇ ਨਹੀਂ ਦੇਖੀ ਉਹ ਉੱਧਰ ਬੱਚਿਆਂ ਸਮੇਤ ਜਾ ਕੇ ਲਾਇਬ੍ਰੇਰੀ 'ਚ ਚਲੇ ਜਾਣਗੇ। ਅਤੇ ਜੇ 2 ਵਾਰੀ ਨਾ ਪੂਰੇ ਹੋ ਸਕੇ, ਸੰਗਤ ਰਹਿ ਗਈ, ਫਿਰ ਕੋਸ਼ਿਸ਼ ਕਰਾਂਗੇ ਪ੍ਰਬੰਧਕਾਂ ਨੂੰ ਮਨਾਉਣ ਲਈ ਕਿ ਉਹ ਫਿਰ ਅਗਲੇ ਵੀਕਐਂਡ 'ਤੇ ਦਿਖਾ ਦੇਣਗੇ। ਸੋ ਆਓ ਹੁਣ ਮੈਂ ਉਹਦੇ ਮਹਾਨ ਵਿਦਵਾਨ ਅਤੇ ਕਥਾਕਾਰ ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਟਾਂਟੋ ਵਾਲਿਆਂ ਨੂੰ ਬੇਨਤੀ ਕਰਾਂ ਕਿ ਅੱਜ ਦੇ ਹੁਕਮਨਾਮੇ ਦੀ ਆਪ ਜੀ ਨੂੰ ਕਥਾ ਸਰਵਣ ਕਰਾਉਣਗੇ। ਉਹ ਗਿਆਨੀ ਜੀ ਬੜੇ ਪਿਆਰ ਅਤੇ ਸ਼ਰਧਾ ਨਾਲ ਗੁਰਬਾਣੀ ਦੀ ਕਥਾ ਸਰਵਣ ਕਰਦੇ ਨੇ। ਸਾਡੇ ਪਾਸ 2 ਅਗਸਤ ਤੱਕ ਨੇ ਇਹ। ਸੋ ਮੈਂ ਉਹਨਾਂ ਨੂੰ ਇੱਥੋਂ ਦੀ ਸਮੂਹ ਸੰਗਤ ਅਤੇ ਪ੍ਰਬੰਧਕਾਂ ਵੱਲੋਂ ਜੀ ਆਇਆਂ ਵੀ ਆਖਦਾ ਜੀ, ਆਪਣੇ ਵੱਲੋਂ ਵੀ। ਅਤੇ ਆਓ ਹੁਣ ਆਪਾਂ ਲਾਹਾ ਦੇਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਜੋਤ ਰੂਪ ਹਰਿਆਪ ਜੋਤ ਰੂਪ ਹਰਿਆਪ ਗੁਰੂ ਨਾਨਕ ਕਹਾਇਓ

हम मैले तुम उजल करते, हम निर्गुण तू दाता।

ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹ।

ਗੁਰ ਸਵਾਰੀ ਸੰਗਤ ਜੀ, ਬਹੁਤ ਹੀ ਪਿਆਰ ਸਹਿਤ ਮਾਈ ਭਾਈ ਗੁਰਸਿੱਖ ਗੁਰੂ ਫਤਿਹ ਨਾਲ ਸਾਂਝ ਪਾਓ, ਰਸਨਾ ਦੁਆਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਪਤਿਤ ਪਾਵਨ ਦਇਆ ਸਿੰਧ ਕਿਰਪਾ ਨਿਧ ਰੂਹਾਨੀਅਤ ਦੇ ਭੰਡਾਰ ਗੁਰੂ ਗਰੀਬ ਨਿਵਾਜ ਪਰ ਬ੍ਰਹਮ ਪੂਰਨ ਪਰਮੇਸ਼ਰ ਮਨ ਤਾਕ ਓਟ ਗਹੀਜੈ ਰੇ ਜਿਨ ਧਾਰੇ ਬ੍ਰਹਿਮੰਡ ਖੰਡ ਹਰ ਤਾਕੋ ਨਾਮ ਜਪੀਜੈ ਰੇ ਮਨ ਕੀ ਮਤ ਤਿਆਗੋ ਹਰ ਜਨ ਹੁਕਮ ਬੋਝ ਸੁਖ ਪਾਈਐ ਰੇ ਜੋ ਪ੍ਰਭ ਕਰੈ ਸੋਈ ਭਲ ਮਨ ਹੋ ਸੁਖ ਦੁਖ ਓਹੀ ਧਿਆਈਐ ਰੇ ਓ

ਤਰਸੋਈ ਰੇ ਨਾਨਕ ਦਾਸ ਤਾ ਕੀ ਸਰਣਾਈ ਜਾ ਤੇ ਬ੍ਰਥਾ ਨਾ ਕੋਈ ਰੇ ਜੁਗ ਹੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਜਗ ਦੀ ਜੋਤ ਆਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਦ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਰਗਾਹ ਵਿੱਚ ਛਤਰ ਛਾਇਆ ਹੇਠ ਸਤਿਗੁਰੂ ਜੀ ਦੀ ਸਾਜੀ ਅਤੇ ਨਿਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਅਤਿ ਸਤਿਕਾਰਯੋਗ ਸਾਧ ਸੰਗਤ ਜੀ ਸਰਵੱਤਰ ਮਾਈ ਭਾਈ ਗੁਰਸਿੱਖ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਕਰਮਾਂ ਵਾਲੇ ਹੋ ਸਤਿਗੁਰਾਂ ਦੇ ਪਾਵਨ ਦਰਬਾਰ ਵਿੱਚ ਸੱਜ ਬੈਠ ਕਰਕੇ ਗੁਰੂ ਸਵਾਰੇ ਗੁਰੂ ਪਿਆਰਿਆਂ ਦੀ ਸੰਗਤ ਕਰਕੇ ਸਤਿਗੁਰੂ ਜੀ ਦੇ ਦੀਦਾਰ ਕਰਕੇ ਅੰਮ੍ਰਿਤ ਬਾਣੀ ਸਰਵਣ ਕਰਕੇ ਬਖਸ਼ੇ ਹੋਏ ਜ਼ਿੰਦਗੀ ਦੇ ਸਵਾਸਾਂ ਪਲਾਂ ਨੂੰ ਗੁਰਸੰਗਤ ਜੀ ਸਫਲ ਬਣਾਉਣ ਦਾ ਸਫਲ ਯਤਨ ਕੀਤਾ ਹੈ। ਗੁਰੂ ਕੀ ਅਪਾਰ ਬਖਸ਼ਿਸ਼ ਹੈ, ਕਰੋੜਾਂ ਹੀ ਪੁੰਨਾਂ ਦੀ ਪ੍ਰਾਪਤੀ ਹੈ। ਸਤਿਗੁਰਾਂ ਦੇ ਅੰਮ੍ਰਿਤ ਬਚਨ ਨੇ ਕੋਟ ਪੁੰਨ ਸੁਣ ਹਰ ਕੀ ਬਾਣੀ, ਕਰੋੜਾਂ ਹੀ ਪੁੰਨਾਂ ਦੀ ਪ੍ਰਾਪਤੀ ਹੈ ਜਦੋਂ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਸਰਵਣ ਕਰਨ ਦਾ ਗੁਰਸੰਗਤ ਜੀ ਸੁਭਾਗ ਸਮਾਂ ਪ੍ਰਾਪਤ ਹੋ ਜਾਵੇ। ਵਾਹਿਗੁਰੂ ਨਿਰੰਕਾਰ ਜੀ ਨੇ ਆਪਣੇ ਦਸ ਸਰੂਪ ਧਾਰਨ ਕਰਕੇ ਸਰਬ ਜੀਆਂ ਦੀ ਕਲਿਆਣ ਕਰਨ ਵਾਸਤੇ ਜਥੇ

ਸਤੇ ਸਤਿਗੁਰਾਂ ਨੇ ਅੰਮ੍ਰਿਤਮਈ ਗੁਰਬਾਣੀ ਦੇ ਖਜ਼ਾਨੇ ਦੀ ਬਖਸ਼ਿਸ਼ ਕੀਤੀ ਹੈ। ਸਾਡਾ ਕਲਯੁਗੀ ਜੀਵਾਂ ਦਾ ਭਲਾ ਕਰਨ ਵਾਸਤੇ ਅੰਮ੍ਰਿਤਮਈ ਗੁਰਬਾਣੀ ਦੇ ਖਜ਼ਾਨੇ ਦੀ ਬਖਸ਼ਿਸ਼ ਕੀਤੀ ਹੈ। ਜੋ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਨੂੰ ਪੜ੍ਹ ਕੇ ਜਾਂ ਸਰਵਣ ਕਰਕੇ ਜੀਵਨ ਦੀ ਕਲਿਆਣ ਹੋ ਸਕਦੀ ਹੈ, ਤੁਸੀਂ ਅੰਮ੍ਰਿਤ ਬਚਨ ਪੜ੍ਹਦੇ ਹੋ। ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਫਿਰ ਮੇਰੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ ਨੇ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨਾ ਕੋਈ। ਫਿਰ ਤੁਸੀਂ ਨਾਲ ਦੀ ਨਾਲ ਬੋਲ ਪੜ੍ਹਦੇ ਹੋ। ਸਿੰਘ ਸਾਹਿਬ ਜੀ ਨੇ, ਸਕੱਤਰ ਸਾਹਿਬ ਜੀ ਨੇ ਸਟੇਜ ਤੋਂ ਪੜ੍ਹੇ ਸੀ ਜਦੋਂ ਪੂਰੇ ਗੁਰੂ ਦੀ ਪਰਿਭਾਸ਼ਾ ਉਹਨਾਂ ਨੇ ਇੱਕ ਦੋ ਬਚਨਾਂ ਵਿੱਚ ਕੀਤੀ ਹੈ। ਫਿਰ ਮਹਾਰਾਜ ਇਹੀ ਬੋਲ ਕਹਿ ਦਿੰਦੇ ਨੇ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਫਿਰ ਸਤਿਗੁਰੂ ਮਹਾਰਾਜ ਕਿਧਰੇ ਇਸ ਬਾਣੀ ਦੀ ਵਡਿਆਈ ਕਰਦਿਆਂ ਇਹ ਅੰਮ੍ਰਿਤ ਬਚਨ ਬਖਸ਼ਿਸ਼ ਕਰਦੇ ਨੇ। ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ। ਫਿਰ ਇਸ ਬਾਣੀ ਦੀ ਵਡਿਆਈ ਕਰਦਿਆਂ ਹੋਇਆ ਸਵੈ ਬਖਸ਼ਿਸ਼ ਕਰਦੇ ਨੇ ਭਈ ਇਹ ਬਾਣੀ ਅੰਮ੍ਰਿਤ ਹੈ ਜਿਹਦੇ ਵਾਸਤੇ ਬੋਲਨੇ। ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ, ਪਰਮ ਗਤ ਮੇਰੀ ਜਲਣ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਉ। ਜਦੋਂ ਆਸਾ ਰਾਗ ਵਿੱਚ ਅੰਮ੍ਰਿਤ ਬਚਨ ਪੜੋਗੇ ਤੇ ਗੁਰਦੇਵ ਮਹਾਰਾਜ ਦੇ ਅੰਮ੍ਰਿਤ ਬਚਨ ਨੇ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰਨਿਮਖ ਨਾ

ਕਰਤਾਰੀ ਰੇ, ਕਰਤਾਰ ਦੀ ਬਾਣੀ ਹੈ ਗੁਰਮੁਖੋ। ਔਰ ਜਿਹੜਾ ਅੰਮ੍ਰਿਤ ਬਾਣੀ ਨਾਲ ਜੁੜ ਜਾਂਦਾ ਹੈ ਜਾਂ ਸੁਣਦਾ ਹੈ ਜਾਂ ਪੜ੍ਹਦਾ ਹੈ, ਗੁਰੂ ਦੇ ਦੀਦਾਰ ਕਰਦਾ ਹੈ, ਉਹਦੇ ਅੰਦਰ ਕਰਤਾਰ ਦੇ ਵਿੱਚ ਪ੍ਰੇਮ ਪੈਦਾ ਹੋ ਜਾਂਦਾ, ਫਿਰ ਉਹ ਆਨੰਦ ਵਿੱਚ ਅੰਦਰ ਖਿੜਾਓ ਵਿੱਚ ਆ ਜਾਂਦਾ ਹੈ, ਫਿਰ ਸਹਿਜੇ ਸਹਿਜੇ ਬਾਣੀ ਸੁਣਦਿਆਂ ਸੁਣਦਿਆਂ ਸਿੱਖ ਬਾਣੀ ਦਾ ਹੀ ਰੂਪ ਹੋ ਜਾਂਦਾ ਹੈ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਗੁਰੂ ਦਾ ਸਿੱਖ ਬਾਣੀ ਪੜਦਾ ਪੜਦਾ ਇੱਕ ਰੂਪ ਹੋ ਜਾਂਦਾ ਹੈ। ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰਨਿਮਕ ਨ ਬਣਤੇ ਟਾਰੀ ਰੇ, ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ, ਖਿਨ ਰਮ ਗੁਰ ਗਮ ਹਰ ਦਮ ਨਹ ਜਮ ਹਰ ਕੰਠ ਨਾਨਕ ਔਰ ਹਰੀ ਰੇ। ਜਿਨ੍ਹਾਂ ਦੇ ਹਿਰਦੇ ਵਿੱਚ ਬਾਣੀ ਵੱਸਦੀ ਹੈ, ਜਮ ਉਹਨਾਂ ਦੇ ਕੋਲ ਨਹੀਂ ਆਉਂਦਾ, ਉਹ ਤੇ ਦਮ ਦਮ ਗੁਰੂ ਦੇ ਸ਼ਬਦ ਨੂੰ ਯਾਦ ਕਰਦੇ ਨੇ। ਤਾਂ ਹੀ ਤਾਂ ਗੁਰੂ ਅਮਰਦਾਸ ਮਹਾਰਾਜ ਨੇ ਬਚਨ ਕਹੇ ਸਨ, ਆਵ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ। ਕੀ ਕਰੀਏ ਮਹਾਰਾਜ, ਕੀ ਹੁਕਮ ਹੈ? ਤਾਂ ਸਾਹਿਬ ਕਹਿੰਦੇ ਗਾਵ ਹੋ ਸੱਚੀ ਬਾਣੀ। ਫਿਰ ਨਾਲ ਦੀ ਨਾਲ ਪਰਿਭਾਸ਼ਾ ਸਤਿਗੁਰੂ ਮਹਾਰਾਜ ਨੇ ਦੇ ਦਿੱਤੀ, ਪਾਵਨ ਉਪਦੇਸ਼ ਬਖਸ਼ਿਸ਼ ਕਰ ਦਿੱਤਾ, ਬਾਣੀ ਤਾਂ ਗਾਵ ਹੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਸਿਰ ਤੋਂ ਭਾਵ ਸ੍ਰੋਮਣੀ ਬਾਣੀ ਹੈ, ਬਾਣੀ ਜੁਗੋ ਜੁਗ ਅਟਲ ਹੈ, ਜਿਹਦੇ ਵਾਸਤੇ ਮੇਰੇ ਸਾਹਿਬ ਕਹਿੰਦੇ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲੋ। ਅੰਮ੍ਰਿਤ ਬਾਣੀ ਤੁਰਕੀ ਬਾਣੀ ਹੈ। ਤਾਂ ਮਹਾਰਾਜ ਕਹਿੰਦੇ ਹੋ ਆਪੋ ਬੋਲਣਾ ਜਾਣਦਾ ਮੈਂ ਕਹਿਆ ਸਭ ਹੁਕਮ ਆਵ ਜੀ। ਗੁਰੂ ਕੀ ਅੰਮ੍ਰਿਤ ਬਾਣੀ ਵਿੱਚ ਅੰਮ੍ਰਿਤ ਬਾਣੀ ਦੇ ਪ੍ਰਥਾਏ ਗੁਰਸੰਗਤ ਜੀ ਅਨੇਕਾਂ ਹੀ ਅਨੇਕਾਂ ਪ੍ਰਮਾਣ ਹੈ। ਗੁਰ ਕੀ ਬਾਣੀ ਸਿਉ ਰੰਗ ਲਾਏ ਗੁਰ ਕਿਰਪਾਲ ਹੋਏ ਦੁੱਖ ਜਾਏ। ਜਿਵੇਂ ਜਿਵੇਂ ਬਾਣੀ ਪੜੇਗਾ ਪ੍ਰੇਮ ਹੋਵੇਗਾ, ਗੁਰੂ ਦੀ ਕਿਰਪਾ ਵਰਤੇਗੀ। ਇਸ ਕਰਕੇ ਸਤਿਗੁਰੂ ਜੀ ਦੇ ਇੱਕ ਦੋ ਪ੍ਰਮਾਣ ਲੈ ਕੇ ਤਾਂ ਹੁਕਮਨਾਮੇ ਵੱਲੇ ਆਈਏ। ਕਿਉਂਵੇਂ ਪ੍ਰਮਾਣ ਲਏ ਨੇ ਵੀ ਸਾਡਾ ਬਾਣੀ ਪ੍ਰਤੀ ਵਿਸ਼ਵਾਸ ਪ੍ਰਤੀਤ ਆ ਜਾਵੇ, ਬਾਣੀ ਤੋਂ ਬਿਨਾਂ ਸਾਨੂੰ ਕੋਈ ਨਜ਼ਰ ਹੀ ਨਾ ਆਵੇ। ਅਗਰ ਜੇ ਸਾਡਾ ਸਿਰ ਵੀ ਝੁਕੇ ਤਾਂ ਅੰਮ੍ਰਿਤ ਬਾਣੀ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਝੁਕ ਜਾਵੇ, ਇਹ ਸਾਡੇ ਪੂਰੇ ਗੁਰੂ ਨੇ। ਮੈਂ ਸਤਿਗੁਰ ਸੇਤੀ ਪਿਰ ਹੜੀ ਕਿਉਂ ਗੁਰਬਿਣ ਜੀਵਾਂ ਮਾਓ, ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਓ। ਅੱਖੋ ਗੱਜ ਕੇ ਸਤਨਾਮ ਸ਼੍ਰੀ ਵਾਹਿਗੁਰੂ। ਸਿੱਖ ਆਸਰਾ ਲੱਭਦਾ ਹੈ, ਕੋਈ ਵੀ ਬੰਦਾ ਸੰਸਾਰ ਵਿੱਚ ਆਸਰਾ ਲੱਭਦਾ ਹੈ, ਸਮੇਂ ਮੁਤਾਬਕ ਸਭ ਆਸਰੇ ਖਤਮ ਹੋ ਜਾਂਦੇ ਨੇ, ਪਰ ਗੁਰੂ ਦੇ ਸਿੱਖ ਦਾ ਬਖਸ਼ੀ ਹੋਈ ਰੂਹ ਦਾ ਹਮੇਸ਼ਾ ਵਾਸਤੇ ਆਸਰਾ ਕੇਵਲ ਗੁਰੂ ਦਾ ਸ਼ਬਦ ਹੈ, ਗੁਰੂ ਦੀ ਬਾਣੀ ਹੈ। ਮੈਂ ਸਤਿਗੁਰ ਸੇਤੀ ਪਿਰ ਹੜੀ ਪਿਆਰ ਹੈ ਕਿਉਂ ਗੁਰਬਿਣ ਜੀਵਾ ਮਾਓ, ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਓ। ਗੁਰੂ ਦੇ ਸਿੱਖ ਦਾ ਜੀਵਨ ਹੀ ਗੁਰੂ ਕੀ ਅੰਮ੍ਰਿਤ ਬਾਣੀ ਵਿੱਚ ਬਤੀਤ ਹੁੰਦਾ। ਤੁਸੀਂ ਵੱਡਿਆਂ ਭਾਗਾਂ ਵਾਲੇ ਹੋ, ਕਰਮਾਂ ਵਾਲੇ ਹੋ, ਗੁਰੂ ਦਰਬਾਰ ਵਿੱਚ ਰੋਜ਼ਾਨਾ ਦੇ ਨੇਮੀ ਅਤੇ ਪ੍ਰੇਮੀ ਹੋ, ਅਤੇ ਘਰਾਂ ਵਿੱਚ ਵੀ ਪਿਆਰੇ ਗੁਰਸਿੱਖ ਮਾਈ ਭਾਈ ਜੀ ਅੰਮ੍ਰਿਤ ਬਾਣੀ ਦਾ ਆਨੰਦ ਜ਼ਰੂਰ ਵਰ ਜ਼ਰੂਰ ਪ੍ਰਾਪਤ ਕਰਦੇ ਨੇ। ਇਹੀ ਗੁਰੂ ਦੀ ਕਿਰਪਾ ਹੈ। ਅੰਮ੍ਰਿਤ ਵੇਲੇ ਸਤਿਗੁਰਾਂ ਨੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਖੁੱਲੇ ਦੀਦ ਨੇ ਦੀਦਾਰ ਬਖਸ਼ੇ ਨੇ। ਇਹਨਾਂ ਦੀਦਿਆਂ ਦੁਆਰੇ, ਨੇਤਰਾਂ ਦੁਆਰੇ, ਅੱਖੀਆਂ ਦੁਆਰੇ ਗੁਰੂ ਦੇ ਦੀਦਾਰ ਹੋਏ ਨੇ। ਜਿਸ ਵੇਲੇ ਅੰਮ੍ਰਿਤ ਵੇਲੇ ਸਤਿਗੁਰਾਂ ਦੇ ਪ੍ਰਕਾਸ਼ ਹੁੰਦੇ ਨੇ, ਤੇ ਜਿਸ ਵੇਲੇ ਆਈਦਾ ਹੈ ਪ੍ਰਕਾਸ਼ ਵੇਲੇ, ਸੰਗਤਾਂ ਬਹੁਤ ਪਿਆਰ ਵਿੱਚ ਸਤਿਗੁਰੂ ਜੀ ਦੇ ਚਰਨਾਂ 'ਚ ਹਾਜ਼ਰ ਹੋ ਜਾਂਦੀਆਂ ਨੇ, ਸਤਿਗੁਰੂ ਜੀ ਦੀ ਦਾਰ ਬਖਸ਼ਿਸ਼ ਕਰਦੇ, ਸਿੰਘ ਸਾਹਿਬ ਜੀ ਸੇਵਾ ਨਿਭਾਉਂਦੇ ਨੇ, ਫਿਰ ਬਹੁਤ ਪਿਆਰ ਵਿੱਚ ਮੁੱਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਹੁੰਦੀ ਹੈ। ਸੰਗਤਾਂ ਸੁਣਦੀਆਂ ਨੇ, ਘਰਾਂ ਵਿੱਚ ਵੀ ਸੁਣਦੀਆਂ ਨੇ, ਵੱਡਿਆਂ ਭਾਗਾਂ ਵਾਲੇ ਨੇ ਜਿਹੜੇ ਮੰਜਲਾਂ ਮਾਰ ਕੇ ਅੰਮ੍ਰਿਤ ਵੇਲੇ ਤਕਰੀਬਨ 3:30 ਵਜੇ 3 ਵਜੇ 2:30 ਵਜੇ ਸ਼ੁਰੂ ਹੋ ਜਾਂਦੇ ਨੇ ਗੁਰਸਿੱਖ। ਮੈਂ ਦੇਖਦਾ ਰਹਿੰਦਾ ਹੈ ਜਿਹੜੇ ਗੁਰੂ ਦਰਬਾਰ ਵਿੱਚ ਆ ਕੇ ਗੁਰਮੰਤਰ ਵਾਹਿਗੁਰੂ ਜੀ ਦਾ ਜਾਪ ਵੀ ਕਰਦੇ ਨੇ। ਵਾਹਿਗੁਰੂ ਗੁਰਮੰਤਰ ਹੈ ਜਪ ਹੋਮੇ ਕੋਈ, ਫਿਰ ਸਤਿਗੁਰਾਂ ਦੇ ਸਵਾਰੀ ਨਾਲ ਆਉਂਦੇ ਨੇ, ਸੇਵਾ ਟਹਿਲ ਕਰਦੇ ਨੇ, ਦੀਦਾਰ ਹੁੰਦੇ ਨੇ, ਫਿਰ ਮੁੱਖ ਵਾਕ ਸੁਣਦੇ ਨੇ, ਫਿਰ ਜੀਵਨ ਨੂੰ ਉਸ ਗੁਰੂ ਕੀ ਅੰਮ੍ਰਿਤ ਬਾਣੀ ਦੁਆਰੇ ਬਤਾਉਣ ਦਾ ਯਤਨ ਕਰਦੇ ਨੇ, ਗੁਰੂ ਚਰਨਾਂ ਚ ਅਰਦਾਸ ਕਰਦੇ, ਸਾਡਾ ਜੀਵਨ ਗੁਰੂ ਕੇ ਹੁਕਮ ਦੁਆਰੇ ਬਤੀਤ ਹੋ ਜਾਵੇ। ਅੱਜ ਦੇ ਅੰਮ੍ਰਿਤ ਬਚਨ ਜੋ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੇ ਨੇ, ਉਹ ਤੁਸਾਂ ਨੇ ਅਰਦਾਸ ਤੋਂ ਬਾਅਦ ਸਿੰਘ ਸਾਹਿਬ ਜੀ ਗ੍ਰੰਥੀ ਸਿੰਘ ਜੀ ਤੋਂ ਸੁਣੇ ਨੇ। ਮੈਂ ਸਿਰਫ ਸ਼ਬਦ ਦੇ ਦੋ ਹੀ ਬਚਨ ਜਿਹੜੇ ਨੇ ਅੰਮ੍ਰਿਤ ਬਾਣੀ ਦੇ ਪੜੇ ਨੇ, ਸਾਰਾ ਹੁਕਮਨਾਮਾ ਤੁਹਾਨੂੰ ਨਹੀਂ ਸੁਣਾਇਆ ਕਿਉਂਕਿ ਤੁਸਾਂ ਨੇ ਸੁਣ ਲਿਆ ਸੀ।
ਇਸ ਕਰਕੇ ਮੈਂ ਯਤਨ ਕੀਤਾ ਵੀ ਕੁਝ ਨਾ ਕੁਝ ਹੋਰ ਵਿਚਾਰ ਬਾਣੀ ਦੀ ਮਹਿਮਾ ਕੀਤੀ ਜਾਵੇ। ਜੋ ਹੁਕਮਨਾਮਾ ਸਤਿਗੁਰੂ ਮਹਾਰਾਜ ਨੇ ਬਖਸ਼ਿਆ ਹੈ, ਪਾਵਨ ਅੰਗ ਗੁਰੂ ਖਾਲਸਾ ਜੀ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 623 ਅਤੇ 624 ਤੇ ਸਤਿਗੁਰੂ ਪੰਚਮ ਗੁਰਦੇਵ ਮਹਾਰਾਜ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਅੰਮ੍ਰਿਤ ਬਚਨਾਂ ਦੀ ਦਾਤ ਪ੍ਰਾਪਤ ਹੋਈ ਹੈ। ਆਓ ਗੁਰੂ ਕੀ ਅੰਮ੍ਰਿਤ ਬਾਣੀ ਨਾਲ ਸਾਂਝ ਪਾਈਏ ਜੀ।

ਜਿਹਨੇ ਮਾਈ ਭਾਈ ਬੈਠੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਪੂਰਾ ਗੁਰੂ। ਜਿਸ ਵੇਲੇ ਸਿੱਖ ਪੂਰਿਆਂ ਗੁਰਾਂ ਦੇ ਕੋਲ ਆਉਂਦਾ ਹੈ ਤਾਂ ਸਤਿਗੁਰੂ ਮਹਾਰਾਜ ਆਪਣੇ ਚਰਨਾਂ ਨਾਲ ਲਾ ਲੈਂਦੇ ਨੇ। ਜਿਸ ਵੇਲੇ ਪੂਰੇ ਦੀ ਬਾਤ ਚੱਲਦੀ ਹੈ, ਤੁਸੀਂ ਸਟੇਜ ਤੋਂ ਸੁਣਿਆ ਸੀ ਗੁਰਮੁਖਾਂ ਪਾਸੋਂ ਵੀ ਇਹਦਾ ਮਤਲਬ ਹੈ ਅਧੂਰੇ ਵੀ ਜ਼ਰੂਰ ਨੇ, ਪਰ ਗੁਰੂ ਕਾ ਸਿੱਖ ਪੂਰੇ ਨਾਲ ਜੁੜਦਾ ਹੈ। ਜਦੋਂ ਪੂਰੇ ਦੀ ਬਾਤ ਪੈਂਦੀ ਹੈ ਤਾਂ ਮੈਨੂੰ ਇੱਕ ਕਵਿਤ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦਾ ਯਾਦ ਆ ਜਾਂਦਾ ਹੈ। ਹਾਂਜੀ, ਸ਼੍ਰੀ ਮਾਨ ਵੇਦ ਵਿਆਸ ਭਾਈ ਸਾਹਿਬ ਜੀ, ਭਾਈ ਗੁਰਦਾਸ ਸਾਹਿਬ ਜੀ ਦਾ ਕਵਿਤ ਬੜਾ ਪਿਆਰਾ ਹੈ, ਜਿਹਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਨੇ ਪੂਰੇ ਦੀ ਬਾਤ ਅਤੇ ਅਧੂਰੇ ਦੀ ਬਾਤ ਪਾਈ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਵੇਂ ਕੋਈ ਨੇਤਰਾਂ ਤੋਂ ਸੱਖਣਾ ਪੁਰਸ਼ ਹੋਵੇ, ਭਾਵ ਜਿਹਨੂੰ ਕਿ ਨੇਤਰਾਂ ਤੋਂ ਦਿਸਦਾ ਨਾ ਹੋਵੇ, ਨੇਤਰਹੀਣ ਹੋਵੇ, ਤੇ ਦੂਸਰਾ ਇੱਕ ਨੇਤਰਹੀਣ ਹੋਰ ਹੈ, ਇੱਕ ਨੇਤਰਹੀਣ ਦੂਸਰੇ ਨੇਤਰਹੀਣ ਤੋਂ ਪੁੱਛੇ ਵੀ ਜਿਹੜੇ ਸਕੱਤਰ ਸਾਹਿਬ ਜੀ ਨੇ ਸਟੇਜ ਤੇ ਬੋਲਿਆ ਜਾਂ ਕਥਾ ਵਾਚਕ ਕਥਾ ਕਰ ਰਿਹਾ ਹੈ ਜਾਂ ਗ੍ਰੰਥੀ ਸਿੰਘ ਤਾਬਿਆਂ ਤੇ ਬੈਠੇ ਵੀ ਉਹਦੇ ਰੂਪ ਰੰਗ ਕਿਹੋ ਜਿਹਾ ਹੈ, ਉਹਦੇ ਕੱਪੜੇ ਕਿਹੋ ਜਿਹੇ ਨੇ, ਉਹਦਾ ਲਿਬਾਸ ਕਿਹੋ ਜਿਹਾ ਹੈ, ਤੇ ਜਿਹੜਾ ਖੁਦ ਹੀ ਨੇਤਰਾਂ ਤੋਂ ਸੱਖਣਾ ਜਿਹਨੂੰ ਖੁਦ ਹੀ ਨਹੀਂ ਦਿਸਦਾ ਤੇ ਉਹ ਦੂਜੇ ਨੂੰ ਕੀ ਦੱਸੇਗਾ ਵੀ ਉਹਦਾ ਇਹੋ ਜਿਹਾ ਲਿਬਾਸ ਹੈ। ਦੂਸਰਾ ਬੋਲ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਵੇਂ ਕੋਈ ਬੋਲਾ ਪੁਰਸ਼ ਹੋਵੇ, ਜਿਹਨੂੰ ਸੁਣਦਾ ਨਾ ਹੋਵੇ, ਬਿਲਕੁਲ ਕੰਨਾਂ ਤੋਂ ਬਹਿਰਾ ਹੋਵੇ, ਤੇ ਦੂਜੇ ਬਹਿਰੇ ਨੂੰ ਪੁੱਛੇ ਵੀ ਜਿਹੜਾ ਰਾਗ ਚੱਲ ਰਿਹਾ ਹੈ, ਜਿਹੜਾ ਕਥਾ ਚੱਲ ਰਹੀ ਹੈ ਜਾਂ ਜਿਹੜੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ ਉਹ ਕਿਹੋ ਜਿਹੀਆਂ ਵੀ ਮੈਨੂੰ ਵੀ ਦੱਸ, ਤੇ ਜਿਹਨੂੰ ਖੁਦ ਹੀ ਨਹੀਂ ਸੁਣਦਾ ਤੇ ਉਹ ਦੂਜੇ ਨੂੰ ਕਿਵੇਂ ਭਾਈ ਦੱਸੇਗਾ ਵੀ ਆਹ ਚੱਲ ਰਿਹਾ, ਆਹ ਕਥਾ ਕੀਰਤਨ ਜਾਂ ਆਹ ਬਾਤਾਂ ਪੈ ਰਹੀਆਂ ਨੇ, ਕਿਉਂਕਿ ਉਹਨੂੰ ਤਾਂ ਖੁਦ ਹੀ ਨਹੀਂ ਸੁਣਦਾ। ਅਧੂਰਾ ਜਿਹੜਾ ਹੈ ਨੇਤਰਾਂ ਤੋਂ ਸੱਖਣਾ ਹੈ, ਅਧੂਰਾ ਜਿਹੜਾ ਹੈ ਕੰਨਾਂ ਤੋਂ ਬੋਲਾ ਹੈ। ਤੀਜਾ ਬੋਲ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਵੇਂ ਕੋਈ ਗੁੰਗਾ ਜਿਹਦੀ ਜ਼ਬਾਨ ਕੰਮ ਨਾ ਕਰਦੀ ਹੋਵੇ, ਜਿਹਦੀ ਕੋਈ ਜ਼ਬਾਨ ਕੰਮ ਨਾ ਕਰਦੀ ਹੋਵੇ, ਦੂਸਰੇ ਗੁੰਗੇ ਨੂੰ ਪੁੱਛੇ ਵੀ ਤੂੰ ਮੈਨੂੰ ਬੋਲ ਕੇ ਕੋਈ ਬਚਨ ਸੁਣਾ, ਤੇ ਜਿਹੜਾ ਖੁਦ ਹੀ ਨਹੀਂ ਬੋਲ ਸਕਦਾ ਤੇ ਉਹ ਦੂਜੇ ਨੂੰ ਬੋਲ ਕੇ ਕੀ ਸੁਣਾਵੇਗਾ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਹੜਾ ਅਧੂਰਾ ਕੱਚਾ ਹੈ ਨਾ ਉਹ ਗੁੰਗਾ ਹੈ। ਹਾਂਜੀ, ਜਿਹੜਾ ਅਧੂਰਾ ਹੈ ਉਹ ਗੁੰਗਾ ਹੈ, ਉਹ ਬੋਲਾ ਉਹ ਨੇਤਰਹੀਣ ਹੈ, ਤੇ ਮੈਂ ਤੁਹਾਨੂੰ ਉਹ ਬੋਲ ਪੜ੍ਹ ਕੇ ਸੁਣਾ ਦਿਆਂ। ਕਹਿੰਦੇ ਜੈਸੇ ਕੱਲਾ ਕੱਲਾ ਮੈਂ ਅੱਖਰ ਪੜ੍ਹਨਾ ਤੁਹਾਨੂੰ ਸਮਝ ਆ ਜਾਣੀ, ਮੈਂ ਟੂਕ ਮਾਤਰ ਅਰਥ ਕਰ ਦਿੱਤੇ ਨੇ। ਕਹਿੰਦੇ ਨੇ ਜੈਸੇ ਰੂਪ ਰੰਗ ਪੂਛੈ ਅੰਧ ਅੰਧ ਪ੍ਰਤ ਆਪ ਹੀ ਨਾ ਦੇਖ ਸਕੈ ਕੈਸੇ ਕਹਿ ਦਿਖਾਵਈ। ਦੂਜਾ ਬੋਲ ਜੈਸੇ ਰਾਗ ਨਾਦ ਪੂਛੈ ਬਹਿਰੋ ਜੋ ਬਹਿਰਾ ਪੈ ਸਮਝੇ ਨਾ ਆਪ ਤਾਹੇ ਕਾਹੇ ਸਮਝਾਵਈ। ਤੀਜਾ ਬੋਲ ਜੈਸੇ ਗੋਂਗ ਗੋਂਗ ਬਚਨ ਪਹਿਬੇ ਬੇਕ ਪੂਛੈ ਚਾਹੈ ਬੋਲ ਨਾ ਸਕਤ ਕੈਸੇ ਸ਼ਬਦ ਸੁਣਾਵਈ। ਬਿਨ ਸਤਿਗੁਰ ਖੋਜੇ ਬ੍ਰਹਮ ਗਿਆਨ ਧਿਆਨ ਅੰਥਾ ਅਗਿਆਨ ਮਤ ਆਣ ਪੈ ਨਾ ਪਾਵਈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਮਗਰ ਤੂੰ ਖੋਜਣਾ ਚਾਹਵੇ, ਕਿਧਰੇ ਮੈਨੂੰ ਥਾਂ ਬਥਾਂ ਤੇ ਜਾ ਕੇ ਮੇਰੇ ਅੰਦਰ ਦੀ ਗਿਆਨ ਦੀ ਪ੍ਰਾਪਤੀ ਹੋ ਜਾਵੇ, ਨਹੀਂ ਹੋਣਾ। ਕੇਵਲ ਆਦ ਗੁਰੂ ਗ੍ਰੰਥ ਸਾਹਿਬ ਜੀ ਪੂਰੇ ਗੁਰੂ ਨੇ ਜਿਨ੍ਹਾਂ ਵਾਸਤੇ ਬੋਲ ਨੇ, ਇਹ ਵੀ ਬੋਲ ਮੈਂ ਕਹਿ ਦਿਆਂ, ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ। ਪੂਰੇ ਗੁਰੂ ਨੇ ਫਿਰ ਦਸਾਂ ਪਾਤਸ਼ਾਹੀਆਂ ਦੇ ਅੰਮ੍ਰਿਤ ਬੋਲ ਬਾਣੀ ਜੋਗੋ ਜੋਗ ਅਟਲ ਹੈ, ਜਿਹਦੇ ਵਾਸਤੇ ਅਨੇਕਾਂ ਪਾਣੀ ਬਾਣੀ ਦੇ ਪ੍ਰਮਾਣ ਮਿਲ ਜਾਣੇ ਨੇ। ਪੂਰਾ ਪ੍ਰਭ ਆਰਾਧਿਆ ਪੂਰਾ ਜਾਕਾ ਨਾਓ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਪੂਰੇ ਗੁਰ ਕਾ ਸੁਨ ਉਪਦੇਸ਼ ਪਰ ਬ੍ਰਹਮ ਨਿਕਟ ਕਰ ਪੇਖ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਔਸ ਨਿਤ ਤਿਆਗੋ ਤਰੰਗ ਸੰਤ ਜਣਾ ਕੀ ਧੂਰ ਮਨ ਮੰਗ ਆਵ ਛੋੜ ਬੇਨਤੀ ਕਰਹੁ ਸਾਧ ਸਾਗ ਅਗਨ ਸਾਗਰ ਤਰਹੁ ਹਰ ਤਨ ਕੇ ਪਰ ਲਿਹੋ ਭੰਡਾਰ ਨਾਨਕ ਗੁਰ ਪੂਰੇ ਨਮਸ਼ਕਾਰ। ਮੇਰੀ ਪੂਰਿਆਂ ਗੁਰਾਂ ਨੂੰ ਨਮਸ਼ਕਾਰ ਹੈ, ਜੋ ਜੁਗੋ ਜੁਗ ਅਟਲ ਹੈ ਤੇ ਪੂਰਾ ਗੁਰੂ ਦੇ ਕੋਲ ਜਾਓ। ਪੂਰਾ ਗੁਰੂ ਪਾਤ ਅਬਰੋ ਵੀ ਰੱਖ ਲੈਂਦਾ ਹੈ, ਗੁਰ ਪੂਰਾ ਮੇਰੀ ਰੱਖ ਲਈ ਅੰਮ੍ਰਿਤ ਨਾਮ ਹਿਰਦੈ ਮੈਂ ਦੀਨੋ। ਗੁਰੂ ਕੇਵਲ ਨਾਮ ਦੇਵੇਗਾ ਔਰ ਪਤ ਅਬਰੋ ਢੱਕ ਲਵੇਗਾ, ਗੁਰ ਪੂਰਾ ਮੇਰੀ ਰੱਖ ਲਈ
अमृत नाम हृदय मैं दीनो जन्म, जन्म की मैल गई। एक जन्म नहीं है, जन्म जन्म, इन लंबा कर देना है अगले जन्म नु, बहुवचन आ जाना है, क्योंकि सानू पता नहीं है साढ़े किन्ने जन्म हो गए ने। फिर सानू ये मुखा देही की प्राप्ति हुई है, दुर्लभ देह मिली है, फिर इस तरह पढ़ना है, जन्म जन्म की मैल गई। अनेका जन्मां दी मैल जड़ी है ना, गुरु चरणा दी शरण विच आके पूरा गुरियां दा जाप करदे आ अंदर पवित्र हो जांदा। मलन अवरण वक्षेप, विद्वाना ने तीन मैला लिखिया ने, बड़ी गहराई वाले बोल ने, कहिंदे जन्म जन्म की मैल गई, गुर पूरे का जपिया जाप, कहा करे कोई बेचारा, प्रभ मेरे का बड परताप। सत गुर बचन तुम्हारे, निर्गुण ने सतारे, महा बिखादे दुष्ट अपवादी, ते पुनीत संगारे, जन्म पड़न्ते नरक पवन्ते, तनके कुल उधारे। सतगुरु जी कुलां दा उधार कर दंदे ने, और पूरा गुरु वड्डियां भागां नाल मिलदा है, ऐसा गुर वड भागी पाया। एक एक अमृत बोलते बोलना होवे तां गुरबाणी दा खजाना समाप्त नहीं हुंदा, गल्लां करके समा लगाउणा होवे ते बहुत जल्दी लंघ जांदा है। महाराज जी दे अमृत वचन, ऐसा गुर वड भागी पाया, भूले मार्ग जिन्हें बताया, सिमर मना राम नाम चितारे, वस रहे हृदय गुर चरण प्यारे। पूरा गुरु कृपा की करदा है, काम क्रोध लोभ मोह कट दंदा है। वस रहे हृदय गुर चरण प्यारे, काम क्रोध लोभ मोह मन लीना, बंधन काट मोकत गुर कीना। गुर पूरा भेटियो वड भागी, मिल गया है पूरा गुरु, वड्डे भाग बन गए ने। गुर पूरा भेटियो वड भागी, मन है भया परगासा, ओ कोई ना पहुंचन हारा, दूजा अपने साहिब का परवासा। बस हुण तां केवल अपने साहिब दी टेक है। अमृत बचन रंभदे ने, गुर पूरा चरणी लाया, कि सिख जदों गुरु कोल आउंदा है गुरु चरणा नाल ला लैंदा। हां सिख अदरे किधरे दूर दरेडे भी सुरत नू टका के, हां जी दूर दरेडे भी सुरत नू टका के शब्द अभ्यास करदा है, गुरु दे शब्द नू सुरत विच लियाउंदा है, क्योंकि गुरु दे दो चरण ने, निर्गुण स्वरूप करके गुरु दा हड मास चम दा चरण लहू दा चरण नहीं है, ओ चरण केवल है नाम। फिर मैं अर्ज कर दिया, दो गुरु दे स्वरूप ने निर्गुण ते सरगुण, जिन्हू कहिंदे निर्गुण आप सरगुण भी ओही, सरगुण स्वरूप करके सारे रूप ही ओहदे ने, निर्गुण स्वरूप करके हड मास चम लहू दा चरण नहीं है, ओ चरण केवल नाम है, जिन्हों दशमेश पातशाह जी दे अमृत बचन ने चित चरण नाम बोल आ गए ने, चित चरण नाम, नाम चरण है ते सरगुण स्वरूप करके प्रताख चरण ने। अगर चित विच सुरत विच नाम रूपी चरण नू टका के ते प्रताख चरणा दा भी ध्यान धर लवे तां महाराज अपने चरणा नाल ला लैंदे ने। सतवें पातशाह एक बार जिन्ने माई भाई गुरसिख बैठे हो, जरूर मैनू उम्मीद रखदा आखोगे रसना द्वारे सतनाम श्री वाहिगुरु। सतवें पातशाह गरीब निवाज कीरतपुर साहब जी की पावन धरती ते सुभायमान है, काबल दे विच रहण वाला सत्कार योग भाई साहब जी भाई गोंदा जी, सतगुरु महाराज जी का पूर्ण गुरसिख है, और अमृत वेले का अभ्यासी है, शब्द सुरत का अभ्यास करता है। अमृत वेले का समा होया, काबल विच रहण वाले प्यारे गुरसिख ने सतगुरु महाराज सतवें पातशाह गुरु हर राय साहब जी के चरणों का ध्यान धार के गुरसंगत जी चौंकड़ा मार लिया है। सतगुरु जी दे चरण कादे नाल पकड़े ने, जिवें आपां हत्थां नाल पकड़दे, ना ना मन रूपी हत्थां नाल। सतगुरु जी दे चरण जड़े ने मन रूपी हत्थां नाल पकड़ ले ने, बस रस लै रहा है। किवें रस लै रहा है? जिवें इक भौरा जड़ा है वह कमल दे फुल ते आ जांदा, गूंजा पाउंदा, बस उहदे विच मस्त हो जांदा है, उहदा रस लैंदियां लैंदियां भेद हो जांदा। सूरज चाहे छिप भी जावे, गुरमुखो सूरज छिप जावे, कमल का फुल मुंदिया जाता है, पर भौरा ते विच ही आनंद लै रहा है, वह ते विच ही खड़ा, वह खिड़िया होया है, तेवें भाई गोंदा रस लै रहा है।
ਦਿਨ ਚੜ ਗਿਆ, ਦੁਪਹਿਰਾ ਆ ਗਈਆਂ, ਲੰਗਰ ਤਿਆਰ ਹੋ ਚੁੱਕੇ ਨੇ। ਸਤਿਗੁਰੂ ਮਹਾਰਾਜ ਅੱਜ ਤਖਤ ਤੋਂ ਉੱਠਦੇ ਹੀ ਨਹੀਂ ਹੈ, ਸਤਵੇਂ ਪਾਤਸ਼ਾਹ ਇੱਕ ਰਸ ਬੈਠੇ ਹੋਏ ਨੇ, ਸੰਧਿਆ ਪੈ ਚੁੱਕੀ ਹੈ। ਜਦੋਂ ਉੱਠੇ ਨੇ ਪਿਆਰੇ ਗੁਰਸਿੱਖਾਂ ਨੇ ਬੇਨਤੀ ਕੀਤੀ, ਗਰੀਬ ਨਿਵਾਸ ਸੱਚੇ ਪਾਤਸ਼ਾਹ ਅੱਜ ਇੰਨਾ ਲੰਮੇਰਾ ਸਮਾਂ ਚੌਂਕੜੇ ਵਿੱਚ ਆਪ ਜੀ ਬੈਠੇ ਰਹੇ ਹੋ, ਤਾਂ ਗੁਰੂ ਹਰ ਰਾਏ ਸਾਹਿਬ ਮਹਾਰਾਜ ਸਤਵੇਂ ਪਾਤਸ਼ਾਹ ਜੀ ਨੇ ਜਿਹੜੇ ਬੋਲ ਉੱਥੇ ਕਹੇ ਨੇ, ਕਵੀ ਰਾਜ ਕਵੀ ਸੰਤੋਖ ਸਿੰਘ ਜੀ ਉਹਨਾਂ ਨੂੰ ਕਲਮ ਬੰਦ ਕਰਦੇ ਨੇ। ਮੇਰੇ ਗਰੀਬ ਨਿਵਾਜ ਕਹਿਣ ਲੱਗੇ, ਪਿਆਰੇ ਸਿੱਖੋ, ਕਾਬਲ ਮੈਂ ਗੋਂਦਾ ਸਿੱਖ ਰਹਿ, ਧਰੇ ਧਿਆਨ ਦੋਨੋ ਪਦ ਗਹਿ, ਕਿਸ ਬਿਦ ਤਿਸ ਤੇ ਚਰਨ ਛਡਾਵੋ, ਬਿਨਾ ਛੁੱਟੇ ਕਿਵ ਲੰਗਰ ਜਾਵੋ, ਰਹੋ ਅਡੀਕਤ ਸ਼ੋਰੈ ਵੋਹੀ, ਦ੍ਰਿੜ ਕਰ ਗਯੋ ਨਾ ਸ਼ੋਰਿਓ ਤੋਹੀ, ਜਬ ਸੰਧਿਆ ਹੋਈ ਦਿਨ ਗਯੋ, ਤਬ ਗੋਂਦਾ ਤਹਿ ਉਠਤ ਪਯੋ। ਮੇਰੇ ਗਰੀਬ ਨੇ ਆਵਾਜ਼ ਕਹਿੰਦੇ, ਕੀ ਕਰਦੇ ਭਾਈ, ਕਾਬਲ ਵਿੱਚ ਰਹਿੰਦਾ ਸਾਡਾ ਸਿੱਖ, ਕਾਬਲ ਮੈਂ ਗੋਂਦਾ ਸਿੱਖ ਰਹਿ, ਧਰੇ ਧਿਆਨ ਧਿਆਨ ਧਾਰ ਲਿਆ ਹੈ। ਕਿਵੇਂ ਧਿਆਨ ਧਾਰਿਆ ਹੈ ਜੀ? ਊੜ ਹੈ ਊੜ ਆਵੈ ਸਹਿ ਕੋਸਾਂ, ਤਿਸ ਪਛ ਹੈ ਬਚਰੇ ਸ਼ਰਿਆ, ਤਿਨ ਕੌਣ ਖਲਾਵੈ ਕੌਣ ਚੁਗਾਵੈ ਮਨ ਮੈਂ। ਸਿਮਰਨ ਕਰਿਆ, ਉਡਾਰੀ ਮਾਰੀ ਹੈ ਪਰ ਧਿਆਨ ਰੱਖਿਆ ਹੈ। ਕਾਬਲ ਮੈਂ ਗੋਂਦਾ ਸਿੱਖ ਰਹਿ, ਧਰੇ ਧਿਆਨ ਦੋਨੋ ਪਦ ਗਹਿ, ਕਿਸ ਬਿੰਦ ਤਿਸ ਤੇ ਚਰਨ ਛਡਾਵੋ, ਬਿਨਾ ਛੁੱਟੇ ਕਿਵ ਲੰਗਰ ਜਾਵੋ, ਰਿਹੋ ਡੀਕਤ ਸ਼ੋਰੈ ਮੋਹੀ, ਦ੍ਰਿੜਕਾ ਰਾਖਿਓ ਤਿਆਗ ਨਾ ਹੋਈ, ਜਬ ਸੰਧਿਆ ਹੋਈ ਦਿਨ ਗਯੋ, ਤਬ ਗੋਂਦਾ ਤੈ ਉਠਤ ਪਯੋ। ਗੁਰੂ ਚਰਨਾਂ ਨਾਲ ਲਾ ਲੈਂਦਾ ਜੇ ਗੁਰੂ ਸਵਾਰੀ ਸੰਗਤ ਜੀ, ਉਮਰਾਂ ਸਾਡੀ ਲੰਘਦੀ ਜਾਂਦੀ ਹੈ, ਦਿਨ ਤੇ ਪਹਿਰ ਪਹਿਰ ਤੇ ਕਰੀਆਂ, ਪਤਾ ਨੀ ਲੱਗਦਾ ਕਬੀਰ ਆਖੀ ਕੇਰੇ ਮਾਟ ਕੇ ਪਲ ਪਲ ਗਈ ਬਿਹਾਏ, ਪਰ ਮੈਂ ਸ਼ਬਦ ਕਹਿ ਦਿੱਤਾ, ਸਮਾਂ ਜੋ ਲੰਘ ਗਿਆ ਸੋ ਲੰਘ ਗਿਆ। ਜੋ ਆਉਣ ਵਾਲਾ ਸਮਾਂ, ਜਿਵੇਂ ਤੁਸੀਂ ਜੁੜ ਬੈਠੇ ਹੋ ਨਾ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਅੰਤ ਸਮੇਂ ਵੀ ਮੇਰੇ ਸਤਿਗੁਰਾਂ ਦੀ ਚਰਨਾਂ ਦੀ ਸ਼ਰਨ ਵਿੱਚ ਆ ਜਾਵੇ। ਆਏ ਹੋਏ ਸਿੱਖ ਨੂੰ ਗੁਰੂ ਚਰਨਾਂ ਨਾਲ ਲਾ ਲੈਂਦਾ ਹੈ, ਪੂਰਿਆਂ ਗੁਰਾਂ ਦੀ ਵਡਿਆਈ ਹੈ। ਇੱਕ ਕਵਿਤ ਤੁਹਾਨੂੰ ਭਾਈ ਗੁਰਦਾਸ ਸਾਹਿਬ ਜੀ ਦਾ ਪੜ੍ਹ ਕੇ ਸਰਵਣ ਕਰਵਾ ਦਿਆਂ। ਕਹਿੰਦੇ, ਜੈਸੇ ਨਾਉ ਬੂਢਤ ਸਹਿ, ਜੋਈ ਬਚੈ ਸੋਈ ਭਲੋ, ਬੂਢ ਗਏ ਪਛੈ ਪਛਤਾਇਓ ਰਹਿ ਜਾਤ ਹੈ, ਜੈਸੇ ਘਰ ਲਾਗੇ ਆਗ, ਜੋਈ ਬਚੈ ਸੋਈ ਭਲੋ, ਜਰ ਬੁਝੈ ਪਛੈ ਕਛ ਬਸ ਨਾ ਬਸਾਤ ਹੈ, ਜੈਸੇ ਚੋਰ ਲਾਗੇ ਜਾਗੇ, ਜੋਈ ਰਹੇ ਸੋਈ ਭਲੋ, ਸੋਏ ਗਏ ਰੀਤੋ ਕਰ ਦੇਖੇ ਉੱਠ ਪ੍ਰਾਤ ਹੈ, ਤੈਸੇ ਅੰਤ ਕਾਲ ਗੁਰ ਚਰਨ ਸ਼ਰਨ ਆਵੈ, ਭਾਵੇਂ ਮੋਕ ਪਦਵੀ ਨਾ ਤੁਰ ਬਿਲਲਾਤ ਹੈ। ਕਹਿੰਦੇ, ਕਿਤੇ ਭੁੱਲ ਭੁਲੇਖੇ ਵੀ ਆ ਜਾਵੇ ਤੇ ਗੁਰੂ ਦੀ ਵਡਿਆਈ ਹੈ, ਗੁਰੂ ਚਰਨਾਂ ਦੀ ਸ਼ਰਨ ਵਿੱਚ ਟਿਕਾ ਦੇ ਦਿੰਦਾ ਹੈ, ਮੋਕਸ਼ ਪਦਵੀ ਮਿਲ ਜਾਂਦੀ ਹੈ, ਨਹੀਂ ਤਾਂ ਬਿਰਲਾਪ ਹੀ ਰਹਿੰਦਾ ਹੈ। ਅੱਜ ਪੰਚਮ ਗੁਰਦੇਵ ਮਹਾਰਾਜ ਜੀ ਕਹਿੰਦੇ, ਕਿਰਪਾ ਕੀਤੀ ਹੈ, ਪੂਰਿਆਂ ਗੁਰਾਂ ਨੇ ਚਰਨੀ ਲਾ ਦਿੱਤਾ ਤੇ ਗਿਆਨ ਕਰਵਾਇਆ, ਹਰ ਸੰਗ ਸਹਾਈ ਪਾਇਆ। ਭਈ ਅੰਗ ਸੰਗ ਉਹਨੂੰ ਵੇਖ ਲਿਆ, ਹਿਰਦੇ ਵਿੱਚੋਂ ਹੀ ਵੇਖ ਲਿਆ, ਇਹ ਗੁਰੂ ਨੇ ਗਿਆਨ ਕਰਵਾਇਆ। ਕੋਈ ਕਹਿੰਦਾ ਜੀ ਰੱਬ ਨੇੜੇ ਹੈ, ਕੋਈ ਕਹਿੰਦਾ ਜੀ ਰੱਬ ਦੂਰ ਹੈ, ਪਰ ਭਗਤ ਸਾਹਿਬ ਭਗਤ ਨਾਮਦੇਵ ਜੀ ਕਹਿੰਦੇ ਨੇ, ਕਿੱਥੇ ਨੇ ਰੱਬ? ਕੋਈ ਬੋਲੈ ਨਿਰਵਾ, ਕੋਈ ਬੋਲੈ ਦੂਰ, ਜਲ ਕੀ ਮਾਸ਼ੂਲੀ ਚਰੈ ਖਜੂਰ, ਕਾਏ ਰੇ ਬਕਵਾਦ ਲਾਇਓ, ਜਿਨ ਹਰ ਪਾਇਓ ਤਨੈ ਛਪਾਇਓ, ਪੰਡਤ ਹੋਏ ਕਹਿ ਬੇਦ ਬਖਾਨੈ, ਮੂਰਖ ਨਾਮ ਦਿਓ ਰਾਮਹਿ ਜਾਨੈ। ਮੇਰੇ ਅੰਗ ਸੰਗ ਵਰਤ ਗਿਆ, ਕਿਵੇਂ? ਨੇਰੈ ਨਾਹੀ ਦੂਰ, ਨਿਜ ਆਤਮਾ ਰਹਿਆ ਭਰਪੂਰ, ਮੈਨੂੰ ਤਾਂ ਅੰਦਰ ਹੀ ਨਜ਼ਰ ਆ ਗਿਆ। ਗੁਰੂ ਨੇ ਗਿਆਨ ਕਰਵਾ ਦਿੱਤਾ, ਦੋ ਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ, ਸਦਾ ਅੰਗ ਸੰਗੇ ਅਪੰਗਮ ਬੇਪੂਤੇ। ਜੈ ਜਾਈਐ ਤਹਾਂ ਸੁਹੇਲੇ, ਕਰ ਕਿਰਪਾ ਪ੍ਰਭ ਮੇਲੇ। ਭਈ ਹੁਣ ਤੇ ਜਿੱਥੇ ਜਾਂਦੇ ਉੱਥੇ ਖੜਾਵ ਬਣਿਆ ਰਹਿੰਦਾ ਹੈ, ਗੁਰੂ ਦੀ ਕਿਰਪਾ ਹੋ ਗਈ ਹੈ, ਕਮਲ ਦੇ ਫੁੱਲ ਵਾਂਗੂ ਖਿੜੇ ਰਹੀਦਾ ਹੈ, ਕਿਉਂਕਿ ਗੁਰੂ ਅੰਗ ਸੰਗ ਮਿਲ ਗਿਆ ਹੈ। ਜਿੱਥੇ ਜਾਂਦੇ ਉੱਥੇ ਹੀ ਆਨੰਦ ਹੈ, ਉੱਥੇ ਹੀ ਆਨੰਦ ਹੈ, ਗੁਰੂ ਨੇ ਕਿਰਪਾ ਕਰ ਦਿੱਤੀ ਹੈ, ਆਪਣੇ ਨਾਲ ਮਿਲਾ ਲੈਣਾ ਕੀਤਾ। ਹਰ ਗੁਣ ਗਾਵੋ ਸਦਾ ਸੁਭਾਈ, ਸੋ ਸੋ ਤੋਂ ਭਾਵ ਸ੍ਰੇਸ਼ਟ,
ਭਾਈ ਤੋਂ ਭਾਵ ਪ੍ਰੇਮ, ਭਾਈ ਤੋਂ ਭਾਵ ਹੇ ਪਿਆਰੇ, ਹੇ ਗੁਰਸਿੱਖ ਹਰ ਗੁਣ ਗਾਵੋ ਪ੍ਰੇਮ ਦੇ ਨਾਲ, ਉਹਦੇ ਗੁਰੂ ਦੇ ਗੁਣਾਂ ਨੂੰ ਗਾ, ਉਸ ਦੇ ਗੁਣਾਂ ਨੂੰ ਗਾਉਣਾ ਕਰ। ਸਿੱਖ ਮਤ ਸਭ ਬੁੱਧ ਤੁਮਾਰੀ, ਮੰਦਰ ਛਾਵਾਂ ਤੇਰੇ, ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ, ਗੁਣ ਗਾਵਾਂ ਨਿਤ ਤੇਰੇ, ਤੇਰੇ ਨਿਤਾ ਪ੍ਰਤੀ ਉਹਦੇ ਗੁਣਾਂ ਨੂੰ ਗਾਉਂਦਾ ਰਹੋ। ਇਹਦਾ ਲਾਭ ਕੀ ਹੈ? ਹਰ ਇੱਕ ਬੰਦਾ ਕਹਿੰਦਾ ਜੀ ਇਹਦਾ ਮੈਨੂੰ ਬੈਨੀਫਿਟ ਕੀ ਹੋਵੇਗਾ? ਉਹਦੀ ਬਾਣੀ ਪੜਨ ਦਾ, ਸੰਗਤ ਕਰਨ ਦਾ, ਗੁਰੂ ਕੋਲ ਬੈਠਣ ਦਾ ਲਾਭ ਕੀ ਹੈ? ਤਾਂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਮਨ ਚਿੰਦੇ, ਮਨ ਚਿੰਦੇ ਇੱਛਾ ਸਗਲੇ ਬਹੁ ਵਚਨ ਹੈ, ਸਾਰੇ ਜੋ ਤੁਹਾਡੀਆਂ ਇੱਛਾਵਾਂ ਨੇ ਹੁਣ

ਮੇਰੇ ਕੋਲ ਬਹੁਤਾ ਭੰਡਾਰਾ ਥੋੜੀ ਭਰਿਆ ਹੋਇਆ, ਇਹ ਸਭ ਕੁਝ ਮੇਰੇ ਜੋਗਾ ਹੈ। ਪਰ ਜਿਸ ਪੂਰੇ ਗੁਰੂ ਕੋਲ ਆਓਗੇ ਨਾ, ਇਹ ਅੱਕਦਾ ਨਹੀਂ ਹੈ, ਇਹ ਥੱਕਦਾ ਨਹੀਂ ਹੈ, ਇਹਦੇ ਤੋਂ ਜੋ ਕੁਝ ਮੰਗੀ ਜਾਓਗੇ ਇਹ ਦਈ ਜਾਵੇਗਾ। ਸਤਿਗੁਰਾਂ ਦੇ ਅੰਮ੍ਰਿਤ ਬਚਨ ਹੈ, ਜਿੱਤੜੇ ਫਲ ਮਨ ਬਾਂਛੀਐ ਤਿੱਤੜੇ ਸਤਿਗੁਰ ਪਾਸ। ਮਾਣ ਮੰਗੋ, ਤਾਣ ਮੰਗੋ, ਧਨ ਲਖਮੀ ਸੁੱਤ ਦੇ ਚੀਜ਼ਾਂ ਚਾਹੀਦੀਆਂ ਨੇ। ਪਾਤਸ਼ਾਹ ਜੀ ਕਹਿੰਦੇ ਮਨ ਚੰਦੇ ਫਲ ਜਿਹੜੇ ਨੇ ਪ੍ਰਾਪਤ ਹੋ ਜਾਂਦੇ ਰਹਾਓ। ਨਾਰਾਇਣ ਪ੍ਰਾਣ ਆਧਾਰ ਹਮ ਸੰਤ ਜਨਾਰੇ ਨਾਰਾ। ਜੋ ਨਰਾਂ ਦਾ ਰਾਜਾ ਹੈ ਉਹ ਮੇਰੇ ਪ੍ਰਾਣਾਂ ਦਾ ਆਸਰਾ ਹੈ। ਮੈਂ ਰੱਬ ਦੇ ਪਿਆਰਿਆਂ ਦੀ ਖਾਕ ਮਿਲ ਜਾਵੇ, ਸੰਤਾਂ ਦੀ, ਰੱਬ ਦੇ ਪਿਆਰਿਆਂ ਦੀ, ਗੁਰਸਿੱਖਾਂ ਦੀ ਧੂੜ ਮਿਲ ਜਾਵੇ। ਪਤਤ ਪੁਨੀਤ ਕਰ ਲੀਨੇ, ਉਸ ਧੂੜ ਦੇ ਨਾਲ ਪਾਪੀ ਪਵਿੱਤਰ ਹੋ ਜਾਂਦੇ। ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀ ਗਤ ਪਾਹੇ। ਕਰ ਕਿਰਪਾ ਹਰ ਜਸ ਦੀਨੇ, ਗੁਰੂ ਨੇ ਕਿਰਪਾ ਕਰ ਦਿੱਤੀ ਹੈ, ਆਪਣਾ ਹਰ ਜਸ ਦੀ ਦਾਤ ਬਖਸ਼ਿਸ਼ ਕਰ ਦਿੱਤੀ ਹੈ। ਪਾਰ ਬ੍ਰਹਮ ਕਰੇ ਪ੍ਰਤਪਾਲਾ, ਸਦ ਜੀ ਅਸੰਗ ਰਖਵਾਲਾ। ਵੀ ਮੇਰਾ ਪਾਰ ਬ੍ਰਹਮ ਵਾਹਿਗੁਰੂ ਸਭ ਜੀਵਾਂ ਦੀ ਪ੍ਰਤਪਾਲਨਾ ਕਰਦਾ ਹੈ, ਸਾਰੇ ਜੀਵਾਂ ਨੂੰ ਪੈਦਾ ਕਰਦਾ ਹੈ, ਫਿਰ ਸਾਰਿਆਂ ਨੂੰ ਰੋਜੀ ਦਿੰਦਾ ਹੈ, ਤਾਂ ਉਹਨੂੰ ਕਿਹਾ ਜਾਂਦਾ ਹੈ ਦਾਤਾ ਹੈ। ਇੱਕੋ ਹੀ ਬੋਲ ਕੇ ਕਿ ਅਗਾਂਹ ਤੁਰ ਜਾਵਾਂਗਾ। ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸਦ ਜੀ ਸਾਰਿਆਂ ਦਾ ਰਾਖੀ ਕਰਨ ਵਾਲਾ ਵੀ ਹੈ। ਸਿਰ ਮਸਤਕ ਰੱਖਿਆ ਪਾਰ ਬ੍ਰਹਮ, ਹਸਤ ਕਾਇਆ ਰੱਖਿਆ ਪਰਮੇਸ਼ਵਰ ਹੈ, ਆਤਮ ਰੱਖਿਆ ਗੋਪਾਲ ਸਵਾਮੀ, ਧਨ ਚਰਨ ਰੱਖਿਆ ਜਗਦੀਸ਼ਵਰ ਹੈ, ਸਰਬ ਰੱਖਿਆ ਗੁਰਦਿਆਲਾ ਹੈ, ਭੈ ਦੁਖ ਬਿਨਾ ਸੁਣ ਹੈ, ਭਗਤ ਵਸ਼ਲ ਨਾਥ ਨਾਥੇ ਸਰਨ ਨਾਨਕ ਪੁਰਖ ਚੁੱਤ ਹੈ। ਹਰ ਦਿਨ ਰਹਿਣ ਕੀਰਤਨ ਗਾਈਐ, ਬੜਨ ਜੋਨੀ ਪਾਈਐ। ਭਾਈ ਦਿਨ ਹੈ ਰਾਤ ਹੈ, ਕੀ ਵੱਖ ਵੱਖ ਅਰਥ ਕਰਨਾ ਜੀ, ਕੀ ਕਹਿ ਕੇ ਰੁਕ ਜਾਣਾ, ਜਮ ਰਤਨ, ਕੀ ਜਮ ਰਤਨ। ਕਹਿੰਦੇ ਬੜੇ ਬੜੇ ਰਤਨ ਨੇ ਜਿਨ੍ਹਾਂ ਦੇ ਮੁੱਲ ਪੈਂਦੇ ਨੇ, ਪਰ ਕੀ ਗੁਰੂ ਦੀ ਬਾਣੀ ਦਾ ਕੋਈ ਕੀ ਮੁੱਲ ਪਾ ਦੇਵੇਗਾ, ਪੈ ਹੀ ਨਹੀਂ ਸਕਦਾ। ਸਾਈ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ। ਪਾਤਸ਼ਾਹ ਜੀ ਕਹਿੰਦੇ ਦਿਨ ਰਾਤ ਉਹਦੀ ਕੀਰਤੀ ਗਾਈਏ, ਲਾਭ ਕੀ ਹੈ, ਬਹੁੜ ਨਾ ਜੋਨੀ ਪਾਈਏ। ਬਹੁੜੋ ਮੁਰਕੇ ਆਉਣਾ ਤੇ ਜਾਣਾ, ਜੂਨਾ ਵਿੱਚ ਆਉਣਾ ਤੇ ਜਾਣਾ, ਭਾਵ ਕੇ ਜੰਮਣਾ ਤੇ ਮਰਨਾ, ਨਾ ਨਾ ਨਾ ਖਤਮ ਹੋ ਜਾਵੇਗਾ। ਜਿਸ ਦੇਵ ਪੁਰਖ ਵਿਦਾਤਾ, ਵੀ ਦਾਤ ਉਹਨੂੰ ਮਿਲਦੀ ਹੈ ਜਿਹਨੂੰ ਫਲ ਬਰਦਾਤਾ ਆਪ ਕਿਰਪਾ ਕਰਕੇ ਬਖਸ਼ਿਸ਼ ਕਰ ਦੇਵੇ, ਇਹ ਦਾਤਾ ਉਹਨੂੰ ਮਿਲਦੀਆਂ ਨੇ। ਹਰ ਰਸ ਤੇ ਨਹੀਂ ਜਾਤਾ, ਉਸ ਪਿਆਰੇ ਗੁਰਸਿੱਖ ਨੇ ਜਿਹਨੂੰ ਦਾਤ ਮਿਲ ਗਈ ਹੈ, ਉਹ ਮੇਰੇ ਵਾਹਿਗੁਰੂ ਜੀ ਦੇ ਨਾਮ ਰਸ ਨੂੰ ਸਮਝ ਲੈਂਦਾ ਹੈ ਵੀ ਸਾਰਿਆਂ ਤੋਂ ਸ਼੍ਰੋਮਣੀ ਰਸ ਨਾਮ ਹੈ। ਰਾਮ ਰਸ ਪੀਆ ਰੇ, ਜਿਹੇ ਰਸ ਬਿਸਰ ਗਏ ਰਸ ਔਰ। ਜਮ ਕੰਕਰ ਨੇੜ ਨ ਆਇਆ, ਸੁਖ ਨਾਨਕ ਸਰਣੀ ਪਾਇਆ। ਜਿੰਦ ਦਾ ਵੈਰੀ ਜਮ, ਪਾਤਸ਼ਾਹ ਜੀ ਕਹਿੰਦੇ ਨੇੜੇ ਹੀ ਨਹੀਂ ਆਉਂਦਾ। ਜਮ ਕੰਕਰ ਨੇੜ ਨ ਆਇਆ, ਜਹਿ ਜਿੱਥੇ ਮੇਰੇ ਵਾਹਿਗੁਰੂ ਜੀ ਦਾ ਜਾਪ ਹੈ, ਸਿਮਰਨ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਹਿ ਛੁੱਟ ਹੈ, ਨਿਕਟ ਨ ਜਾਈ ਯਹ ਦੂਤ, ਸੁਣ ਕੇ ਜਮ ਕੇ ਦੂਤ, ਨਾ ਹੀ ਤੇਰਾ ਛੱਡ ਜਾਹੇ। ਸੁਖ ਨਾਨਕ ਸਰਣੀ ਪਾਇਆ, ਸਾਰੇ ਸੁਖ ਜਿਹੜੇ ਨੇ ਉਹ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਵਿੱਚ ਹੈ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਲੈ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ, ਅਵਰ ਨਾ ਸੂਝੈ ਦੂਜੀ ਠਾਹਰ, ਹਰ ਪਰਿਓ ਤਾ ਦੁਆਰੀ, ਲੇਖਾ ਛੋੜ ਅਲੇਖੈ ਛੂਟ ਹੈ, ਹਮ ਨਿਰਗੁਣ ਲਿਹੋ ਉਬਾਰੀ, ਸਦਬਖ ਸਿੰਧ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ, ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਹੋ ਇਹ ਬਾਰੀ। ਗੁਰੂ ਸਵਾਰੀ ਸੰਗਤ ਜੀ, ਜੋ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਮੁੱਖ ਵਾਕ ਸਾਹਿਬ ਹੁਕਮਨਾਮਾ ਸਾਹਿਬ ਦਰਗਾਹੀ ਬੋਲ ਅੰਮ੍ਰਿਤ ਬਾਣੀ ਦੀ ਦਾਤ ਪ੍ਰਾਪਤ ਹੋਈ ਸੀ, ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਦੁਆਰੇ ਗੁਰਦੁਆਰਾ ਸਿੱਖ ਸਹਿਲੋਜੇ ਵਿਖੇ ਜੋ ਗੁਰੂ ਘਰ ਦਾ ਨੇਮ ਹੈ, ਜੋ ਮਰਜ਼ਾਦਾ ਚੱਲਦੀ ਹੈ, ਉਸ ਮੁਤਾਬਕ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦੀ ਸਾਂਝ ਪਾਉਣ ਦਾ ਨਿਮਾਣਾ ਜਿਹਾ ਯਤਨ ਕੀਤਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਬਾਣੀ ਪਹੀ ਅਥਾਹ ਸਮੁੰਦਰ ਹੈ, ਬਾਣੀ ਬਿਰਲੋ ਵਿਚਾਰ।

0: ਜੇ ਕੋ ਗੁਰਮੁਖ ਹੋਏ। ਬੇਅੰਤ ਹੀ ਪੁੱਲਾਂ ਹੁੰਦੀਆਂ ਨੇ ਮੇਰੇ ਸਤਿਗੁਰੂ ਜੀ, ਗੁਰੂ ਕੀਆਂ ਸਾਜੀਆਂ ਨੇ ਵਾਜੀਆਂ ਸੰਗਤਾਂ ਬਖਸ਼ਣ ਯੋਗ ਨੇ। ਬੇਅੰਤ ਪੁੱਲਾਂ ਦੀਆਂ ਮਾਫੀਆਂ, ਸਾਰੀ ਸੰਗਤ ਨਾਲ ਮਿਲ ਕੇ ਗੁਰੂ ਫਤਿਹ ਨਾਲ ਭਾਈ ਹਾਜ਼ਰੀ ਲਾਇਆ ਕਰੋ। ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਗੁਰਪੂਰੈ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਰਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਰਾਹੀ ਬਾਣੀ ਦੀ ਕਥਾ ਤੇ ਕੀਰਤਨ ਸਰਵਣ ਕਰਕੇ ਰੁਝੇਵੇਂ ਭਰੇ ਜੀਵਨ ਵਿੱਚੋਂ ਕੁਝ ਪਲਾਂ ਨੂੰ ਸਫਲ ਬਣਾ ਰਹੀ ਪਰਮ ਸਤਿਕਾਰਯੋਗ ਸਾਧਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸੰਪੰਨ ਦੇ ਮਹਾਨ ਵਿਦਵਾਨ ਤੇ ਕਥਾਕਾਰ ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਟੋਰਾਂਟੋ ਵਾਲੇ, ਜਿਨ੍ਹਾਂ ਨੇ ਆਪ ਜੀ ਨੂੰ ਅੱਜ ਦੇ ਹੁਕਮਨਾਮੇ ਦੀ ਕਥਾ ਸਭ ਨੂੰ ਸੁਣਾਈ ਹੈ, ਜਿਸ ਦੀਆਂ ਪਹਿਲੀਆਂ ਤੁਕਾਂ ਮੈਂ ਆਪ ਨਾਲ ਸਾਂਝੀਆਂ ਕੀਤੀਆਂ। ਤੇ ਹੁਣ ਸੂਚਨਾਵਾਂ, ਉਹਨਾਂ ਦਾ ਹਾਰਦਿਕ ਧੰਨਵਾਦ ਜੀ। ਉਹਨਾਂ ਸੂਚਨਾਵਾਂ ਨੌਰਥ ਤੇ ਸਾਊਥ ਹਾਲ ਲਈ ਜੋ ਆਪਾਂ ਦੋ ਮੰਜ਼ਲੀਆਂ ਬਿਲਡਿੰਗਾਂ ਬਣਾ ਰਹੇ ਹਾਂ, ਉਸ ਲਈ ਫਿਰ ਆ ਬੇਨਤੀ ਹੈ, ਉਸ ਵਿੱਚ ਦਸਵੰਧ ਕੱਢ ਕੇ ਗੁਰੂ ਦੀਆਂ ਬਖਸ਼ਾਂ ਲਾਓ ਜੀ। ਅਤੇ ਸ੍ਰੀ ਸਹਿਜ ਪਾਠ ਆਪਾਂ ਜੋ ਸੁਬਾਹ ਦੇ ਭਰੇ ਰੱਖੇ ਆ, ਉਹ ਆਪਾਂ ਪਾਉਣ ਦੀ ਕੋਸ਼ਿਸ਼ ਕਰਾਂਗੇ ਜਲਦੀ, ਅਤੇ ਨਾਲ ਭਾਵ ਸਤੰਬਰ 'ਚ, ਅਤੇ ਨਾਲ ਬਾਕੀਆਂ ਨੂੰ ਬੇਨਤੀ ਆ ਜਿਹੜੇ ਨਹੀਂ ਆਰੰਭ ਕੀਤੇ ਉਹਨਾਂ ਨੂੰ ਵੀ ਬੇਨਤੀ ਆ, ਗੁਰੂ ਪਾਤਸ਼ਾਹ ਅਰਦਾਸ ਕਰੋ, ਬਖਸ਼ ਲਓ ਗੁਰੂ ਸਾਹਿਬ ਦੀ ਅਤੇ ਆਰੰਭ ਕਰ ਲਓ, ਅਤੇ ਨਾਲ ਟੈਸਟ ਕਰ ਦਿਓ 408-712-41-45 ਦੀ ਆਪਣਾ ਨਾਂ ਅਤੇ ਕਿੰਨੇ ਸਹਿਜ ਪਾਠ ਆਪ ਜੀ ਨੇ ਕਰਨੇ। ਸੰਗਰਾਂਦ ਆ ਰਹੀ ਜੀ 16 ਤਰੀਕ ਨੂੰ, ਅੱਜ 12 ਹੈਗੀ ਆ, 16 ਨੂੰ ਵੀਰਵਾਰ ਹੋਣਾ, ਸਵੇਰ ਸ਼ਾਮ ਦੇ ਰਿਸ਼ਮ ਲਈ ਸੰਗਰਾਂਦ ਦੇ ਸੰਬੰਧ ਵਿੱਚ ਕੀਰਤਨ ਹੋਣਗੇ। ਗੁਰਮੁਖ ਕੈਂਪ ਬੱਚਿਆਂ ਦਾ ਲੱਗ ਰਿਹਾ 13 ਤੋਂ ਲੈ ਕੇ 17 ਜੁਲਾਈ ਤੱਕ, ਉਮਰ ਹੈ 6-15, ਫਰੀ ਗੁਰਮੁਖ ਕੈਂਪ ਹੈਗਾ, ਲਾਭ ਉਠਾਉਣਾ ਜੀ ਬੱਚੇ ਬੱਚਿਆਂ ਨੂੰ ਦਾਖਲ ਕਰਾ ਕੇ। ਮੇਰੀ ਪੀਰ ਦਿਵਸ ਆ ਰਿਹਾ 24 ਜੁਲਾਈ ਨੂੰ, ਪ੍ਰਕਾਸ਼ ਧੰਨ ਧੰਨ ਗੁਰੂ ਹਰਕਿਸ਼ਨ ਸਾਹਿਬ ਜੀ ਦਾ ਹੈ ਜੀ 7 ਅਗਸਤ ਨੂੰ, ਅਗਸਤ ਦੀ ਗੱਲ ਹੋ ਗਈ। ਅਤੇ ਹੁਣ ਇੱਕ ਤੇ ਬੇਨਤੀ ਹੈ ਕਿ ਰੁਮਾਲੇ ਨਾਂ ਲਿਆਓ ਜੀ, ਹੱਥ ਜੋੜ ਕੇ ਬੇਨਤੀ ਹੈ ਸਾਡੇ ਪਾਸ ਰੱਖਣ ਨੂੰ ਥਾਂ ਜਿੰਨੇ ਵੀ ਸੀਗੇ ਸਾਰੇ ਭਰ ਗਏ ਨੇ। ਜੇ ਅਸੀਂ ਹੁਣ ਬਾਹਰ ਰੱਖ ਦਿੱਤੇ ਤਾਂ ਸਾਨੂੰ ਅਸੀਂ ਦੋਸ਼ੀ ਹੋ ਜਾਣਾ, ਫਿਰ ਬੇਅਦਬੀ ਕਰਦੇ ਜੀ, ਇਹ ਬੇਅਦਬੀ ਕਰਦੇ ਜੀ, ਇਹ ਕਮਾਲ ਦੀ ਇੰਟਰਨੈਟ ਤੇ ਛਿਲ ਲਾਉਣੀ ਸਾਡੀ ਚੰਗੀ ਤਰ੍ਹਾਂ, ਜਿੰਨੀ ਲਹਿੰਦੀ ਹੈ ਵੱਧ ਤੋਂ ਵੱਧ ਰੰਬੇ ਨਾਲ ਲੈ ਕੇ। ਸੱਚਾਈ ਕਹਿ ਰਿਹਾ ਮੈਂ, ਮਰਜ਼ੀ ਹੈ ਉਹਨਾਂ ਦੀ, ਲਾਹੀ ਜਾਣ, ਗੁਰੂ ਜਾਣਦਾ ਜੀ। ਅੱਗੇ ਚਲੀਏ ਜੀ, ਗੁੱਸਾ ਨਾ ਕਰਨਾ, ਕਿਵਾਂ ਚਾਹੁੰਦਾ ਦਾਸ। ਉਹ ਵੀ ਸਤਲੁਜ ਜੋ ਸੱਚਾਈ ਦੇ ਆਧਾਰ ਤੇ ਹੈ, ਅਤੇ ਨਾਲ ਸਮੇਂ ਦੀ ਸਰਕਾਰ ਦੇ ਜ਼ੁਲਮ ਸਿੱਖਾਂ 'ਤੇ ਕਿਵੇਂ ਢਾਇਆ ਗਿਆ, ਢਾਇਆ ਜਾ ਰਿਹਾ ਸਦਾ ਹੀ, ਉਸ ਨੂੰ ਬੰਦ ਕਰਤਾ ਗਿਆ ਸੀ। ਅਤੇ ਮੈਨੂੰ ਹਾਸਾ ਆਉਂਦਾ, ਮੇਰਾ ਗੁਰੂ ਤਾਂ ਨਹੀਂ ਬੰਦ ਕਰਦਾ ਜੀ, ਉਹ ਤਾਂ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਬੰਦ ਕਰ ਲਓ, ਅਤੇ ਮੈਂ ਹੁਣ ਲਾਗਾਂ ਖੋਲ੍ਹਣ, ਤੁਹਾਡਾ ਤੁਹਾਡੇ ਸਾਹਮਣੇ ਖੋਲ੍ਹਣ ਦਾ ਹੜ ਆ ਜਾਣਾ, ਬੰਦ ਕਰਕੇ ਦੇਖ ਲਓ ਹੁਣ। ਇਹ ਸੱਚਾਈ ਨਹੀਂ ਹੋਈ, ਆਪਾਂ ਨੇ ਹੁਣ ਇਸ ਮੂਵੀ ਨੂੰ ਦੇਖਣਾ ਜੀ। ਇੱਥੇ ਜਿਹਨਾਂ ਦੇਖ ਲਈ ਕਰਾਂ ਮੁਬਾਰਕ ਉਹਨਾਂ ਨੂੰ, ਜਿਹਨਾਂ ਨਹੀਂ ਦੇਖੀ ਉਹਨਾਂ ਵਾਸਤੇ ਗੁਰੂ ਘਰ ਵੱਲੋਂ ਫਰੀ ਦਿਖਾਈ ਜਾਣੀ ਆ, ਆਉਂਦੇ ਸ਼ਨਿਚਰਵਾਰ 6 ਵਜੇ ਸ਼ਾਮ ਨੂੰ ਸ਼ੁਰੂ ਹੋਣੀ, ਉਹ 6 ਤੋਂ ਪਹਿਲਾਂ ਲਾਇਬ੍ਰੇਰੀ ਵਿੱਚ ਆ ਜਾਣਾ, ਅਤੇ ਫਿਰ ਆਉਂਦੇ ਐਤਵਾਰ ਭਾਵ 19 ਜੁਲਾਈ ਨੂੰ ਦੁਪਹਿਰ ਦੇ 1 ਵਜੇ ਵੀ ਉੱਥੇ ਦਿਖਾਈ ਜਾਣੀ ਲਾਇਬ੍ਰੇਰੀ 'ਚ ਹੀ। ਸੋ ਪਰਿਵਾਰ ਸਮੇਤ ਬੱਚਿਆਂ ਸਮੇਤ ਲਿਆਓ, ਬੱਚਿਆਂ ਨੂੰ ਵੀ ਪਤਾ ਲੱਗੇ ਕਿ ਸਾਡੇ ਨਾਲ ਕੀ ਕੁਛ ਬੀਤਦਾ ਹੈਗਾ, ਉਹ ਵੀ ਅਹਿਸਾਸ ਤੋਂ ਜਾਣੂ ਹੋਣਗੇ, ਮੁੱਖ ਮਨੁੱਖੀ ਅਧਿਕਾਰਾਂ ਦਾ ਕਿਵੇਂ ਘਾਣ ਹੋਈ ਜਾ ਰਿਹਾ ਉਹ ਪਤਾ ਉਹਨਾਂ ਨੂੰ ਵੀ ਲੱਗ ਜਾਏਗਾ। ਇਸ ਕਰਕੇ ਉਹ ਮੂਵੀ ਦਿਖਾਈ ਜਾਣੀ ਹੈ, ਅਤੇ ਗਿਆਨੀ ਜੀ ਦਾ ਕਥਾ ਦਾ ਦੂਸਰਾ ਸਮਾਂ ਵੀ ਮੈਂ ਨੋਟ ਕਰਾ ਦਿਆਂ ਹੁਣ, ਉਹ ਹੈ ਜੀ 12:15 ਤੋਂ ਲੈ ਕੇ 1 ਵਜੇ ਤੱਕ। ਅਤੇ ਸਾਡੇ ਪਾਸ ਢਾਡੀ ਵੀਰਾਂ ਨੇ ਵੀ ਆਉਣਾ ਆ ਕੇ ਜੀ, ਢਾਡੀ 12 ਵੀ ਗਾਉਣੀਆਂ ਉਹਨਾਂ ਨੇ, ਸੋ ਆਹ ਹੁਣ ਪਹਿਲਾਂ ਕੀਰਤਨ ਕਰਨਗੇ ਭਾਈ ਸਾਹਿਬ ਹਰਸ਼ਪਾਲ ਸਿੰਘ ਜੀ ਠੀਕ 10:45 ਤੱਕ ਜੀ। ਵਾਹਿਗੁਰੂ ਜੀ ਕਾ ਖਾਲਸਾ।

0: अध्याय भगत पर गया नामिहर का दर्शन पे। फिर अवस्था कैसी बन गई, मैं बोरी मेरा राम पता रच रचता को करो सिंगा। नामी प्रीत नारायण लागे सहज सुपाही पयो बैरागी। फिर दिया दोहेरा नामी को पंडियन को पिछवार ला। ऐसी अवस्था प्राप्त हो गई भगत नाम दे उना दे बचन आप जी ने तिने शब्द भगत नाम दी जी ने आप जी शरण की तिने सो इनिक सेवा प्रवान करनी हुई भुला चुका दिखीमा आप फते प्रवान करो अति अगले प्रोग्राम शरण करिए जी। वाहिगुरु जी का खालसा
1: वाहिगुरु जी की फतेह। जो मांगा ठाकुर अपने से सोई सोई देव है नानक दास मुख से जो बोला इया हुआ सच होवे। धन धन साहब गुरु ग्रंथ साहब जी पावन पवित्र इलाही दरबार दी हाजरी भर के इलाही बाण दे कीर्तन कथा सरवण करके साहबां दी बख्शां लै रही परम सत्कार जो साध संगत जीओ आप गुरां दी बख्शी हुई फतेह सांझी करन दी कृपालता करनी सब ने। वाहिगुरु जी का खालसा वाहिगुरु जी की फतेह। इस भाई साहब प्रशपाल सिंह जी ਉਹਨਾਂ ਦਾ ਕੀਰਤਨ ਜਥਾ ਜਿਹਨੇ ਆਪ ਜੀ ਨੂੰ ਅਲਾਹ ਬਣ ਦੇ ਕੀਰਤਨ ਸਰਵਨ ਕੁਆਏ ਨੇ ਉਹਨਾਂ ਦਾ ਹਾਰਦਿਕ ਧੰਨਵਾਦ। ਹੁਣ ਆਪ ਜੀ ਨੂੰ ਭਾਈ ਸਾਹਿਬ ਪਦਾਖੰਡ ਸਿੰਘ ਜੀ ਅਤੇ ਉਹਨਾਂ ਦਾ ਜਥਾ ਕੀਰਤਨ ਸਰਵਨ ਕਰਵਾਏਗਾ। ਸੂਚਨਾਵਾਂ ਦੇਣ ਲਈ ਦੋ ਤਿੰਨ ਮਿੰਟ ਦਾ ਸਮਾਂ ਲੈਣ ਦੀ ਤਾਕੀ ਹੁਣ ਕਰਨੀ ਹੈ ਜੀ। ਪਹਿਲਾਂ ਬੇਨਤੀ ਹੈ ਰੁਮਾਲ ਦੇ ਨਾਂ ਲਿਆਓ। ਰੋਜ਼ ਕਹਿੰਦੇ ਹਾਂ ਦੋ ਤਿੰਨ ਕਮਰੇ ਭਰ ਗਏ ਅਤੇ ਹਰ ਹਫ਼ਤੇ ਦੋ ਪੰਡਾਂ ਤਿੰਨ ਤਾਂ ਹੋ ਜਾਂਦੀਆਂ। ਹੁਣ ਵੀ ਆਪ ਜੀ ਨੇ ਦੇਖਿਆ ਕਿ ਰੇੜੇ 'ਤੇ ਰੱਖ ਕੇ ਲੈ ਕੇ ਗਏ ਆ ਨਗਰ ਹਾਲ ਦੇ ਵਿੱਚ। ਜੇ ਕਿਸੇ ਨੇ ਉੱਥੋਂ ਲੈਣੇ ਆ ਬੇਸ਼ੱਕ ਕੋਈ ਪੈਸਾ ਨਾ ਦਿਓ ਅਤੇ ਜਿਹੜੇ ਰੁਮਾਲੇ ਚਾੜਨੇ ਉਹਦੀ ਬਜਾਏ ਇੱਥੋਂ ਲੈ ਕੇ ਭੇਟਾ ਕਰ ਦਿਓ। ਉਹ ਪੈਸੇ ਜਿਹੜੇ ਮੈਂ ਦੇਖਿਆ ਉਹਨਾਂ 'ਤੇ ਕਿਸੇ 'ਤੇ $75 ਲਿਖੇ ਸੀ, ਕਿਸੇ 'ਤੇ 80 ਲਿਖੇ ਸੀ, ਕਿਸੇ 'ਤੇ 100 ਲਿਖਿਆ ਸੀ। ਆਪਾਂ ਨੇ ਕਿੰਨੇ ਸਾਰੇ ਪੈਸੇ ਬਰਬਾਦ ਕਰ ਦਿੱਤੇ। ਉਸ ਫੰਡ ਦੇ ਵਿੱਚ ਘੱਟੋ ਘੱਟ 40-50 ਸੀਗੇ, $1500 ਦਾ ਤਾਂ ਨੁਕਸਾਨ ਹੋ ਹੀ ਗਿਆ ਨਾ ਸਾਂਝਾ ਆਪਾਂ ਸਾਰਿਆਂ ਦਾ। ਤੋ ਕੋਸ਼ਿਸ਼ ਕਰੀਏ ਉਹ ਹੀ 1500 ਗੁਰੂ ਘਰ ਦੀ ਬਿਲਡਿੰਗ ਨਹੀਂ ਚਲੇ ਜਾਂਦੇ ਅਤੇ ਕਿੰਨਾ ਫਾਇਦਾ ਹੁੰਦਾ ਆਪਾਂ ਨੂੰ। ਸੋਚੀਏ ਨਾ ਜਰਾ ਕੰਸਟਰਕਟਿਵ ਤੌਰ 'ਤੇ ਨਾ ਲਿਆਈਏ, ਇੱਥੋਂ ਲੈ ਕੇ ਵਰਤ ਲਓ, ਉਹਦੇ ਨਾ ਪੈਸੇ ਦਿਓ ਬੇਸ਼ੱਕ ਦੀ, ਆਪਣੀ ਭਾਵਨਾ ਪੂਰੀ ਕਰੋ ਜ਼ਰੂਰ। ਇੱਥੋਂ ਲੈ ਕੇ ਵਰਤ ਕੇ ਉਹਨਾਂ ਨੂੰ ਅਗਲੀ ਬੇਨਤੀ ਹੁਣ ਸੂਚਨਾ ਕਿ ਸਹਿਜ ਪਾਠ ਜੋ ਆਪਾਂ ਰੱਖ ਰਹੇ ਹਾਂ ਸਾਧ ਦੇ ਭਰੇ ਲਈ, ਜਿਹਨਾਂ ਨਹੀਂ ਰੱਖੇ ਉਹਨਾਂ ਨੂੰ ਬੇਨਤੀ ਰੱਖ ਲੈਣ। 16 ਤਰੀਕ ਨੂੰ ਸਿਗਨਾਲ ਹੈਗੀ ਆ ਜੀ, ਵੀਰਵਾਰ ਉਸ ਦਿਨ। ਉਸ ਦਿਨ ਮਹਾਨ ਸ਼ਹੀਦ ਭਾਈ ਤਾਰ ਸਿੰਘ ਜੀ ਦਾ ਦੇਸ਼ੀ ਦਿਨ ਵੀ ਹੈਗਾ ਅਤੇ ਜੁਲਾਈ 13 ਤੋਂ 17 ਤੱਕ ਗੁਰਮਤਿ ਕੈਂਪ ਫਰੀ ਲੱਗ ਰਿਹਾ ਬੱਚੇ ਬੱਚੀਆਂ ਦਾ, 6 ਸਾਲ ਤੋਂ 15 ਸਾਲ ਦਿਆਂ ਦਾ। ਹਰ ਸਾਲ ਦੀ ਤਰ੍ਹਾਂ ਕਮੇਟੀ ਵੱਲੋਂ ਸੇਵਾ ਹੋ ਰਹੀ ਹੈ, ਸੋ ਆਪ ਜੀ ਨੇ ਉਹਨਾਂ ਨੂੰ ਦਾਖਲ ਕਰਾ ਕੇ ਲਾਭ ਉਠਾਉਣਾ। 7 ਅਗਸਤ ਦੀ ਗੱਲ ਕਰ ਲਵਾਂ, ਉਸ ਦਿਨ ਹੈ ਪ੍ਰਕਾਸ਼ ਦਿਹਾੜਾ ਧੰਨ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ। ਅਤੇ ਬਾਕੀ ਸੂਚਨਾਵਾਂ ਮੈਂ ਹੁਣ ਕਾਫੀ ਛੱਡ ਜਾਣੀਆਂ, ਦੋ ਸੂਚਨਾਵਾਂ ਜ਼ਰੂਰ ਕਰ ਲਵਾਂ ਸਾਂਝੀਆਂ। ਇੱਕ ਤਾਂ ਸਤਲੁਜ ਮੂਵੀ ਜੋ ਹੈ ਜੋ ਦਿਖਾ ਰਹੇ ਹਾਂ ਆਪਾਂ, ਦਿਖਾਉਣੀ ਉਹ ਫਰੀ, ਕਿਉਂਕਿ ਬਾਕੀ ਕਈਆਂ ਨੇ ਘਰਾਂ 'ਚ ਦੇਖ ਲਈ ਆ, ਕਈਆਂ ਨਹੀਂ ਦੇਖੀ, ਅਤੇ ਸਭ ਨੂੰ ਫਰੀ ਦਿਖਾਈ ਜਾਣੀ ਆਪਾਂ ਇੱਥੇ ਗੁਰੂ ਘਰ ਵੱਲੋਂ। ਕਿੱਦਣ ਆਉਂਦੇ ਸ਼ਨੀਚਰਵਾਰ, ਟਾਈਮ ਸ਼ਾਮ ਦੇ 6 ਵਜੇ, ਕਿੱਥੇ? ਲਾਇਬ੍ਰੇਰੀ 'ਚ। ਅਤੇ ਇਹੀ ਮੁੜ ਕੇ ਦਿਖਾਈ ਜਾਣੀ ਹੈ ਲਾਇਬ੍ਰੇਰੀ 'ਚ ਹੀ, ਐਤਵਾਰ 19 ਤਰੀਕ ਨੂੰ ਵੀ, ਉਸ ਤੋਂ ਅਗਲਾ ਜਿਹੜਾ ਸ਼ਨੀਚਰ ਤੋਂ ਅਗਲਾ ਐਤਵਾਰ ਭਾਵ ਆਉਂਦਾ ਐਤਵਾਰ, ਉਸ ਦਿਨ ਹੈਗਾ ਜੀ ਦੁਪਹਿਰ ਦੇ 1 ਵਜੇ, ਤਾਂ ਕਿ ਆਪ ਜੀ ਪਰਿਵਾਰ ਸਮੇਤ ਆ ਕੇ ਉਸ ਨੂੰ ਦੇਖੋ। ਸੱਚਾਈ ਨੂੰ ਰੋਕਣ ਲਈ ਮੂਵੀ 'ਤੇ ਬੈਨ ਲਾਇਆ ਗਿਆ ਸੀ, ਪਰ ਗੁਰੂ ਸਾਹਿਬ ਨੂੰ ਅਪਾਉਂਦਾ ਨਹੀਂ। ਗੁਰੂ ਸਾਹਿਬ ਸੱਚਾਈ ਹਮੇਸ਼ਾ ਗੁਰੂ ਦੀ ਕਿਰਪਾ ਨਾਲ ਬਾਹਰ ਆਉਂਦੀ ਆ, ਅਤੇ ਉਹ ਸੱਚਾਈ ਦਾ ਹੜ੍ਹ ਚੱਲ ਗਿਆ ਹੁਣ। ਹੜ੍ਹ ਅੱਗੇ ਉਹਨਾਂ ਦੀਆਂ ਰੋਕਾਂ ਸਾਰੀਆਂ ਪਰੇ ਹੋ ਗਈਆਂ, ਰੁੜ ਗਈਆਂ ਵਿੱਚੇ, ਮੈਂ ਕਹਿ ਦੂੰਗਾ ਗੁਰੂ ਦੀ ਕਿਰਪਾ ਨਾਲ। ਹਾਂਜੀ, ਸੋ ਜੇ ਨਾ ਦੋ ਵਾਰੀ ਪੂਰੀ ਹੋ ਸਕੇ, ਤੁਸੀਂ ਨਾ ਸਾਰੇ ਦੇਖ ਸਕੇ, ਬਹੁਤੀ ਗਿਣਤੀ ਬਾਕੀ ਰਹਿ ਗਈ, ਤਾਂ ਫਿਰ ਕੋਸ਼ਿਸ਼ ਕਰਾਂਗੇ ਇੱਕ ਅੱਧੀ ਵਾਰੀ ਫਿਰ ਦਿਖਾਉਣ ਦੀ। ਸੋ ਆਪਣੇ ਜ਼ਰੂਰ ਲਾਭ ਉਠਾਉਣਾ ਉਸ ਤੋਂ, ਕਿਉਂਕਿ ਬੱਚਿਆਂ ਨੂੰ ਪਤਾ ਲੱਗੇ ਸਾਡੇ ਨਾਲ ਕਿੱਦਾਂ ਜ਼ੁਲਮ ਹੋ ਰਹੇ ਨੇ ਅਤੇ ਹੋਏ ਕਿ ਨਹੀਂ ਬਹੁਤ। ਸੋ ਉਹ ਜ਼ਰੂਰ ਕਿਰਪਾ ਕਰਨੀ ਸਭ ਨੇ। ਮੈਂ ਹੋਰ ਸੂਚਨਾਵਾਂ ਫਿਰ ਨਹੀਂ ਦਿੰਦਾ ਹੁਣ, ਬਾਕੀ ਆਓ ਹੁਣ ਕੀਰਤਨ ਸਰਵਨ ਕਰੀ ਭਾਈ ਸਾਹਿਬ ਭੱਲਾ ਅਖੰਡ ਸਿੰਘ ਜੀ ਤੋਂ ਜਥੇ ਤੋਂ ਠੀਕ 11 ਵਜੇ 11:30 ਵਜੇ ਤੱਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੰਸਾਰ ਦੇ ਵਿੱਚ ਹਰ ਇੱਕ ਮਨੁੱਖ ਜਿਤਨੇ ਪਰਜੀਵ ਹਨ ਕੋਈ ਅੱਲਾ ਹੀ ਹੈ ਜਿਹਦੇ ਹਿਰਦੇ ਰੂਪੀ ਘਰ ਵਿੱਚ ਚੈਨ ਸੰਤੋਖ ਸਬਰ ਹੈ। ਪਰ ਸਾਹਿਬ ਜੀ ਕਹਿੰਦੇ ਨੇ ਜੇ ਤੂੰ ਆਪਣੇ ਮਨ ਨੂੰ ਚੈਨ ਸੁੱਖ ਵਿੱਚ ਰੱਖਣਾ ਚਾਹੁੰਦਾ ਹੈ ਤੇ ਤੈਨੂੰ ਉਹ ਦਾਤ ਮਾਲਕ ਨੇ ਦੇ ਕਰਕੇ ਨਿਵਾਜਿਆ ਹੈ, ਪੂਜਾ ਕੀਚੈ ਨਾਮ ਧਿਆਈਐ ਦਿਨ ਨਾਵੈ ਪੂਜ ਨਾ ਹੋਏ, ਕਰਮ ਕਾਂਡ ਸੰਸਾਰਿਕ ਮਨੁੱਖ ਦੀਵੇ ਅਗਰਬੱਤੀਆਂ ਬੜਾ ਕੁਝ ਕਰਦਾ ਹੈ, ਸੰਸਾਰ ਦੇ ਵਿੱਚ ਬੜਾ ਕੁਝ ਕਰਦਾ ਹੈ, ਪਰ ਸਾਹਿਬ ਜੀ ਕਹਿੰਦੇ ਨੇ ਉਹ ਸਭ ਵਿਅਰਥ ਹੈ, ਕਿਸੇ ਕੰਮ ਦਾ ਨਹੀਂ। ਉਹਦੇ ਨਾਲ ਮਨ ਵਿੱਚ ਦੁਬਿਧਾ ਪੈਦਾ ਹੁੰਦੀ ਹੈ। ਕਈ ਵਾਰ ਕੋਈ ਮਨੁੱਖ ਪੂਜਾ ਕਰਨ ਦਾ ਯਤਨ ਕਰਦਾ ਹੈ, ਦੀਵੇ ਬਾਲਦਾ ਹੈ ਜਾਂ ਕੁਝ ਹੋਰ ਕਰਦਾ ਹੈ, ਤੇ ਕਈ ਵਾਰ ਬੱਚਾ ਆ ਕਰਕੇ ਉਸਨੂੰ ਬੁਝਾ ਦੇਵੇ ਜਾਂ ਉੱਥੇ ਆ ਕਰਕੇ ਕੁਝ ਹੋਰ ਕਹਿੰਦੇ ਛੱਡੋ ਇਹ ਕੀ ਹੈ ਕਹਿ ਦੇਵੇ, ਤੇ ਮਾਂ ਬਾਪ ਜਾਂ ਕੋਈ ਵੀ ਕਰਨ ਵਾਲਾ ਬੰਦਗੀ ਇਸ ਤਰ੍ਹਾਂ ਦੀ ਬੰਦਗੀ ਕਰਨ ਵਾਲਾ ਮਨੁੱਖ ਥਿੜਕ ਜਾਏਗਾ, ਕਿਉਂਕਿ ਉਹਨੂੰ ਲੱਗਦਾ ਹੈ ਕਿ ਮੈਂ ਪੂਜਾ ਕਰ ਰਿਹਾ ਸੀ। ਪਰ ਸਾਹਿਬ ਜੀ ਨੇ ਖੁੱਲ੍ਹ ਕੇ ਕਹਿ ਦਿੱਤਾ, ਪੂਜਾ ਕੀਚੈ ਨਾਮ ਧਿਆਈਐ ਬਿਨ ਨਾਵੈ ਪੂਜ ਨਾ ਹੋਏ, ਪ੍ਰਭ ਜੀ ਕੋ ਨਾਮ ਜਪਤ ਮਨ ਚੈਨ, ਬਹੁ ਪ੍ਰਕਾਰ ਖੋਜੈ ਸਭਤਾ ਕੋ ਬਿਖਮ ਨਾ ਜਾਏ ਲੈਣ। ਬੜੇ ਯਤਨ ਕਰਦੇ ਨੇ ਮਨੁੱਖ, ਖੋਜਤ ਖੋਜਤ ਮੈਂ ਫਿਰਾਂ ਖੋਜੋ ਬਨ ਥਾਨ, ਅਛਲ ਅਛੇਦ ਅਪੇਦ ਪ੍ਰਭ ਐਸੇ ਭਗਵਾਨ, ਕਬ ਦੇਖੋ ਪ੍ਰਭ ਆਪਣਾ ਆਤਮ ਕੈ ਰੰਗ, ਜਾਗਣ ਤੇ ਸੁਪਨਾ ਭਲਾ ਬਸੀਐ ਪ੍ਰਭ ਸੰਗ। ਕਬੀਰ ਸਾਹਿਬ ਜੀ ਕਹਿੰਦੇ ਨੇ, ਸੁਪਨੇ ਹੂੰ ਬਰੜਾਇਕ ਹੈ ਜੇ ਮੁਖ ਨਿਕਸੈ ਰਾਮ, ਤਾਂ ਕਿ ਪਗ ਕੀ ਪਾਨ ਹੀ ਮੇਰੇ ਤਨ ਕੋ ਜਾਮ। ਜਦੋਂ ਗੁਰੂ ਦੀ ਕਿਰਪਾ ਹੋਣੀ ਹੈ ਨਾ, ਬਖਸ਼ਿਸ਼ ਹੋਣੀ ਹੈ, ਫਿਰ ਸਾਹਿਬ ਜੀ ਕਹਿੰਦੇ ਨੇ ਜੰਗਲ ਜੰਗਲ ਕਿਆ ਪਵੇ ਹੁਣ ਕੁੰਡਾ ਮੋੜ। ਉਹ ਮਾਲਕ ਤੇਰੇ ਹਿਰਦੇ ਰੂਪੀ ਘਰ ਵਿੱਚ ਹੈ, ਜਿਵੇਂ ਪੁਰਾਤਨ ਸਮੇਂ ਦੇ ਅਨੁਸਾਰ ਆਪਣੇ ਪਿੰਡਾਂ ਵਿੱਚ ਨਾ ਜਿਹੜੇ ਗਰਮੀਆਂ ਦੇ ਦਿਨ ਆਉਂਦੇ ਨੇ, ਜਿਹੜੇ ਪਾਣੀ ਦੇ ਨਲਕੇ ਲੱਗੇ ਹੁੰਦੇ ਸਨ ਧਰਤੀ ਵਿੱਚੋਂ ਜਿਹੜੇ ਲਾ ਕੇ ਰੱਖਦੇ ਸਨ, ਉਹਨਾਂ ਦੇ ਵਿੱਚ ਕਈ ਵਾਰ ਪਾਣੀ ਸੁੱਕ ਜਾਂਦਾ ਸੀ, ਤੇ ਪਾਣੀ ਸੁੱਕ ਜਾਂਦਾ ਸੀ ਤੇ ਸਾਡੇ ਵਰਗਾ ਜਾਂ ਬੱਚਾ ਕੋਈ ਉਸਨੂੰ ਗੇੜੀ ਜਾਂਦਾ ਵੀ ਇਸ ਚੋਂ ਪਾਣੀ ਆਏਗਾ ਆਏਗਾ, ਪਰ ਨਹੀਂ, ਕੋਲ ਖੜਾ ਬਜ਼ੁਰਗ ਉਹਦੀ ਸਹਾਇਤਾ, ਉਹ ਬੋਲਦਾ ਹੈ ਬੱਚਿਆ ਕੀ ਕਰਦਾ ਹੈ, ਕਹਿੰਦੇ ਇਹ ਕੱਲ ਪਾਣੀ ਦੇ ਰਿਹਾ ਸੀ, ਸਵੇਰੇ ਵੀ ਦੇ ਰਿਹਾ ਸੀ, ਹੁਣ ਪਾਣੀ ਨਹੀਂ ਆ ਰਿਹਾ ਇਹਦੇ ਵਿੱਚ, ਇਹ ਖਰਾਬ ਹੋ ਗਿਆ। ਪਰ ਉਹ ਬਜ਼ੁਰਗ ਆਖਦੇ ਨੇ ਨਹੀਂ, ਇਹ ਖਰਾਬ ਨਹੀਂ ਹੋਇਆ, ਤੂੰ ਪਾਣੀ ਦੀ ਗੜਵੀ ਭਰ ਕੇ ਲਿਆ ਤੇ ਇਹਦੇ ਵਿੱਚ ਪਾ ਤੇ ਮੁੜ ਕੇ ਗੇੜ। ਉਸੇ ਤਰ੍ਹਾਂ ਕੀਤਾ ਤੇ ਕਹਿੰਦੇ ਉਹ ਨਲਕਾ, ਉਹ ਪਾਣੀ ਦਾ ਨਲ ਫਿਰ ਉਸੇ ਤਰ੍ਹਾਂ ਵਹਿ ਤੁਰਿਆ। ਇਸ ਕਰਕੇ ਸਾਹਿਬ ਜੀ ਕਹਿੰਦੇ ਨੇ ਮਨੁੱਖ ਦੇ ਹਿਰਦੇ ਰੂਪੀ ਘਰ ਵਿੱਚ ਪਰਮੇਸ਼ਰ ਦੀ ਬੰਦਗੀ ਦੀ ਜਗ੍ਹਾ ਹੈ, ਨਾਮ ਹੈ, ਪਰ ਉਸਨੂੰ ਨਾਮ ਨੂੰ ਪੈਦਾ ਕਰਨ ਲਈ ਇਸ ਜੇਬਾ ਤੋਂ ਨਾਮ ਜਪਣਾ ਪਏਗਾ। ਨਾਮ ਜਪ ਕੇ, ਨਾਮ ਜਦੋਂ ਸਾਡੇ ਹਿਰਦੇ ਰੂਪੀ ਘਰ ਵਿੱਚ, ਨਾਮ ਜਪਣ ਦਾ ਕੰਨਾਂ ਰਾਹੀਂ ਅੰਦਰ ਜਾਣਾ ਹੈ ਨਾਮ, ਨਾ ਕਿ ਅਸੀਂ ਮੂੰਹ ਵਿੱਚ ਬੋਲੇ ਬੈਠੇ ਕਰੀ ਜਾਈਏ, ਨਹੀਂ, ਉਸਨੂੰ ਗਾਉਣਾ ਵੀ ਹੈ, ਸੁਣਨਾ ਵੀ ਹੈ, ਕੰਨਾਂ ਰਾਹੀਂ ਹਿਰਦੇ ਰੂਪੀ ਘਰ ਵਿੱਚ ਜਦੋਂ ਨਾਮ ਜਾਏਗਾ, ਫਿਰ ਸਾਹਿਬ ਜੀ ਕਹਿੰਦੇ ਨੇ ਉਹ ਨਾਮ ਐਸਾ ਹੈ, ਪ੍ਰਭ ਜੀ ਕੋ ਨਾਮ ਜਪਤ ਮਨ ਚੈਨ, ਫਿਰ ਇਹ ਜਿਹੜਾ ਮਨ ਹੈ ਇਸ ਨੂੰ ਚੈਨ ਸ਼ਾਂਤ ਪ੍ਰਾਪਤ ਹੁੰਦੀ ਹੈ। ਸ਼ਾਂਤ ਪਾਈ ਗੁਰ ਸਤਿਗੁਰ ਪੂਰੇ, ਸੁਖ ਉਪਜੇ ਬਾਜੇ ਅਨਹਦ ਤੂਰੇ, ਤਾਪ ਪਾਪ ਸੰਤਾਪ ਬਿਨਾਸੇ, ਹਰ ਸਿਮਰਤ ਕਿਲ ਵਿਕਸਬ ਨਾਸੇ, ਆਨੰਦ ਕਰੋ ਮਿਲ ਸੁੰਦਰ ਨਾਰੀ, ਗੁਰੂ ਨਾਨਕ ਮੇਰੀ ਪੈਸ ਸਵਾਰੀ, ਫਿਰ ਇਹੋ ਜਿਹੀ ਬਖਸ਼ਿਸ਼ ਹੋ ਜਾਂਦੀ ਹੈ। ਆਓ ਮਾਲਕ ਦੀ ਬਾਣੀ ਨੂੰ

0: ਸੋ ਇੱਕ ਸੇਵਾ ਪ੍ਰਵਾਨ ਕਰਨਾ ਜੀ। ਅਗਲਾ ਜਿਹੜਾ ਪ੍ਰੋਗਰਾਮ ਹੈ ਮਾਨਯੋਗ ਸਕੱਤਰ ਸਾਹਿਬ ਜੀ ਕੋਲੋਂ ਆਪ ਜੀ ਸਰਵਣ ਕਰੋ, ਉਹਨਾਂ ਚੁੱਕਾਂ ਦੀ ਖਿਮਾ ਪ੍ਰਤੀ ਸਾਂਝੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਅਸੂ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ, ਅੰਬਾਰਕ ਤੁਮਰੇ ਧਾਰੇ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਇਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਇਲਾਹੀ ਬਣ ਦੇ ਕੀਰਤਨ ਤੇ ਕਥਾ ਸਰਵਨ ਕਰਕੇ ਸਾਹਿਬਾਂ ਦੀਆਂ ਬਖਸ਼ਾਂ ਲੈ ਲਈ ਪਰਮ ਸਤਿਕਾਰ ਜੋ ਸਾਧ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਲਾਖਣ ਸਿੰਘ ਜੀ ਤੇ ਉਹਨਾਂ ਕੀਰਤਨ ਜਥਾ, ਜਿਨ੍ਹਾਂ ਨੇ ਆਪ ਜੀ ਨੂੰ ਰਾਜਬਾਣੀ ਦੇ ਕੀਰਤਨ ਸਰਵਣ ਕਰਵਾਏ ਨੇ, ਉਹਨਾਂ ਦਾ ਹਾਰਦਿਕ ਧੰਨਵਾਦ ਜੀ। ਹੁਣ ਆਪ ਜੀ ਨੂੰ ਕੀਰਤਨ ਸਰਵਣ ਕਰਾਉਣਗੇ ਭਾਈ ਸਾਹਿਬ ਅਸਨਾਮ ਸਿੰਘ ਜੀ ਤੇ ਗੁਰਦਾਸਪੁਰ ਵਾਲੇ ਤੇ ਉਹਨਾਂ ਦਾ ਜਥਾ ਠੀਕ 12:15 ਤੱਕ। ਸੂਚਨਾਵਾਂ ਤੋਂ ਪਹਿਲਾਂ ਬੇਨਤੀਆਂ ਦੋ। ਇੱਕ ਤੇ ਰੁਮਾਲੇ ਨਹੀਂ ਲਿਆਉਣ ਦੀ ਕਿਰਪਾ ਕਰਨੀ, ਸਾਡੇ ਪਾਸ ਦੋ ਤਿੰਨ ਕਮਰੇ ਭਰੇ ਪਏ ਨੇ, ਆਹ ਕਮਰਾ ਵੀ ਭਰ ਗਿਆ ਹੁਣ ਤੇ ਬਹੁਤ ਪੰਡਾਂ ਨੇ ਤੇ ਉਸ ਨੂੰ ਅਸੀਂ ਕਿੱਥੇ ਰੱਖੀਏ ਸਾਨੂੰ ਪਤਾ ਨਹੀਂ ਲੱਗਦਾ। ਉਹਦੀ ਬਜਾਏ ਮੈਂ ਦੇਖਿਆ ਸੀ ਜਿਹੜੇ ਅੱਜ ਮੈਂ ਭੇਜੇ ਆ ਉਹਦੇ ਵਿੱਚ ਲੰਗਰ ਹਾਥ ਤਾਂ ਕਿ ਆਪ ਜੀ ਘਰਾਂ ਨੂੰ ਲੈ ਜਾਓ। ਕੋਈ 80 ਡਾਲਰ ਦਾ ਹੈਗਾ, ਕੋਈ 100 ਡਾਲਰ ਦਾ ਹੈਗਾ, ਕੋਈ 75 ਡਾਲਰ ਦਾ, ਤੇ ਆਪਾਂ ਉਹ ਬਿਲਡਿੰਗ ਫੰਡ ਨੂੰ ਦਿੰਦੇ ਤਾਂ ਮੇਰਾ ਖਿਆਲ 1500 ਡਾਲਰ ਦਾ ਅੰਦਾਜ਼ਾ ਮੇਰਾ ਹੈਗਾ ਇੱਕ ਫੰਡ ਦਾ ਬਣ ਜਾਣਾ ਸੀ। ਤੇ ਉਹ

ਹੀ ਪਿਆਰ ਦੇ ਨਾਲ ਆਪ ਜੀ ਗੁਰੂ ਚਰਨਾਂ ਵਿਖੇ ਸੱਜ ਬੈਠੇ ਹੋ। ਗੁਰੂ ਦੇ ਨਾਲ ਪਿਆਰ ਕਰਨ ਵਾਲੀਆਂ ਰੂਹਾਂ ਜਿਨ੍ਹਾਂ ਦੇ ਮਨ ਵਿੱਚ ਇੱਕ ਚਾਓ ਰਹਿੰਦਾ ਹੈ, ਇੱਕ ਭਾਵਨਾ ਰਹਿੰਦੀ ਹੈ ਕਿ ਜਦੋਂ ਸਮਾਂ ਮਿਲਿਆ ਹੈ ਗੁਰੂ ਘਰ ਆਉਣ ਦਾ ਤੇ ਕਿਉਂ ਨਾ ਆਪਣਾ ਇਸ ਸਮੇਂ ਦਾ ਲਾਹਾ ਲੈ ਲਈਏ। ਕਿਉਂਕਿ ਕਈ ਵਾਰੀ ਆਪਾਂ ਨਾ ਘਰ ਵਿੱਚ ਕੋਈ ਵਾਰਤਾਲਾਪ ਹੋਵੇ ਤੇ ਇੰਜ ਕਹਿ ਦੇਈਦਾ ਕਿ ਮੈਂ ਭੱਜ ਕੇ ਗੁਰਦੁਆਰੇ ਮੱਥਾ ਟੇਕ ਆਵਾਂ। ਇੱਥੇ ਕੇਵਲ ਆ ਕੇ ਮੱਥਾ ਟੇਕਣਾ ਹੀ ਕਾਫੀ ਨਹੀਂ ਹੈ, ਕਾਸ਼ ਕਿਤੇ ਅਸੀਂ ਇੱਥੋਂ ਕੁਝ ਪੱਲੇ ਬੰਨ ਕੇ ਲੈ ਕੇ ਜਾਈਏ। ਤੇ ਗੁਰੂ ਪਿਆਰਿਓ, ਜਦੋਂ ਇੱਥੇ ਆ ਕੇ ਕੁਝ ਗ੍ਰਹਿਣ ਕਰਾਂਗੇ ਤਾਂ ਹੀ ਤਾਂ ਪੱਲੇ ਬੰਨ ਕੇ ਲੈ ਕੇ ਜਾਵਾਂਗੇ। ਜੋ ਕੁਝ ਗ੍ਰਹਿਣ ਕਰਨਾ ਹੈ, ਇੱਥੇ ਆ ਕੇ ਜੋ ਕੁਝ ਸਿੱਖਣਾ ਹੈ, ਜੋ ਬਾਣੀ ਦਾ ਉਪਦੇਸ਼ ਅਸੀਂ ਪੱਲੇ ਬੰਨ ਕੇ ਲੈ ਕੇ ਜਾਣਾ, ਉਹਦੀ ਫਿਰ ਕਮਾਈ ਆਪਣੇ ਨਿਤਾ ਪ੍ਰਤੀ ਜੀਵਨ ਵਿੱਚ ਕਰਨੀ। ਪਿਆਰ ਦੇ ਨਾਲ ਸਾਰੀ ਸੰਗਤ ਆਓ, ਸਮੇਂ ਨੂੰ ਸਫਲਾ ਕਰੀਏ, ਮਿਲ ਕਰਕੇ ਸ਼ਬਦ ਕਾਇਮ ਕਰੀਏ। ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵਨ ਮੀਤਾ।

ਜੋ ਕਿ ਸਾਨੂੰ ਉਪਦੇਸ਼ ਕਰਦੀ ਹੈ ਸਿੱਖਾ ਨਾਮ ਦੇ ਨਾਲ ਜੁੜ, ਬਾਣੀ ਦੇ ਨਾਲ ਜੁੜ। ਤੇ ਬਾਣੀ ਦੇ ਨਾਲ ਜਦੋਂ ਜੁੜੇਗਾ, ਬਾਣੀ ਦਾ ਉਪਦੇਸ਼ ਗ੍ਰਹਿਣ ਕਰੇਗਾ, ਤਾਂ ਤੈਨੂੰ ਸੋਝੀ ਆਵੇਗੀ ਕਿ ਮੇਰੇ ਅੰਦਰ ਕਿਹੋ ਜਿਹੇ ਗੁਣ ਹੋਣੇ ਚਾਹੀਦੇ ਨੇ, ਜਿਹਨਾਂ ਗੁਣਾਂ ਨੂੰ ਧਾਰਨ ਕਰਕੇ ਮੈਂ ਇਸ ਭਾਵ ਸਾਗਰ ਤੋਂ ਪਾਰ ਹੋਣਾ। ਨਫ਼ਰਤ ਦੀ ਅੱਗ ਵਿੱਚ, ਈਰਖਾ ਦੀ ਅੱਗ ਵਿੱਚ ਸੜਨ ਵਾਲੇ ਲੋਕ ਉਹ ਆਪ ਵੀ ਸੜਦੇ ਨੇ, ਦੂਜਿਆਂ ਨੂੰ ਵੀ ਸੜਦੇ। ਪਰਮੇਸ਼ਰ ਆਰਾਧੀ ਹੈ ਜਿੱਦੋਂ

ਪਿਆਰਿਓ, ਚਾਰ ਪੰਜ ਮਿੰਟ ਦਾ ਸਮਾਂ ਹੋਰ ਹੈ। ਆਓ ਇੱਕ ਸ਼ਬਦ ਦੀ ਹਾਜ਼ਰੀ ਹੋਰ ਲਗਾਉਣਾ ਕਰੀਏ, ਫਿਰ ਆਪ ਜੀ ਪਾਸੋਂ ਖਿਮਾ ਦੀ ਜਾਚ ਕਹਾਂਗੇ। ਤੂੰ ਦਾਨਾ ਸਾਹਿਬ ਸਿਰ ਮੇਰਾ, ਖਿਜਮਤ ਕਰੀ ਜਨ ਬੰਦਾ ਤੇਰਾ।

ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਗੇ ਪਿਆਰ ਸਰਪਾ ਤੇਰੀ ਸਾਂਝ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰ ਜੀ ਸਾਧ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਪਾਤਸ਼ਾਹ ਭਾਈ ਸਲਾਮ ਸਿੰਘ ਜੀ ਅਤੇ ਉਹਨਾਂ ਦਾ ਕੀਰਤਨ ਜਥਾ ਜਿਨ੍ਹਾਂ ਨੇ ਆਪਣੀ ਰਾਜ ਬਣ ਦੀ ਰਸਪੇ ਨੇ ਕੀਰਤਨ ਸਰਵ ਕਵਾਏ ਨੇ ਉਹਨਾਂ ਦਾ ਹਾਰਦਿਕ ਧੰਨਵਾਦ ਹੁਣ ਇੱਕ ਸੂਚਨਾ ਸਿਰਫ ਦੇਖ ਕੇ ਅਤੇ ਮੈਂ ਅੱਗੇ ਪ੍ਰੋਗਰਾਮ ਤੋਰਦਾ ਜੀ ਆਪਾਂ ਮੂਵੀ ਸਤਲੁਜ ਜੋ ਹੈ ਉਹ ਫਰੀ ਦਿਖਾਉਣੀ ਹੈ 18 ਤਰੀਕ ਨੂੰ ਆਉਂਦੇ ਛਿੰਚਰਵਾਰ 6 ਵਜੇ ਸ਼ਾਮ ਨੂੰ ਲਾਇਬ੍ਰੇਰੀ ਵਿੱਚ ਅਤੇ ਫਿਰ 19 ਨੂੰ ਵੀ ਦਿਖਾਉਣੀ ਹੈ ਦੁਪਹਿਰ ਦੇ 1 ਵਜੇ ਉਹ ਵੀ ਲਾਇਬ੍ਰੇਰੀ ਦੇ ਵਿੱਚ ਪਰਿਵਾਰ ਸਮੇਤ ਆ ਕੇ ਦੇਖਣ ਦੀ ਕਿਰਪਾ ਕਰਨੀ ਸਭ ਨੇ ਹੁਣ ਮੈਂ ਬੇਨਤੀ ਕਰਾਂ ਸਰਦਾਰ ਕਿਰਪਾਲ ਸਿੰਘ ਅਟਵਾਲ ਜੀ ਨੂੰ ਕਿ ਉਹ ਆਪਣੇ ਜੋ ਪਿਛਲੇ ਮਹੀਨੇ ਦਾ ਹਿਸਾਬ ਕਿਤਾਬ ਆਪ ਜੀ ਨਾਲ ਸਾਂਝਾ ਕਰਨਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪ ਨੂੰ ਪਤਾ ਹੀ ਹੈ, ਹਰ ਮਹੀਨੇ ਦੇ ਦੂਸਰੇ ਐਤਵਾਰ ਪਿਛਲੇ ਮਹੀਨੇ ਦਾ ਗੁਰਦੁਆਰਾ ਸਾਹਿਬ ਦਾ ਹਿਸਾਬ ਕਿਤਾਬ ਤੁਹਾਡੇ ਨਾਲ ਸਾਂਝਾ ਕੀਤਾ ਜਾਂਦਾ। ਅੱਜ ਸਕਰੀਨ ਇਧਰਲਾ ਖਰਾਬ ਆ, ਕੱਲ੍ਹ ਨੂੰ ਇਹਨਾਂ ਨੇ ਇੰਸਟਾਲ ਕਰਨਾ ਹੈਗਾ।

माफ करना, थोड़ा टाइम लग गया। सब तो पहला तो मैं दस दवा भी जिदा आप हर एक साल गुरु घर का ऑडिट होंगे, बाहरली फाइनेंस ऑडिट कंपनी इंडिपेंडेंट कंपनी गुरु घर का ऑडिट करती है, वह सारा कंप्लीट हो गया। मेरे को हार्ड कापी पई है, वो मैं बाजवा साहब के दफ्तर में रख देनी है, तो गुरद्वारा साहब की वैबसाइट से भी इस हफ्ते चढ़ा देनी हैगी, कोई भी उन्हें डाउनलोड करके देख सकता। ਜਿਵੇਂ ਮੈਂ ਪਹਿਲਾਂ ਵੀ ਕਈ ਵਾਰੀ ਦੱਸਿਆ ਵੀ ਗੁਰੂ ਘਰ ਨੂੰ ਇਨਕਮ ਜਿਹੜੀ ਆਪਣੀ ਭੇਟਾ ਕਿੱਥੋਂ ਕਿੱਥੋਂ ਆਉਂਦੀ ਹੈਗੀ ਆ, ਜ਼ਿਆਦਾ ਆਪਣੇ ਸੰਗਤ ਇਹੀ ਸਮਝਦੀ ਆ ਵੀ ਚੜਾਵੇ ਤੋਂ ਆਉਂਦੀ ਹੈਗੀ ਆ। ਚੜਾਵੇ ਦੀ ਤਕਰੀਬਨ ਮਹੀਨੇ ਦੀ 35 to 40 thousand ਹੁੰਦੀ ਹੈ ਇਨਕਮ, ਅਤੇ ਆਪਣਾ ਟੋਟਲ ਮਹੀਨੇ ਦਾ 2 lakh to 3 lakh ਤੋਂ ਵੱਧ ਹੋ ਜਾਂਦਾ ਆ। ਸੋ ਜਿਵੇਂ ਆਪਾਂ ਰਸੀਦਾਂ ਕਟਾਉਂਦੇ ਹਾਂ, ਔਨਲਾਈਨ ਡੋਨੇਸ਼ਨਾਂ ਆਉਂਦੀਆਂ ਹੈਗੀਆਂ, ਇੱਥੇ ਕ੍ਰੈਡਿਟ ਕਾਰਡ 'ਤੇ ਮਸ਼ੀਨ ਚੱਲਦੀ ਹੈਗੀ ਆ, ਫਿਰ ਜਿਹੜੇ ਆਪਣੇ ਮੈਂਬਰ ਕੰਪਨੀਆਂ 'ਚ ਕੰਮ ਕਰਦੇ ਉੱਥੋਂ ਮੈਚ ਡੋਨੇਸ਼ਨ ਆਉਂਦੀਆਂ ਹੈਗੀਆਂ, ਉਹ ਸਾਰੀ ਕੁੱਲ ਮਿਲਾ ਰਲਾ ਕੇ ਮੈਂ ਤੁਹਾਨੂੰ ਅੱਗੇ ਦਿਖਾਉਂਦਾ। ਪਹਿਲਾਂ ਇੱਕ ਖਰਚੇ ਹੈਗੇ ਆ, ਜਿਵੇਂ ਸਭ ਤੋਂ ਵੱਧ ਆਪਣਾ ਪੇਰੋਲ ਦਾ ਖਰਚਾ ਤਕਰੀਬਨ 77,000 ਪਿਛਲੇ ਮਹੀਨੇ ਸੀਗਾ, ਉਹ ਤੋਂ ਅੱਗੇ ਮੋਰਗੇਜ ਦੀ ਪੇਮੈਂਟ 43,000, ਫਿਰ ਗੁਰਦੁਆਰਾ ਸਾਹਿਬ ਦੀ ਇੰਸ਼ੋਰੈਂਸ 18,000, ਪੇਪਰ ਪਿੱਛੇ ਗੱਤਕਾ ਕੈਂਪ ਹੋ ਕੇ ਹਟਿਆ ਉਹਦੇ ਲਈ 11,000, CPA ਜਿਹੜਾ ਆਪਣਾ ਪੇਰੋਲ ਬਣਾਉਂਦਾ ਹੈਗਾ ਉਹਦਾ 10,000 ਤਕਰੀਬਨ ਬਿੱਲ ਆਇਆ ਸੀਗਾ, ਕਲੀਨਿੰਗ ਸਰਵਿਸ ਜਿਵੇਂ ਕਿ ਆਪਣੇ ਪੇਪਰ ਰੋਲ ਹੈਗੇ ਆ, ਸੋਪ ਵਗੈਰਾ ਸਾਰਾ ਆਰਡਰ ਕਰਦੇ ਹਾਂ ਕਲੀਨਿੰਗ ਕਰੂ ਲਈ। ਸਕਾਲਰਸ਼ਿਪ ਪੇਮੈਂਟ 2 ਸੀਗੀਆਂ, $4,590 ਦੀਆਂ। ਪਾਠੀਆਂ ਦੀ ਭੇਟਾ ਜਿਹੜੇ ਬਾਹਰੋਂ ਆ ਕੇ ਇੱਥੇ ਸੇਵਾ ਕਰਦੇ ਹੈਗੇ ਆ, ਰੌਲਾ ਲਾਉਂਦੇ, ਉਹਨਾਂ ਲਈ ਤਕਰੀਬਨ $3,600 ਪਿਛਲੇ ਮਹੀਨੇ ਸੀਗਾ। ਅਤੇ ਇਸ ਤਰ੍ਹਾਂ ਹੀ ਗੁਰਦੁਆਰਾ ਸਾਹਿਬ ਦੀ ਗਰੋਸਰੀ, ਹੋਰ ਛੋਟੇ ਛੋਟੇ ਬਿੱਲ ਜਿੰਨੇ ਹੈਗੇ ਆ, ਇਹ ਸਾਰੇ ਰਲ ਮਿਲਾ ਕੇ ਆਪਣਾ ਤਕਰੀਬਨ ਪਿਛਲੇ ਮਹੀਨੇ ਦਾ 2,15,000 ਖਰਚਾ ਸੀਗਾ। ਅਤੇ ਹੁਣ ਮੈਂ ਤੁਹਾਨੂੰ ਇਨਕਮ ਦਿਖਾਉਣਾ ਹੈ ਜਿਹੜਾ ਆਪਣਾ ਭੇਟਾ ਟੋਟਲ, ਜਿਹੜੀਆਂ ਆਪਾਂ ਰਸੀਦਾਂ ਕਟਾਉਂਦੇ ਹੈਗੇ ਹਾਂ ਇਹ 2,33,000, 75,000 ਆਪਾਂ ਨੂੰ ਜਿਹੜੀਆਂ ਬਿਲਡਿੰਗ ਫੰਡ ਵਾਸਤੇ ਬਿਗ ਡੋਨੇਸ਼ਨ ਆਈਆਂ ਸੀਗੀਆਂ, ਇਸ ਤਰ੍ਹਾਂ ਕ੍ਰੈਡਿਟ ਕਾਰਡ ਦੀਆਂ 12,000, ਅਤੇ ਹੋਰ ਸਾਰੀਆਂ ਰਾ ਮਿਲਾ ਕੇ 3,51,000 ਆਪਣਾ ਟੋਟਲ ਪਿਛਲੇ ਮਹੀਨੇ ਦੀ ਇਨਕਮ ਸੀਗੀ, ਜਿਹਦੇ ਵਿੱਚੋਂ 2,15,000 ਆਪਣਾ ਖਰਚਾ ਹੋਇਆ ਅਤੇ 1,36,000 ਜਿਹੜਾ ਸੀਗਾ ਆਪਾਂ ਕੰਸਟਰਕਸ਼ਨ ਅਕਾਊਂਟ ਦੇ ਵਿੱਚ ਪਾਇਆ। ਕਾਫੀ ਮੈਂਬਰ ਹੈਗੇ ਜਿਹੜਾ ਨੇ ਆਨਲਾਈਨ ਸੈਟਅਪ ਕੀਤਾ ਹੈਗਾ ਆ, ਵੀ ਆਪਣੇ ਆਪ ਉਹਨਾਂ ਦੇ ਬੈਂਕ ਅਕਾਊਂਟ 'ਚੋਂ ਗੁਰੂ ਘਰ ਵਾਸਤੇ ਮਾਇਆ ਆ ਜਾਂਦੀ ਹੈਗੀ ਆ। ਤੁਸੀਂ ਕਿੰਨੇ 1 ਸਾਲ ਲਈ ਕਰ ਸਕਦੇ, 6 ਮਹੀਨੇ ਲਈ ਕਰ ਸਕਦੇ, 2 ਸਾਲ ਲਈ, ਜਿਵੇਂ ਤੁਹਾਡੀ ਖੁਸ਼ੀ ਹੈਗੀ ਤੁਸੀਂ ਕਰ ਸਕਦੇ ਹਾਂ। ਬਿਗ ਡੋਨੇਸ਼ਨ ਆਈਆਂ ਹੈਗੀਆਂ, ਜਿਵੇਂ ਜਿਨ੍ਹਾਂ ਨੇ $1,00,000 ਕਮਿਟ ਕੀਤਾ, ਇੱਕ ਡਾਕਟਰ ਨੇ $2,00,000 ਵੀ ਕਮਿਟ ਕੀਤਾ ਹੈਗਾ, 1.5 lakh ਆ ਗਿਆ ਉਹਦਾ, 50,000 ਰਹਿੰਦਾ ਹੈਗਾ ਆ। ਅਤੇ ਡਾਕਟਰ ਭਾਟੀਆ ਦਾ 50,000 ਆ ਗਿਆ ਉਹਦਾ, 50,000 ਰਹਿੰਦਾ। ਪ੍ਰੀਤਮ ਸਿੰਘ ਗਰੇਵਾਲ ਦਾ 80,000 ਆ ਗਿਆ ਹੈਗਾ। ਕੁਛ ਹੋਰ ਮੈਂਬਰ ਜਿਹੜੇ ਲਗਾਤਾਰ ਹਰ ਮਹੀਨੇ ਡੋਨੇਸ਼ਨਾਂ ਆ ਰਹੀਆਂ, ਜਿਵੇਂ ਕਿ ਇਕਬਾਲ ਸਿੰਘ ਕਾਲਕਟ ਪਰਿਵਾਰ ਵੱਲੋਂ ਉਹਨਾਂ ਨੇ $55,000 ਭੇਜਿਆ, ਇਹਦੇ ਵਿੱਚ 25,000 ਸਕਾਲਰਸ਼ਿਪ ਲਈ ਅਤੇ 30,000 ਗੁਰਦੁਆਰਾ ਸਾਹਿਬ ਦੀ ਬਿਲਡਿੰਗ ਵਾਸਤੇ ਆ। ਇਸ ਤਰ੍ਹਾਂ ਹੀ ਅਮਰੀਤ ਸਿੰਘ ਭਾਟੀਆ, ਉਹਨਾਂ ਨੇ $10,000 ਪਿਛਲੇ ਮਹੀਨੇ ਦਿੱਤਾ ਹੈਗਾ। ਡਾਕਟਰ ਕੇ ਕੇ ਭਾਟੀਆ ਵੱਲੋਂ ਵੀ ਹਰੇਕ ਮਹੀਨੇ $10,000 ਆ ਜਾਂਦਾ। ਕਾਫੀ ਸੰਗਤ ਵਿੱਚ ਉਤਸ਼ਾਹ ਗੁਰੂ ਘਰ ਦੀ ਬਿਲਡਿੰਗ ਵਾਸਤੇ ਮਾਇਆ ਦੇ ਰਿਹਾ। ਜੇ ਕਿਸੇ ਨੂੰ ਇਹਦੇ ਬਾਰੇ ਕੋਈ ਕੁਐਸਚਨ ਹੋਵੇ ਤੁਸੀਂ ਮੈਨੂੰ ਬਾਹਰ ਮਿਲ ਸਕਦੇ ਹਾਂ, ਪੁੱਛ ਸਕਦੇ ਹਾਂ, ਮੈਂ ਤੁਹਾਡੇ ਸਵਾਲਾਂ ਦਾ ਜਵਾਬ ਜ਼ਰੂਰ ਦੇਣ ਦੀ ਕੋਸ਼ਿਸ਼ ਕਰਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਰਮ ਸਕਾਜੋ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਸਰਦਾਰ ਕਿਰਪਾਲ ਸਿੰਘ ਇਕਪਾਲ ਜੀ ਦਾ, ਜਿਨ੍ਹਾਂ ਨੇ ਸਾਡੇ ਨਾਲ ਸ਼ੇਅਰ ਕੀਤਾ ਸਾਰਾ ਅਕਾਊਂਟ ਪਿਛਲੇ ਮਹੀਨੇ ਦਾ। ਹੁਣ ਮੈਂ ਬੇਨਤੀ ਕਰਾਂ ਸਾਨੀ ਸਾਹਿਬ ਜੀ ਨੂੰ ਕਿ ਉਹ ਸਨਮਾਨ ਕਰਨਗੇ ਸਰਦਾਰ ਰਜਿੰਦਰ ਸਿੰਘ ਕਾਣੋ ਜੀ ਨੂੰ, ਜੋ ਬਹੁਤ ਸਾਡੇ ਸਲਾਹਕਾਰ ਨੇ ਅਤੇ ਨਾਲ ਸੇਵਾਦਾਰ ਨੇ। ਸੋ ਨਾਲ ਸੁਖਦੇਵ ਸਿੰਘ ਬੈਣੀਵਾਲ ਜੀ ਉਹਨਾਂ ਨੂੰ ਸਾਥ ਦੇ ਰਹੇ ਨੇ। ਸੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ। ਹੁਣ ਮੈਂ ਬੇਨਤੀ ਕਰਾਂ ਕਾਰਜਯੋਗ ਪੰਦੇ ਮਹਾਨ ਵਿਦਵਾਨ ਅਤੇ ਕਥਾਕਾਰ ਗਿਆਨੀ ਗੁਰਮੇਲ ਸਿੰਘ ਜੀ ਨੂੰ ਟੋਰਾਂਟੋ ਵਾਲਿਆਂ ਨੂੰ ਕਿ ਉਹ ਕਥਾ ਆਰੰਭ ਕਰਨਗੇ ਜੀ। ਸਮਾਂ ਉਹਨਾਂ ਦਾ ਹੋਵੇਗਾ ਜੀ 1:05 ਤੱਕ। ਹੁਣ ਫਿਰ ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਾਰੀ ਸੰਗਤ, ਜਿੰਨੇ ਮਾਈ ਭਾਈ ਗੁਰਸਿੱਖ ਗੁਰੂ ਦਰਬਾਰ ਵਿੱਚ ਸੱਜ ਬੈਠੇ ਹੋ, ਲੰਮੇਰੇ ਸਮੇਂ ਤੋਂ ਸੱਜੇ ਹੋ, ਬਹੁਤ ਹੀ ਬਖਸ਼ਿਸ਼ ਵਰਤ ਰਹੀ ਹੈ। ਆਓ ਸਾਰੀ ਸੰਗਤ ਰਲ ਮਿਲ ਕਰਕੇ ਸਾਹਿਬ ਜੀ ਨੂੰ ਸੀਸ ਚੁਕਾ ਕੇ, ਦੋਨੋਂ ਹੱਥ ਜੋੜ ਕੇ, ਅੰਦਰੋਂ ਭਿੱਜ ਕੇ ਪਿਆਰ ਵਿੱਚ ਗੁਰੂ ਫਤਿਹ ਨਾਲ ਸਾਂਝ ਪਾਓ। ਪਿਆਰ ਵਿੱਚ ਆਖੋ ਜੀ, ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਪਤਿਤ ਪਾਵਨ ਦਇਆ ਸਿੰਧ ਕਿਰਪਾ ਨਿਧ ਰੂਹਾਨੀਅਤ ਦੇ ਭੰਡਾਰ ਗੁਰੂ ਗਰੀਬ ਨਿਵਾਜ ਕੇ ਜ਼ਾਹਰ ਜ਼ਹੂਰ ਹੈ ਕੇ ਹਾਜ਼ਰ ਹਜ਼ੂਰ ਹੈ। ਹਮੇਸੁਲ ਸਲਾਮ ਹੈ ਸਮਸਪੁਲ ਕਲਾਮ ਹੈ ਕੇ ਸਾਹਿਬ ਦੀ ਮਾਗ ਹੈ ਕੇ ਹੋਸਨਲ ਚਰਾਗ ਹੈ ਕੇ ਕਾਮਲ ਕਰੀਮ ਹੈ ਕੇ ਰਾਜ਼ਕ ਰਹੀਮ ਹੈ ਕੇ ਰੋਜ਼ੇ ਦੇਹੰਦ ਹੈ। ਸ਼ਬਦ ਗੁਰੂ ਜੀ ਦਸਾਂ ਪਾਤਸ਼ਾਹੀਆਂ ਦੀ ਜਗਦੀ ਜੋਤ, ਜੁਗ ਹੋ ਜੁਗ ਅਟਲ ਸੱਚੇ ਪਾਤਸ਼ਾਹ ਆਦਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਰਸਨਾ ਦੁਆਰੇ ਆਖੋ ਭਾਈ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਹਜ਼ੂਰੀ ਅੰਦਰ ਸਤਿਗੁਰੂ ਜੀ ਦੀ ਸਾਜੀ ਅਤੇ ਨਿਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਅਤਿ ਸਤਿਕਾਰਯੋਗ ਸਾਧ ਸੰਗਤ ਜੀਓ, ਸਰਬੱਤਰ ਹੀ ਮਾਈ ਭਾਈ ਗੁਰਸਿੱਖ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹੋ, ਕਰਮਾਂ ਵਾਲੇ ਹੋ, ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੁਣ ਤੱਕ ਬੇਅੰਤ ਬੇਅੰਤ ਗੁਰਸਿੱਖਾਂ ਨੇ ਸਤਿਗੁਰਾਂ ਦੇ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ, ਸ਼ਬਦ ਦਾ ਆਨੰਦ ਪ੍ਰਾਪਤ ਕੀਤਾ ਹੈ। ਇੱਕ ਵਾਰ ਸਾਰੀ ਸੰਗਤ ਹਿਰਦੇ ਵਿੱਚੋਂ ਭਿੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਬਿੱਤ ਸਾਂਝਾ ਕਰਾਂ, ਇਕਾਗਰਤਾ ਬਹੁਤੀ ਬਣ ਜਾਵੇ। ਭਾਈ ਸਾਹਿਬ ਜੀ ਕਹਿੰਦੇ, ਜੈਸੇ ਤੋਂ ਮਰਾਲ ਮਾਲ ਬੈਠਤ ਹੈ ਮਾਣ ਸਰ, ਜੈਸੇ ਤੋਂ ਮਰਾਲ ਮਾਲ ਬੈਠਤ ਹੈ ਮਾਣ ਸਰ, ਮੁਕਤਾ ਅਮੋਲ ਖਾਏ ਖਾਏ ਬਿਗ ਸਤ ਹੈ। ਜਿਵੇਂ ਮਾਣ ਸਰੋਵਰ ਤੇ ਜਾ ਕੇ ਹੰਸ ਬੈਠਦੇ ਨੇ, ਹਾਂਜੀ ਮਾਣ ਸਰੋਵਰ ਤੇ ਜਾ ਕੇ ਹੰਸ ਬੈਠਦੇ ਨੇ, ਉੱਥੇ ਮੋਤੀ ਚੁੱਕਦੇ ਨੇ ਤੇ ਬੜੇ ਪ੍ਰਸੰਨ ਹੁੰਦੇ ਨੇ, ਬੜੇ ਖੁਸ਼ ਹੁੰਦੇ ਨੇ, ਬੜਾ ਆਨੰਦ ਮਾਣਦੇ ਨੇ, ਕਿਉਂਕਿ ਉਹਨਾਂ ਦੀ ਖੁਰਾਕ ਮਿਲ ਰਹੀ ਹੈ ਨਾ, ਉਹਨਾਂ ਦੀ ਖੁਰਾਕ ਮਿਲ ਰਹੀ ਹੈ। ਜੈਸੇ ਤੋਂ ਮਰਾਲ ਮਾਲ ਬੈਠਤ ਹੈ ਮਾਣ ਸਰ, ਮੁਕਤਾ ਅਮੋਲ ਖਾਏ ਖਾਏ ਬੇਗ ਸਾਥ ਹੈ। ਦੂਜਾ ਬੋਲ, ਜੈਸੇ ਤੋਂ ਸੱਜਣ ਮਿਲ ਬੈਠਤ ਹੈ ਪਾਕ ਸਾਲ, ਅਨਕ ਪ੍ਰਕਾਰ ਬਿਜ ਨਾਦਰ ਅਸਖਤ ਹੈ। ਜਿਵੇਂ ਸੱਜਣ ਮਿੱਤਰ ਸਾਗ ਸੰਬੰਧੀ ਇੱਕ ਜਗ੍ਹਾ ਤੇ ਅੰਨ ਜਨ ਭੋਜਨ ਛੱਕ ਕੇ ਕਹਿੰਦੇ ਜੀ ਤ੍ਰਿਪਤੀ ਹੋ ਗਈ ਹੈ। ਤੀਸਰਾ ਬੋਲ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਜੈਸੇ ਦਰੁਮ ਛਾਇਆ ਪਰ ਬੈਠਤ ਅਨੇਕ ਪੰਛੀ, ਖਾਏ ਫਲ ਮਧੁਰ ਬਚਨ ਕਾ ਸੁਹਾਤ ਹੈ। ਜਿਵੇਂ ਇੱਕ ਫਲਾਂ ਵਾਲਾ ਦਰਖਤ ਹੈ, ਉੱਥੇ ਅਨੇਕਾਂ ਪੰਛੀ ਆ ਕੇ ਬੈਠਦੇ ਨੇ, ਫਿਰ ਉਸ ਦਰਖਤ ਦੇ ਮਿੱਠੇ ਮਿੱਠੇ ਫਲ ਖਾ ਕੇ ਸੋਹਣੇ ਸੋਹਣੇ ਬੋਲ ਬੋਲ ਕੇ ਬੜੇ ਪ੍ਰਸੰਨ ਹੁੰਦੇ ਨੇ, ਫਿਰ ਉਡਾਰੀ ਮਾਰ ਜਾਂਦੇ ਨੇ। ਕਹਿੰਦੇ ਤੈਸੇ ਤੈਸੇ ਤੇਵੇਂ ਕਿਵੇਂ, ਜਿਵੇਂ ਹੰਸ ਮਾਨ ਸਰੋਵਰ ਤੇ ਆ ਕੇ ਮੋਤੀ ਚੁੱਗ ਕੇ ਖਾ ਕੇ ਆਨੰਦ ਮਾਣਿਆ, ਜਿਵੇਂ ਇੱਕ ਜਗ੍ਹਾ ਤੇ ਬੈਠ ਕੇ ਸੱਜਣਾ ਮਿੱਤਰਾਂ ਨੇ ਅੰਨ ਜਲ ਛੱਕ ਕੇ ਰਸ ਲਿਆ, ਜਿਵੇਂ ਇੱਕ ਦਰਖਤ ਤੇ ਅਨੇਕਾਂ ਪੰਛੀ ਬੈਠ ਕੇ ਮਿੱਠੇ ਫਲ ਖਾ ਕੇ ਅੰਦਰ ਦਾ ਖਿੜਾ ਆਇਆ, ਤੈਸੇ ਤੇਵੇਂ ਤੈਸੇ ਗੁਰ ਸਿੱਖ ਮਿਲ ਬੈਠਤ ਹੈ ਧਰਮਸ਼ਾਲ। ਆਖੋ ਸਤਨਾਮ ਸ਼੍ਰੀ। ਹੁਣ ਇੱਥੇ ਖੁਰਾਕ ਕੀ ਹੈ? ਜਿੱਥੇ ਤੁਸੀਂ ਬੈਠ ਗਏ ਉਧਰ ਤੇ ਮੋਤੀ ਸੀ, ਦੂਜੇ ਪਾਸੇ ਭੋਜਨ ਸੀ, ਇੱਕ ਪਾਸੇ ਫਲ ਸੀ, ਇੱਧਰ ਖੁਰਾਕ ਕਿਹੜੀ ਹੈ? ਤੈਸੇ ਗੁਰ ਸਿੱਖ ਮਿਲ ਬੈਠਤ ਹੈ ਧਰਮਸਾਲ। ਧਰਮਸਾਲ ਗੁਰਦੁਆਰਾ। ਤੈਸੇ ਗੁਰ ਸਿੱਖ ਮਿਲ ਬੈਠਤ ਹੈ ਧਰਮਸਾਲ। ਸ਼ਬਦ, ਹਾਂਜੀ ਸ਼ਬਦ ਸਹਿਜ ਰਸ, ਸ਼ਬਦ ਸਹਿਜ ਰਸ ਅੰਮ੍ਰਿਤ ਆਗਾਤ ਹੈ। ਕਹਿੰਦੇ ਤੇਵੇਂ ਗੁਰੂ ਦੇ ਗੁਰਸਿੱਖ ਸੰਗਤ ਵਿੱਚ ਬੈਠ ਕੇ ਗੁਰਦੁਆਰੇ ਵਿੱਚ ਬੈਠ ਕੇ ਗੁਰਦੁਆਰੇ ਹੋਏ ਸੋਝੀ ਪਾਏ ਸੀ ਇੱਥੇ ਬੈਠ ਕੇ ਸ਼ਬਦ ਦਾ ਰਸ ਮਾਣਦੇ ਨੇ। ਭਾਈ ਗੁਰਦਾਸ ਸਾਹਿਬ ਜੀ ਜਿੱਥੇ ਬੋਲ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਉੱਥੇ ਲੜੀਆ ਗਾਹ ਤੋਰਦਿਆ ਧੰਨ ਧੰਨ ਸੋ ਗੁਰ ਸਿੱਖ ਕਹੀਐ ਜੋ ਸਤਿਗੁਰ ਚਰਣੀ ਜਾਏ ਪਿਆ। ਗੁਰੂ ਅਮਰਦਾਸ ਵਡਹੰਸ ਰਾਗ, ਉਹ ਗੁਰਸਿੱਖ ਧੰਨ ਹੈ, ਧੰਨ ਹੈ ਜਿਹੜਾ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆ ਗਿਆ ਹੈ। ਧੰਨ ਧੰਨ ਸੋ ਗੁਰ ਸਿੱਖ ਕਹੀਐ ਜੋ ਸਤਿਗੁਰ ਚਰਣੀ ਆਏ ਪਿਆ। ਧੰਨ ਧੰਨ ਸੋ, ਸੋ ਤੋਂ ਭਾਵ ਉਹ ਜਿਹੜੇ ਆ ਗਏ ਨੇ, ਜਿਹੜੇ ਬਾਰਗਾਹ ਵਿੱਚ ਜੁੜ ਗਏ ਨੇ, ਜਿਹੜੇ ਘਰਾਂ ਵਿੱਚ ਵੀ ਜਿਨ੍ਹਾਂ ਦੀ ਸੁਰਤ ਜੁੜੀ ਹੈ ਉਹ ਵੀ ਧੰਤਾ ਦੇ ਯੋਗ ਨੇ। ਧੰਨ ਧੰਨ ਸੋ ਗੁਰ ਸਿੱਖ ਕਹੀਐ ਜੋ ਸਤਿਗੁਰ ਚਰਣੀ ਆਏ ਪਿਆ। ਧੰਨ ਧੰਨ ਸੋ ਗੁਰ ਸਿੱਖ ਕਹੀਐ ਜਿਨ ਹਰਨਾਮਾ ਮੁਖ ਰਾਮ ਕਹਿਆ। ਧੰਨ ਧੰਨ ਸੋ ਗੁਰ ਸਿੱਖ ਕਹੀਐ। ਵਾਹਿਗੁਰੂ ਜੀ, ਗੁਰੂ ਕਾ ਸਿੱਖ ਧੰਨ ਹੈ, ਧੰਨ ਹੈ। ਧੰਨ ਧੰਨ ਸੋ ਗੁਰ ਸਿੱਖ ਕਹੀਐ ਜਿਸ ਨਾਮ ਸੁਣੀਐ ਮਨ ਆਨੰਦ ਪਿਆ। ਜਦੋਂ ਨਾਮ ਸੁਣਦਾ ਹੈ, ਜਦੋਂ ਬਾਣੀ ਸੁਣਦਾ ਹੈ, ਜਦੋਂ ਕਥਾ ਕੀਰਤਨ ਸੁਣਦਾ ਹੈ, ਅੰਦਰ ਖੇੜੇ ਵਿੱਚ ਆ ਜਾਂਦਾ ਹੈ, ਮਨ ਖਿੜਿਆ ਹਰਿਆ ਬਾਗ ਜਿਵੇਂ ਬਗਾਚੀਆਂ ਵਿੱਚ ਫੁੱਲ ਖਿੜਦੇ ਨੇ। ਗੁਰੂ ਕਾ ਸਿੱਖ ਜਦੋਂ ਬਾਣੀ ਸੁਣਦਾ ਹੈ ਉਹਦਾ ਅੰਦਰ ਕਮਲ ਦੇ ਫੁੱਲ ਵਾਂਗੂ ਖਿੜ ਜਾਂਦਾ ਹੈ, ਉਹ ਸਿੱਖ ਧੰਨ ਹੈ। ਧੰਨ ਧੰਨ ਸੋ ਗੁਰ ਸਿੱਖ ਕਹੀਐ ਜਿਸ ਨਾਮ ਸੁਣਿਆ ਮਨ ਆਨੰਦ ਭਇਆ। ਧੰਨ ਧੰਨ ਸੋ ਗੁਰ ਸਿੱਖ ਕਹੀਐ ਜਿਨ ਸਤਿਗੁਰ ਸੇਵਾ ਕਰ ਹਰਨਾਮ ਲਿਆ। ਤਿਸ ਗੁਰ ਸਿੱਖ ਕੋ ਸਦਾ ਨਮਸਕਾਰੀ ਜੋ ਗੁਰ ਕੈ ਭਾਣੈ ਗੁਰ ਸਿੱਖ ਚੱਲਿਆ। ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੈ ਭਾਣੇ ਵਿੱਚ ਆਵੈ ਆਪਣੇ ਭਾਣੇ ਜੋ ਚੱਲੈ ਵਿਛੜ ਚੋਟਾਂ ਖਾਵੈ। ਧੰਨ ਧੰਨ ਭਾਗ ਤਨਾ ਭਗਤ ਜਣਾ ਜੋ ਹਰਨਾਮਾ ਹਰਮੁਖ ਕਹਿਤਿਆ। ਧੰਨ ਧੰਨ ਭਾਗ ਤਨਾ ਸੰਤ ਜਣਾ ਜੋ ਹਰ ਜਸ ਸਰਵਣੀ ਸੁਣਤਿਆ। ਧੰਨ ਧੰਨ ਭਾਗ ਤਿੰਨਾ ਸਾਧ ਜਣਾ ਹਰ ਕੀਰਤਨ ਗਾਏ ਗੁਣੀ ਜਣ ਬਣਤਿਆ। ਉਹ ਧੰਨ ਧੰਨ ਭਾਗ ਤਿੰਨਾ ਗੁਰਮੁਖਾ ਜੋ ਗੁਰ ਸਿੱਖ ਲੈ ਮਨ ਜਿਣਤਿਆ। ਪਰ ਸਭ ਤੋਂ ਵੱਡੇ ਭਾਗ ਗੁਰ ਸਿੱਖਾਂ ਕੇ। ਆਖੋ ਸਤਨਾਮ ਸ਼੍ਰੀ। ਸਭ ਤੋਂ ਸਾਰਿਆਂ ਤੋਂ ਸਭ ਤੋਂ ਵੱਡੇ ਭਾਗ ਗੁਰ ਸਿੱਖਾਂ ਕੇ ਜੋ ਗੁਰ ਚਰਨੀ ਸਿੱਖ ਪੜ੍ਹਦੇ ਆ, ਜਿਹੜੇ ਗੁਰੂ ਦੇ ਚਰਨਾਂ ਵਿੱਚ ਆ ਕੇ ਸ਼ਬਦ ਦੀ ਪੜ੍ਹਾਈ ਕਰਦੇ ਆ। ਇਹ ਮੈਂ ਪ੍ਰਕਰਨ ਕਿਉਂ ਵਧਾ ਹੈ, ਇਹਦਾ ਕਾਰਨ ਹੈ, ਇਹਦਾ ਕਾਰਨ ਕੀ ਹੈ? ਜੋ ਸਾਡੀ ਪਿਛਲਾ ਹਫ਼ਤਾ ਲੰਘ ਚੁੱਕਾ ਹੈ, ਇਸ ਹਫ਼ਤੇ ਦੌਰਾਨ ਮਹਾਨ ਪਿਆਰੇ ਗੁਰਸਿੱਖ ਭਾਈ ਸਾਹਿਬ ਜੀ, ਭਾਈ ਮਣੀ ਸਿੰਘ ਜੀ, ਹਾਂਜੀ ਭਾਈ ਸਾਹਿਬ ਜੀ, ਭਾਈ ਮਣੀ ਸਿੰਘ ਜੀ, ਪੂਰਨ ਗੁਰਸਿੱਖ ਜਿਨ੍ਹਾਂ ਨੇ ਕਲਗੀਧਰ ਪਾਤਸ਼ਾਹ ਜੀ ਤੋਂ, ਦਮਦਮਾ ਸਾਹਿਬ ਜੀ ਦੀ ਧਰਤੀ ਤੋਂ, ਜਦੋਂ ਸਾਹਿਬ ਕਲਗੀਆਂ ਵਾਲਾ ਪਾਤਸ਼ਾਹ ਨਦੇੜ ਦੀ ਧਰਤੀ ਨੂੰ ਰਵਾਨਾ ਹੋਣ ਲੱਗੇ ਨੇ, ਤੇ ਭਾਈ ਮਣੀ ਸਿੰਘ ਤੇ ਬਾਬਾ ਦੀਪ ਸਿੰਘ ਨੇ ਸਿੱਖੀ ਮੰਗੀ ਹੈ। ਇਹ ਪ੍ਰਕਰਨ ਮੈਂ ਤਾਂ ਤੁਹਾਡੇ ਨਾਲ ਆਰੰਭ ਕਰ ਲਿਆ ਹੈ, ਸ਼ਹੀਦੀ ਦਿਹਾੜਾ ਲੰਘ ਚੁੱਕਾ ਹੈ, ਕਿਉਂਕਿ ਖੁੱਲੀਆਂ ਵਿਚਾਰਾਂ ਚੱਲਦੀਆਂ ਨੇ। ਗੁਰੂ ਸਵਾਰੀ ਸੰਗਤ ਜੀ, ਜਿਸ ਵੇਲੇ ਸਤਿਕਾਰਯੋਗ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਦਾ ਆਪਾਂ ਜੀਵਨ ਵਿਚਾਰਦੇ ਹਾਂ, ਨਗਰ ਅਲੀਪੁਰ, ਜ਼ਿਲ੍ਹਾ ਮੁਜ਼ੱਫਰਗੜ੍ਹ, ਸਤਿਕਾਰਯੋਗ ਭਾਈ ਸਾਹਿਬ ਜੀ, ਭਾਈ ਮਾਈ ਦਾਸ, ਇਹਨਾਂ ਦਾ ਥੋੜਾ ਜਿਹਾ ਪਿਛੋਕੜ ਸ਼ੁਰੂ ਕਰਾਂ। ਇਹਨਾਂ ਦੇ ਵਡੇਰੇ ਹੋਏ ਨੇ ਜੀ ਭਾਈ ਜੱਲਾ ਜੀ, ਚੇਤਾ ਰੱਖੀ ਜਾਇਓ ਜੀ, ਭਾਈ ਜੱਲਾ ਜੀ ਤੇ ਭਾਈ ਜੱਲਾ ਜੀ ਦੇ ਸਪੁੱਤਰ ਨੇ ਭਾਈ ਚਾਲ ਜੀ, ਚੇਤਾ ਰੱਖਿਓ ਪਿਛੋਕੜ ਭਾਈ ਮਣੀ ਸਿੰਘ ਜੀ ਦਾ। ਭਾਈ ਜੱਲਾ ਜੀ ਤੋਂ ਭਾਈ ਚਾਹਲ ਜੀ, ਭਾਈ ਚਾਲ ਜੀ ਤੋਂ ਭਾਈ ਮੂਲਾ ਜੀ, ਭਾਈ ਚਾਲ ਜੀ ਤੋਂ ਭਾਈ ਰਾਓ ਜੀ, ਤੇ ਭਾਈ ਰਾਓ ਜੀ ਤੋਂ ਭਾਈ ਮੂਲਾ ਜੀ, ਤੇ ਭਾਈ ਮੂਲਾ ਜੀ ਤੋਂ ਭਾਈ ਬੱਲੂ ਜੀ, ਤੇ ਭਾਈ ਬੱਲੂ ਜੀ ਤੋਂ ਭਾਈ ਮਾਈ ਦਾਸ ਜੀ, ਤੇ ਭਾਈ ਮਾਈ ਦਾਸ ਜੀ ਤੋਂ ਭਾਈ ਮਣੀ ਸਿੰਘ ਜੀ ਇੱਕ ਵਾਰ ਫਿਰ ਦੁਰਾ ਦਿਆਂ ਵੀ ਸਾਡੀ ਸੁਰਤ ਵਿੱਚ ਗੁਰੂ ਕੇ ਸਿੱਖਾਂ ਦਾ ਪਿਛੋਕੜ ਯਾਦ ਰਵੇ। ਭਾਈ ਜੱਲਾ ਜੀ, ਹਾਂਜੀ, ਭਾਈ ਚਾਲ ਜੀ, ਹਾਂਜੀ, ਭਾਈ ਰਾਓ ਜੀ, ਭਾਈ ਮੂਲਾ ਜੀ ਤੇ ਭਾਈ ਬੱਲੂ ਜੀ ਤੇ ਭਾਈ ਮਾਈ ਦਾਸ ਜੀ ਤੇ ਭਾਈ ਮਣੀ ਸਿੰਘ ਜੀ ਦਾ ਜਨਮ ਹੋਇਆ। ਗੁਰੂ ਸਵਾਰੀ ਸੰਗਤ ਜੀ, ਜਿਸ ਵੇਲੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਵਰਤਣੀ ਹੈ, ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਕੀਤੀ ਹੈ, ਪੰਚਮ ਗੁਰਦੇਵ ਮਹਾਰਾਜ ਜੀ ਦੀ ਸ਼ਹੀਦੀ ਹੋ ਗਈ ਲਾਹੌਰ ਵਿਖੇ, ਤਾਂ ਉਸ ਵੇਲੇ ਮੀਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਦਸਤਗੀਰ ਹੋਏ ਪੰਜ ਪੀਰ ਹਰ ਗੁਰ ਹਰ ਗੋਬਿੰਦ ਹਰ ਅਤੋਲਾ ਦੀਨ ਦੁਨੀ ਦਾ ਪਾਤਸ਼ਾਹ ਪਾਤਸ਼ਾਹ ਅਡੋਲਾ ਦੀਨ ਦੁਨੀਆਂ ਦੇ ਪਾਤਸ਼ਾਹ ਤਖ਼ਤਾਂ ਤੇ ਸੁਭਾਏ ਮਾਣ ਹੋਏ ਨੇ। ਤੇ ਉਸ ਵੇਲੇ ਮੀਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਵੱਡੀ ਡੀਲ ਡੌਲ ਵਾਲਿਆਂ ਨੇ ਮੁਬਾਰਕ ਰਸਨਾ ਤੋਂ ਇੱਕ ਹੁਕਮਨਾਮਾ ਬਖਸ਼ਿਆ ਵੀ ਹੁਣ ਜਿਹੜੇ ਗੁਰੂ ਕੇ ਸਿੱਖ ਨੇ ਉਹ ਘੋੜੇ ਲੈ ਕਰਕੇ ਆਉਣ, ਸ਼ਸਤਰ ਲੈ ਕਰਕੇ ਆਉਣ, ਫੌਜ ਤਿਆਰ ਕਰਕੇ ਆਉਣ, ਤਾਂ ਅਸੀਂ ਉਹਨਾਂ ਨੂੰ ਸੇਵਾ ਵਿੱਚ ਰੱਖਾਂਗੇ। ਉਸ ਪਹਿਲੇ ਜਥੇ ਦੇ ਵਿੱਚ, ਪਹਿਲੇ ਜਥੇ ਵਿੱਚ ਅਲੀਪੁਰ ਤੋਂ ਚੱਲ ਕੇ ਭਾਈ ਸਾਹਿਬ ਜੀ, ਭਾਈ ਬੱਲੂ ਜੀ, ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਟਹਿਲ ਵਿੱਚ ਆਏ ਨੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਬਖਸ਼ਿਸ਼ਾਂ ਵਰਤਦੀਆਂ ਨੇ ਤੇ ਜਿਸ ਵੇਲੇ ਗੁਰੂ ਸਵਾਰੀ ਸੰਗਤ ਜੀ ਭਾਈ ਮਣੀ ਰਾਮ ਜੀ ਦਾ ਆਗਮਨ ਹੋ ਗਿਆ ਹੈ, ਭਾਈ ਮਾਈ ਦਾਸ ਜੀ ਸਤਿਗੁਰੂ ਮਹਾਰਾਜ ਸੱਤਵੇਂ ਪਾਤਸ਼ਾਹ ਸਿੰਘਾਸਨ ਤੇ ਸੁਭਾਇਮਾਨ ਹੋ ਗਏ ਨੇ, ਧੰਨ ਗੁਰੂ ਹਰ ਰਾਏ ਸਾਹਿਬ ਮਹਾਰਾਜ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ ਸੁਭਾਇਮਾਨ ਨੇ, ਤਾਂ ਗੁਰੂ ਸਵਾਰੀ ਸੰਗਤ ਜੀ ਉਸ ਵੇਲੇ ਭਾਈ ਮਾਈ ਦਾਸ ਜੀ ਆਪਣੇ ਸਪੁੱਤਰ ਭਾਈ ਮਣੀ ਰਾਮ ਜੀ ਨੂੰ ਲੈ ਕਰਕੇ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ ਆਏ ਨੇ। ਗੁਰੂ ਸਵਾਰੀ ਸੰਗਤ ਜੀ ਇਹ ਕਿੰਨੇ ਭਰਾਤਾਂ ਨੇ, ਥੋੜਾ ਜਿਹਾ ਇਹ ਵੀ ਵੇਖ ਲਈਏ। ਸਾਰਿਆਂ ਤੋਂ ਵੱਡੇ ਨੇ ਭਾਈ ਜੇਠਾ ਜੀ, ਦੂਜੇ ਨੰਬਰ ਦੇ ਨੇ ਜੀ ਭਾਈ ਦਿਆਲ ਦਾਸ ਜੀ, ਜਿਹੜੇ ਸਤਿਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਮਹਾਰਾਜ ਨਾਲ ਚਾਂਦਨੀ ਚੌਂਕ ਵਿਖੇ ਉਬਲਦੀ ਦੇਗ ਵਿੱਚ ਸ਼ਹੀਦ ਹੋਏ ਨੇ। ਪਹਿਲੇ ਨੇ ਭਾਈ ਜੇਠਾ ਜੀ, ਦੂਜੇ ਨੇ ਭਾਈ ਦਿਆਲ ਦਾਸ ਜੀ, ਤੀਜੇ ਨੇ ਭਾਈ ਮਣੀ ਰਾਮ ਜੀ ਤੇ ਚੌਥੇ ਨੇ ਭਾਈ ਲਾਲ ਸਿੰਘ ਜੀ। ਉਹ ਲਾਲ ਸਿੰਘ ਕਿਹੜੇ ਨੇ? ਜਿਹੜੇ ਸੱਚੇ ਪਾਤਸ਼ਾਹ ਕਲਗੀਧਰ ਪਾਤਸ਼ਾਹ ਜਦੋਂ ਚਮਕੌਰ ਵਿਖੇ ਪਹੁੰਚੇ ਨੇ, ਜਿਸ ਦਮ ਹੋਵੇ ਚਮਕੌਰ ਮੈਂ ਸਿੰਘੋ ਕੇ ਉਤਾਰੇ, ਚੁਲਾਏ ਹੋਵੇ ਸ਼ੇਰ ਥੇ ਸਭ ਗੈਜ ਕੇ ਮਾਰੇ, ਆਖੋ ਸੇ ਨਿਕਲਤੇ ਥੇ ਦਲੇਰੋ ਕੇ ਸਰਾਰੇ, ਇੱਕ ਸਤਿਗੁਰੂ ਕੇ ਸੁਆਏ ਵੋ ਗਜਬ ਨਾਖ ਤੇ ਸਾਰੇ, ਗੁੱਸੇ ਸੇ ਨਜ਼ਰ ਜਾਤੀ ਥੀ ਅਫਵਾਜ ਅਦੂ ਪਰ, ਤੇ ਗੋ ਸੇ ਨਗਰ ਪੜਤੀ ਥੀ ਦੁਸ਼ਮਣ ਕੇ ਗਲੋ ਪਰ। ਸਤਿਗੁਰੂ ਮਹਾਰਾਜ ਮੈਂ ਉਸ ਪਾਸੇ ਨਾ ਤੁਰਾ, ਚਮਕੌਰ ਆ ਗਏ ਨੇ, ਜਿਸ ਵੇਲੇ ਜੰਗ ਯੁੱਧ ਆਰੰਭ ਹੋਇਆ ਹੈ, ਤਾਂ ਗੁਰੂ ਸਵਾਰੀ ਸੰਗਤ ਜੀ ਤੀਸਰੇ ਜਥੇ ਦੇ ਵਿੱਚ ਜਦੋਂ ਮਹਾਰਾਜ ਪੰਜਾਂ ਪੰਜਾਂ ਦਾ ਜਥਾ ਭੇਜਦੇ ਸਨ ਬਾਹਰ ਜੰਗ ਕਰਨ ਵਾਸਤੇ, ਤੀਸਰੇ ਜਥੇ ਦੇ ਵਿੱਚ ਭਾਈ ਲਾਲ ਸਿੰਘ ਜੀ ਸ਼ਹੀਦ ਹੋਏ ਨੇ, ਭਾਈ ਸਾਹਿਬ ਭਾਈ ਮਣੀ ਸਿੰਘ ਜੀ ਦੇ ਭਰਾਤਾ ਜੀ ਨੇ। ਉਸ ਤੋਂ ਬਾਅਦ ਗੁਰੂ ਸਵਾਰੀ ਸੰਗਤ ਜੀ ਭਾਈ ਜਗਤ ਸਿੰਘ ਜੀ ਆ ਗਏ ਨੇ, ਉਸ ਤੋਂ ਬਾਅਦ ਗੁਰੂ ਸਵਾਰੀ ਸੰਗਤ ਜੀ ਭਾਈ ਹਠੀ ਸਿੰਘ ਜੀ ਆ ਗਏ ਨੇ, ਉਸ ਤੋਂ ਬਾਅਦ ਗੁਰੂ ਸਵਾਰੀ ਸੰਗਤ ਜੀ ਜਿੱਥੇ ਭਾਈ ਹਠੀ ਸਿੰਘ ਜੀ, ਭਾਈ ਸੋਹਣ ਸਿੰਘ ਜੀ, ਭਾਈ ਲਹਿਰ ਸਿੰਘ ਜੀ, ਇਹ ਜਿੰਨੇ ਦੇ ਜਿੰਨੇ ਗੁਰੂ ਕੇ ਪਿਆਰੇ ਗੁਰਸਿੱਖ ਨੇ, 11 ਭਰਾ ਨੇ, ਤਾਂ ਗੁਰੂ ਸਵਾਰੀ ਸੰਗਤ ਜੀ 11 ਭਰਾ ਜਿਹੜੇ ਨੇ ਉਹ ਸ਼ਹੀਦ ਵਿੱਚ ਹੋਏ ਨੇ, ਤੇ 12ਵੇਂ ਭਾਈ ਅਮਰਚੰਦ ਜੀ, 12ਵੇਂ ਭਾਈ ਅਮਰਚੰਦ ਜੀ, ਮੈਂ ਆਪ ਜੀ ਨੂੰ ਉਸ ਦਿਨ ਵੀ ਦੱਸਿਆ ਸੀ, ਉਹ ਛੋਟੀ ਉਮਰੇ ਮੇਰੇ ਵਾਹਿਗੁਰੂ ਜੀ ਦੇ ਹੁਕਮ ਮੁਤਾਬਕ ਇਹ ਸਮਾਤ ਲੋਕ ਤੋਂ ਚਲਾਨਾ ਕਰ ਗਏ ਸੀ, ਕਿਉਂਕਿ ਇਹ ਜਿੰਨਾ ਮਹਾਰਾਜ ਨੇ ਸਵਾਸ ਲਿਖੇ ਨੇ ਗੁਰਮੁਖੋ ਭੋਗਣੇ ਓਨੇ ਨੇ। ਸੰਸਾਰ ਦੀ ਇੱਕ ਰੀਤੀ ਹੈ, ਗੱਗਾ ਗੋਬਿੰਦ ਗੁਣ ਰਵੋ ਸਾਸ ਸਾਸ ਜਪ ਨੀਤ, ਕਹਾਂ ਬਿਸਾਸਾ ਦੇਖ ਬਿਲਮ ਨਾ ਕਰਿਓ ਮੀਤ, ਨਹਿ ਬਾਰਕ ਨਹਿ ਜੋਬਣ ਨਹਿ ਬਿਰਦੀ ਕਛ ਬੰਦ, ਉਹ ਬੇਰਾ ਨੇ ਬੁੱਝੀਏ ਜੋ ਆਏ ਪਰੇ ਜਮ ਫੰਦ, ਗਿਆਨੀ ਧਿਆਨੀ ਚਤੁਰ ਪੇਖ ਰਹਿਣ ਨਹੀਂ ਠਾਏ ਛਾੜ ਛਾੜ ਸਗਲੀ ਗਈ ਮੂੜ ਤਹਾਂ ਲਪਟਾਹੇ ਗੁਰ ਪ੍ਰਸਾਦ ਸਿਮਰਤ ਰਹੇ ਜਾਹੂ ਮਸਤਕ ਭਾਗ ਨਾਨਕ ਆਏ ਸਫਲ ਤੇ ਜਾ ਕੋ ਪ੍ਰਹ ਸੁਹਾਗੋ ਕਾਲ ਚਲਾਨਾ ਕਰ ਗਏ ਨੇ। ਭਾਈ ਮਣੀ ਰਾਮ ਜੀ ਧੰਨ ਗੁਰੂ ਹਰ ਰਾਏ ਮਹਾਰਾਜ ਜੀ ਦੇ ਚਰਨਾਂ ਦੀ ਸ਼ਰਨ ਵਿਚ ਆ ਗਏ, ਪਹਿਲੇ ਦਿਨੇ ਬੋਲ ਹੋਏ ਸੀ ਭਾਈ ਮਾਈ ਦਾਸ ਇਹ ਭਚੰਗੀ ਹੈ, ਇਹਦਾ ਨਾਉ ਕੀ ਹੈ? ਸੱਚੇ ਪਾਤਸ਼ਾਹ ਗੁਰਦੇਵ ਮਹਾਰਾਜ ਇਹਦਾ ਨਾਉ ਰੱਖਿਆ ਜੇ ਮਣੀ ਰਾਮ, ਇਹ ਮਣੀ ਆਇਆ। ਤਾਂ ਮਹਾਰਾਜ ਕਹਿਣ ਲੱਗੇ ਸਾਡੀ ਮਹਾਨ ਮਣੀ ਹੋਵੇਗੀ, ਇੱਕ ਸਿੱਖ ਕੌਮ ਦੇ ਵਿੱਚ ਵਿਦਵਾਨ ਹੋਵੇਗਾ ਇਹਦੇ ਵਰਗਾ, ਕੇਵਲ ਇਹ ਹੀ ਹੋਵੇਗਾ। ਇਹ ਬੋਲ ਸਤਵੇਂ ਪਾਤਸ਼ਾਹ ਜੀ ਨੇ ਪਹਿਲੇ ਦਿਨ ਹੀ ਮਾਈ ਦਾਸ ਜੀ ਨੂੰ ਸਤਿਗੁਰੂ ਮਹਾਰਾਜ ਨੇ ਸੰਬੋਧਨ ਕਰ ਦਿੱਤੇ ਸੀ। ਸਮਾਂ ਆਪਣੀ ਚਾਲ ਚੱਲਿਆ ਹੈ। ਜਿਸ ਵੇਲੇ ਸਤਵੇਂ ਪਾਤਸ਼ਾਹ ਧੰਨ ਗੁਰੂ ਹਰ ਰਾਏ ਸਾਹਿਬ ਮਹਾਰਾਜ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ ਗੁਰੂ ਖਾਲਸਾ ਜੀ ਜੋਤੀ ਜੋਤ ਸਮਾ ਗਏ ਨੇ, ਦੋ ਸਪੁੱਤਰ ਨੇ ਮੇਰੇ ਪਾਤਸ਼ਾਹ ਜੀ ਦੇ, ਵੱਡੇ ਸੀ ਰਾਮ ਰਾਏ ਜੀ ਜਿਨ੍ਹਾਂ ਨੇ 72 ਕਲਾਂ ਜਾ ਕੇ ਦਿੱਲੀ ਵਿਖੇ ਔਰੰਗਜ਼ੇਬ ਨੂੰ ਵਿਖਾਈਆਂ ਸੀ। ਬਸ ਇੱਕ ਗੱਲ ਤੋਂ ਬਾਤ ਵਿਗੜ ਗਈ ਸੀ, ਜਦੋਂ ਕਹਿ ਦਿੱਤਾ ਸੀ ਮਿੱਟੀ ਬਈ, ਮੇਰੇ ਸੱਚੇ ਪਾਤਸ਼ਾਹ ਕਹਿਣ ਲੱਗੇ ਸਾਡੇ ਮੁੱਖ ਨਾ ਉਹ ਲੱਗੀ ਹੁਣ, ਜਿੱਧਰ ਨੂੰ ਤੇਰਾ ਮੂੰਹ ਹੈ ਉਧਰ ਨੂੰ ਚਲਾ ਜਾ। ਦੇਖੋ ਗੁਰੂ ਖਾਲਸਾ ਜੀ ਬਾਣੀ ਦਾ ਕਿੰਨਾ ਅਦਬ ਸਤਿਕਾਰ ਹੈ ਮੇਰੇ ਪਾਤਸ਼ਾਹ ਜੀ ਦੇ। ਬੇਸ਼ੱਕ ਭਾਵੇਂ ਖੂਨ ਦਾ ਰਿਸ਼ਤਾ ਹੈ, ਪਰ ਜਿਹਨੇ ਬਾਣੀ ਦਾ ਅਦਬ ਨਹੀਂ ਕੀਤਾ, ਜਿਸ ਸਿੱਖ ਨੇ ਬਾਣੀ ਦਾ ਸਤਿਕਾਰ ਨਹੀਂ ਕੀਤਾ, ਜਿਨ ਪੈ ਬਾਣੀ ਅਦਬ ਨਾ ਧਾਰਾ, ਜਾਣੋ ਸੋ ਸਿੱਖ ਨਹੀਂ ਹਮਾਰਾ। ਫਿਰ ਸਤਿਗੁਰਾਂ ਨੇ ਮੁੱਖ ਨਹੀਂ ਲਾਇਆ। ਗੁਰਤਾ ਗੱਦੀ ਦਾ ਸਿੰਘਾਸਨ ਉਸ ਵੇਲੇ ਅੱਠਵੇਂ ਪਾਤਸ਼ਾਹ ਛੋਟੇ ਸਪੁੱਤਰ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੂੰ ਪ੍ਰਾਪਤ ਹੋਇਆ ਹੈ। ਤੇ ਭਾਈ ਮਣੀ ਸਿੰਘ ਜੀ ਜਿਸ ਵੇਲੇ ਦਿੱਲੀ ਜਾਂਦੇ ਆ ਨਾ ਗੁਰੂ ਖਾਲਸਾ ਜੀ, ਤਾਂ ਭਾਈ ਮਣੀ ਸਿੰਘ ਜੀ ਮੇਰੇ ਸੱਚੇ ਪਾਤਸ਼ਾਹ ਜੀ ਦੇ ਨਾਲ ਦਿੱਲੀ ਪਹੁੰਚਦੇ ਨੇ। ਜਿਸ ਵੇਲੇ ਦਿੱਲੀ ਪਹੁੰਚਦੇ ਸੇਵਾ ਟਹਿਲ ਕਰਦੇ ਨੇ, ਸਮਾਂ ਬਣ ਜਾਂਦਾ ਹੈ, ਆਪਣੀ ਚਾਲ ਚੱਲਦਾ ਹੈ, ਬਾਬਾ ਬਸੇ ਬਕਾਲੇ। ਤੇ ਜਿਸ ਵੇਲੇ ਬਕਾਲਾ ਸਾਹਿਬ ਜੀ ਦੀ ਧਰਤੀ ਤੇ ਕੁਝ ਗੱਲਾਂ ਕਰਾਂ, ਮੱਖਣ ਸ਼ਾਹ ਕੇ ਲੁਬਾਣਾ ਪ੍ਰਗਟ ਕਰ ਦਿੰਦਾ ਹੈ, ਤੇ ਭਾਈ ਮਣੀ ਰਾਮ ਜੀ ਗੁਰੂ ਤੇਗ ਬਹਾਦਰ ਜੀ ਦੀ ਬਾਰਗਾਹ ਵਿੱਚ ਆ ਜਾਂਦੇ ਨੇ। ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਭਾਈ ਮਣੀ ਸਿੰਘ ਜੀ ਨੂੰ ਆਪਣਾ ਦੀਵਾਨ ਥਾਪਦੇ ਨੇ, ਸੇਵਾ ਟਹਿਲ ਦੇ ਵਿੱਚ ਰਹਿੰਦੇ ਨੇ। ਜਿਸ ਵੇਲੇ ਗੁਰੂ ਸਵਾਰੀ ਸੰਗਤ ਜੀ ਸਮਾਂ ਆਪਣੀ ਚਾਲ ਚੱਲਦਾ ਹੈ, ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਹੀਦ ਹੋ ਜਾਂਦੇ ਨੇ, ਕਸ਼ਮੀਰੀ ਪੰਡਿਤ ਆਉਂਦੇ ਨੇ, ਦਿੱਲੀ ਵਿਖੇ ਪਹੁੰਚਦੇ ਨੇ, ਸਾਰੀ ਵਾਰਤਾ ਤੁਸੀਂ ਜਾਣਦੇ ਹੋ। ਗੁਰਤਾ ਗੱਦੀ ਦਾ ਸਿੰਘਾਸਨ ਮੇਰੇ ਪ੍ਰੀਤਮ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਪ੍ਰਾਪਤ ਹੁੰਦਾ ਹੈ। ਤਾਂ ਭਾਈ ਮਣੀ ਰਾਮ ਜੀ ਮੇਰੇ ਗੁਰਦੇਵ ਮਹਾਰਾਜ ਜੀ ਦੀ ਟਹਿਲ ਸੇਵਾ ਦੇ ਵਿੱਚ ਲੱਗ ਜਾਂਦੇ ਨੇ। ਸਮਾਂ ਆਪਣੀ ਚਾਲ ਥੋੜਾ ਜਿਹਾ ਅਗਾਂਹ ਤੁਰਿਆ ਹੈ, ਚਲਦਿਆਂ ਚਲਦਿਆਂ ਸਮਾਂ ਉਹ ਆ ਗਿਆ ਹੈ ਜਿਹਨੂੰ ਕਹਿੰਦੇ ਜੀ 1699। ਆਖੋ ਸਤਨਾਮ ਸ਼੍ਰੀ, ਗੱਜ ਕੇ ਬੋਲਿਆ ਕਰੋ ਸੰਗ ਦੇ, ਕਿਉਂ ਜੇ ਜਦੋਂ ਵਾਹਿਗੁਰੂ ਬੋਲੋਗੇ ਨਾ ਤੁਹਾਡੀ ਰਸਨਾ ਦਾ ਭਲਾ, ਤੁਹਾਡੇ ਸਵਾਸਾਂ ਦਾ ਭਲਾ, ਤੁਹਾਡੇ ਪਰਿਵਾਰ ਦਾ ਭਲਾ, ਤੁਹਾਡੇ ਕਾਰੋਬਾਰ ਦਾ ਭਲਾ, ਇਹੀ ਤਾਂ ਬੋਲ ਗੁਰੂ ਸਾਹਿਬ ਨੇ ਆਖਿਆ ਨਾ, ਸਾਸ ਸਾਸ ਸਿਮਰੋ ਗੋਬਿੰਦ, ਇਹੀ ਤੇ ਗੁਰੂ ਨੇ ਆਖਿਆ ਹੈ ਨਾ, ਹਰ ਜਪਦਿਆਂ ਖਿਨ ਪਲ ਢਿੱਲੋ ਨਾ ਕੀ ਜੋਈ ਮੇਰੀ ਜੁੰਦੁੜੀਏ, ਮਤ ਕੇ ਜਾਪੇ ਸਾਹੂ ਆਵੇ ਕੇ, ਜਿਹੜਾ ਕਹਿ ਲਓਗੇ ਨਾ ਉਹੀ ਸਫਲ ਹੋ ਜਾਣਾ ਜੇ। ਸਾਸ ਸਾਸ ਹਰ ਨਾਮ ਜਪ, ਬਿਰਥਾ ਸਾਸ ਨਾ ਖੋਏ, ਉਹ ਕਿਆ ਜਾਣੋ ਕਿਆ ਅੰਤ ਕੋ, ਇਹੀ ਸਵਾਸ ਮਤ ਕੀ ਜਾਣਦੇ ਆ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਗੁਰੂ ਸਵਾਰੀ ਸੰਗਤ ਜੀ 1699 ਦਾ ਸਮਾਂ ਆ ਗਿਆ ਹੈ। ਮੇਰੇ ਗੁਰਦੇਵ ਮਹਾਰਾਜ ਨੇ ਖੰਡੇ ਬਾਟੇ ਦੀ ਪੌਲ ਤਿਆਰ ਕੀਤੀ ਹੈ। ਪੰਜ ਪਿਆਰਿਆਂ ਨੇ ਮੇਰੇ ਸਾਹਿਬ ਜੀ ਨੂੰ ਸੀਸ ਬਖਸ਼ਿਸ਼ ਕੀਤੇ ਨੇ, ਖਾਲਸਾ ਪੰਥ ਸਾਜਿਆ ਗਿਆ ਹੈ। ਮੇਰੇ ਗੁਰਦੇਵ ਮਹਾਰਾਜ ਨੇ ਗੁਰੂ ਸਵਾਰੀ ਸੰਗਤ ਜੀ ਫਿਰ ਪੰਜਾਂ ਦੇ ਅੱਗੇ ਗੋਡੇ ਟੇਕਤੇ ਨੇ, ਕਮਾਲ ਦੀ ਗੱਲ ਜੇ, ਜਿਨ੍ਹਾਂ ਪੰਜਾਂ ਸਿੰਘਾਂ ਨੂੰ ਮਹਾਰਾਜ ਨੇ ਆਪ ਸਾਜਿਆ, ਪਿਆਰੇ ਬਣਾ ਦਿੱਤਾ। ਕਲਗੀਧਰ ਪਾਤਸ਼ਾਹ ਸੱਚੇ ਪਾਤਸ਼ਾਹ ਬਾਜਾ ਵਾਲੇ ਪਿਤਾ ਨੇ ਉਹਨਾਂ ਪੰਜਾਂ ਦੇ ਅੱਗੇ ਗੋਡੇ ਟੇਕੇ ਨੇ, ਉਹਨਾਂ ਪੰਜਾਂ ਦੇ ਅੱਗੇ ਗੋਡੇ ਟੇਕ ਕੇ ਹੱਥ ਜੋੜ ਕੇ ਬੇਨਤੀ ਕੀਤੀ, ਇਹ ਦਾਤ ਮੈਨੂੰ ਵੀ ਬਖਸ਼ ਦਿਓ। ਤਾਂ ਜਿਸ ਵੇਲੇ ਉਹ ਦਾਤ ਪ੍ਰਾਪਤ ਹੋਈ ਹੈ, ਗੁਰੂ ਖਾਲਸਾ ਜੀ ਇੱਕ ਗੱਲ ਚੇਤਾ ਰੱਖੋ, ਜਦੋਂ ਖੰਡੇ ਬਾਟੇ ਦੀ ਪੌਲ ਛਕਦੇ ਹੋ ਨਾ, ਉਦੋਂ 15 ਦੀ ਬਜਾਏ 16 ਵਾਰ ਫਤਿਹ ਬੁਲਾਈ ਜਾਂਦੀ ਹੈ।
1: 15 ਵਾਰ ਬੁਲਾਈ ਕਿਵੇਂ ਜਾਂਦੀ ਤੁਹਾਨੂੰ ਪਤਾ ਹੈ, ਪੰਜ ਮੁਖ 15 ਪੰਜ ਕੇਸਾਂ ਵਿੱਚ, ਪੰਜ ਨੇਤਰਾਂ ਵਿੱਚ 15 ਵਾਰ, ਜਦੋਂ 15 ਵਾਰ ਫਤਿਹ ਬੁਲਾਈ ਜਾਂਦੀ ਹੈ ਨਾ ਤਾਂ ਫਿਰ ਉਹ ਪੰਜ ਪਿਆਰੇ ਸਿੰਘ ਕਹਿੰਦੇ ਕਰ ਹੁਣ ਉਹਨਾਂ ਵੱਲੇ ਮੂੰਹ, ਜਿਹੜੇ ਸਾਰੇ ਸਿੰਘ ਸੱਜੇ ਹੋਏ ਨੇ ਤੇ ਉਹਨਾਂ ਵੱਲੇ ਮੁੱਖ ਕਰਕੇ ਆਖ ਗੱਜ ਕੇ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਮੈਂ ਬੋਲ ਤਾਂ ਇਹ ਕਹੇ ਨੇ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਤੁਹਾਡੇ ਵੱਲੇ ਮੁੱਖ ਕਰਕੇ, ਤੁਹਾਡੇ ਵੱਲੇ ਮੁੱਖ ਕਰਕੇ ਦਾਤ ਲੈ ਕੇ ਤੇ ਫਿਰ ਆਖਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਤਾਂ ਕਹਿ ਦਿੱਤਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਜਿਸ ਵੇਲੇ ਮੇਰੇ ਕਲਗੀਧਰ ਪਾਤਸ਼ਾਹ ਜੀ ਨੇ ਫਿਰ ਪੰਜਾਂ ਪਿਆਰਿਆਂ ਨੇ ਅੰਮ੍ਰਿਤ ਤਿਆਰ ਕੀਤਾ ਹੈ, ਵਾਜਾ ਦਿੱਤਾ ਹੈ, ਉਸ ਆਵਾਜ਼ ਦੇ ਵਿੱਚ ਭਾਈ ਮਣੀ ਰਾਮ ਜੀ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ ਤੇ ਇਹਦੇ 7 ਪੁੱਤਰਾਂ ਨੇ ਅੰਮ੍ਰਿਤ ਦੀ ਦਾਤ ਲਈ ਹੈ। ਭਾਈ ਉਦੈ ਸਿੰਘ ਜੀ, ਭਾਈ ਚਿੱਤਰ ਸਿੰਘ ਜੀ, ਭਾਈ ਬਚਿੱਤਰ ਸਿੰਘ ਜੀ, ਭਾਈ ਅਜਬ ਸਿੰਘ ਜੀ, ਭਾਈ ਅਜੈਬ ਸਿੰਘ ਜੀ, ਇਤ ਆਦਿ ਗੁਰਮੁਖੋ ਮੇਰੇ ਪਾਤਸ਼ਾਹ ਜੀ ਦੀ ਹਜ਼ੂਰੀ ਅੰਦਰ ਜਿੱਥੇ ਭਾਈ ਮਣੀ ਸਿੰਘ ਜੀ ਨੇ ਖੰਡੇ ਬਾਟੇ ਦੀ ਪੌਲ ਪ੍ਰਾਪਤ ਕਰਕੇ ਬਣ ਗਏ ਨੇ ਸਤਿਕਾਰਯੋਗ ਭਾਈ ਸਾਹਿਬ ਜੀ, ਭਾਈ ਮਣੀ ਸਿੰਘ ਜੀ ਤੇ ਉੱਥੇ ਭਾਈ ਮਣੀ ਸਿੰਘ ਜੀ ਦੇ 7 ਪੁੱਤਰਾਂ ਨੇ ਖੰਡੇ ਬਾਟੇ ਦੀ ਪੌਲ ਪ੍ਰਾਪਤ ਕੀਤੀ ਹੈ। ਸਮਾਂ ਆਪਣੀ ਚਾਲ ਚੱਲਿਆ ਹੈ। ਜਿਸ ਵੇਲੇ ਆਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਜੰਗ ਯੁੱਧ ਆਰੰਭ ਹੋ ਗਏ ਨੇ ਤੇ ਜਿਹੜਾ ਲੋਹਗੜ੍ਹ ਦਾ ਕਿਲਾ ਹੈ ਨਾ, ਉਸ ਲੋਹਗੜ੍ਹ ਦੇ ਕਿਲੇ ਵਿੱਚ ਭਾਈ ਮਣੀ ਸਿੰਘ ਜੀ ਦੇ ਸਪੁੱਤਰ ਭਾਈ ਅਜਬ ਸਿੰਘ ਜੀ ਤੇ ਭਾਈ ਅਜੈਬ ਸਿੰਘ ਜੀ ਦੀ ਸੇਵਾ ਲੱਗੀ ਹੋਈ ਸੀ। ਭਾਈ ਉਦੈ ਸਿੰਘ ਜੀ ਤੇ ਭਾਈ ਚਿੱਤਰ ਸਿੰਘ ਤੇ ਭਾਈ ਬਚਿੱਤਰ ਸਿੰਘ, ਇਹ ਤਿੰਨੇ ਗੁਰੂ ਕੇ ਲਾਲ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਜੀ ਦੀ ਹਜ਼ੂਰੀ ਅੰਦਰ ਰਹਿੰਦੇ ਸੀ। ਇਹ ਉਦੋਂ ਤਾਂ ਬਾਤ ਚੱਲੀ ਸੀ ਨਾ ਜਿਸ ਵੇਲੇ ਸਤਿਗੁਰੂ ਮਹਾਰਾਜ ਨੇ ਹੁਕਮ ਕੀਤਾ ਸੀ ਭਾਈ ਬਚਿੱਤਰ ਸਿੰਘ ਜੀ ਇਸ ਹਾਥੀ ਦਾ ਮੁਕਾਬਲਾ ਕਰੋ। ਹਾਥੀ ਦਾ ਮੁਕਾਬਲਾ ਹੋ ਗਿਆ, ਮੈਂ ਥੋੜੀ ਥੋੜੀ ਬਾਤ ਪਾਉਣੀ ਹੈ, ਖਲਾਰਾ ਨਹੀਂ ਪਾਉਣਾ, ਕਿਉਂਕਿ ਜੇ ਇਤਿਹਾਸ ਲੰਮੇਰਾ ਕਰਨਾ ਚਾਹੀਏ ਤਾਂ ਇੱਕ ਬਾਤ ਵਿੱਚ ਸਮਾਂ ਲੰਘ ਜਾਣਾ ਹੈ। ਜਿਸ ਵੇਲੇ ਗੁਰੂ ਸਵਾਰੀ ਸੰਗਤ ਜੀ ਮੁਕਾਬਲਾ ਹੋ ਗਿਆ, ਸਤਿਗੁਰੂ ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਉਸ ਵੇਲੇ ਮੁਬਾਰਕ ਰਸਨਾ ਤੋਂ ਬਚਨ ਕੀਤਾ, ਕੋਈ ਐਸਾ ਸਿੰਘ ਹੈ ਜਿਹੜਾ ਇਸ ਕੇਸਰੀ ਚੰਦ ਦਾ ਸਿਰ ਕਲਮ ਕਰਕੇ ਸਾਡੀ ਹਜ਼ੂਰੀ ਅੰਦਰ ਲੈ ਆਵੇ। ਤੇ ਸਤਿਕਾਰਯੋਗ ਭਾਈ ਮਣੀ ਸਿੰਘ ਜੀ ਦੇ ਸਪੁੱਤਰ ਭਾਈ ਉਦੈ ਸਿੰਘ ਜੀ ਨੇ ਸਤਿਗੁਰੂ ਮਹਾਰਾਜ ਨੂੰ ਗੁਰੂ ਫਤਿਹ ਬੁਲਾਈ। ਉਸ ਵੇਲੇ ਘੋੜੀ ਨੂੰ ਅੱਡੀ ਲਾ ਕੇ, ਘੋੜੇ ਨੂੰ ਅੱਡੀ ਲਾ ਕੇ ਹਲਗਾਮਾ ਖਿੱਚਦਾ ਹੋਇਆ ਮੈਦਾਨੇ ਜੰਗ ਦੇ ਵਿੱਚ ਗੁਰਮੁਖੋ ਜਾ ਕੇ ਕੇਸਰੀ ਚੰਦ ਦਾ ਸਿਰ ਜਿਹਦੇ ਕੰਨਾਂ ਵਿੱਚ ਵਾਲੇ ਛਲਕਦੇ ਸਨ ਕੱਟ ਕਰਕੇ, ਕਲਮ ਕਰਕੇ ਤੇ ਸਹਿਬਾਂ ਦੀ ਹਜ਼ੂਰੀ ਅੰਦਰ ਲਿਆ ਰੱਖਿਆ। ਸਮਾਂ ਆਪਣੀ ਚਾਲ ਚੱਲਿਆ ਹੈ। ਜਿਸ ਵੇਲੇ ਗੁਰੂ ਸਵਾਰੀ ਸੰਗਤ ਜੀ ਆਨੰਦਪੁਰ ਸਾਹਿਬ ਜੀ ਛੱਡਣ ਦੇ ਤਿਆਰੇ ਹੋ ਗਏ ਨੇ, ਝੂਠੀਆਂ ਕਸਮਾਂ ਖਾਧੀਆਂ ਨੇ, ਕਈ ਵਾਰ ਬਾਤ ਇਉਂ ਪੈ ਜਾਂਦੀ ਹੈ, ਅਗਰ ਗੁਰੂ ਸਵਾਰੀ ਸੰਗਤ ਜੀ ਉਹਨਾਂ ਨੇ ਕਸਮਾਂ ਖਾਧੀਆਂ ਸੀ ਤਾਂ ਸਤਿਗੁਰੂ ਮਹਾਰਾਜ ਨੂੰ ਪਤਾ ਸੀ ਵੀ ਇਹ ਕਿਲਾ ਨਾ ਛੱਡਦੇ। ਕਈ ਪ੍ਰਚਾਰਕ ਸਾਡੇ ਉਹ ਬਾਤ ਕਰ ਜਾਂਦੇ ਨੇ, ਗੁਰੂ ਸਵਾਰੀ ਸੰਗਤ ਜੀ ਇਹ ਉਹ ਗੱਲ ਤਾਂ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਜਫਰਨਾਮੇ ਵਿੱਚ ਔਰੰਗਜ਼ੇਬ ਨੂੰ ਲਿਖੀ ਹੈ, ਤੂੰ ਇਮਾਨ ਤੋਂ ਕੱਚਾ ਹੈ, ਤੇਰੀਆਂ ਕਸਮਾਂ ਝੂਠੀਆਂ ਨੇ, ਸਾਡਾ ਇਮਾਨ ਉਸ ਨਿਰੰਕਾਰ ਤੇ ਹੈ, ਅਸੀਂ ਤਾਂ ਕਿਲਾ ਛੱਡਿਆ ਹੈ। ਜਦੋਂ ਕਿਲਾ ਛੱਡਿਆ ਗੁਰੂ ਸਵਾਰੀ ਸੰਗਤ ਜੀ, ਸਤਿਗੁਰੂ ਮਹਾਰਾਜ ਦਾ ਪਰਿਵਾਰ ਤਿੰਨਾਂ ਹਿੱਸਿਆਂ ਦੇ ਵਿੱਚ ਹੋ ਗਿਆ। ਥੋੜਾ ਜਿਹਾ ਇੱਥੇ ਖਿਆਲ ਰੱਖਿਓ, ਭਾਈ ਮਣੀ ਸਿੰਘ ਜੀ ਦੀ ਕਿੰਨੀ ਕੁ ਵੱਡੀ ਸ਼ਹਾਦਤ ਵਿੱਚ ਜਾ ਕੇ ਪਹੁੰਚਣਾ ਹੈ। ਇੱਕ ਗੱਲ ਸੁਰਤ ਵਿੱਚ ਹੋਰ ਚੇਤਾ ਰੱਖੋ, ਜਿਸ ਵੇਲੇ ਭਾਈ ਮਣੀ ਸਿੰਘ ਜੀ ਦੇ ਭਰਾ ਸ਼ਹੀਦ ਹੁੰਦੇ ਹੋਣਗੇ ਜਾਂ ਜਿਸ ਵੇਲੇ ਪੁੱਤਰ ਸ਼ਹੀਦ ਹੁੰਦੇ ਹੋਣਗੇ ਤੇ ਭਾਈ ਮਣੀ ਸਿੰਘ ਨੂੰ ਕਿਤੇ ਦੁੱਖ ਨਾ ਆਇਆ ਹੋਵੇਗਾ? ਗੁਰੂ ਤੇ ਕਿੰਨਾ ਕੁ ਵਿਸ਼ਵਾਸ, ਜੇ ਸਾਡੇ ਪਰਿਵਾਰ ਦਾ ਇੱਕ ਦਿਨ ਮੈਂਬਰ ਘਰ ਨਾ ਆਵੇ ਯਾਰੋ ਤਾਂ ਸਾਨੂੰ ਰਾਤ ਨੂੰ ਰੋਟੀ ਨਹੀਂ ਚੰਗੀ ਲੱਗਦੀ। ਕਿੰਨਾ ਕੁ ਗੁਰੂ ਨੂੰ ਸਮਰਪਿਤ ਹੈ, ਬਿਲਕੁਲ ਬੋਲ ਢੁੱਕਦੇ ਨੇ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਏ ਮੰਨਿਏ ਪਾਈਏ, ਜਿਨ੍ਹਾਂ ਨੇ ਮੰਨਿਆ ਉਹਨਾਂ ਨੂੰ ਮਿਲ ਗਿਆ ਹੈ। ਜਿਸ ਵੇਲੇ ਸਰਸਾ ਤੇ ਪਹੁੰਚ ਗਏ ਨੇ, ਜਿਸ ਦਮ ਸਤਿਗੁਰੂ ਮਹਾਰਾਜ ਉੱਥੇ ਪਹੁੰਚ ਗਏ ਨੇ, ਤੂਫਾ ਜਦ ਦਰਿਆ ਕੋ ਅਬ ਪਾਰ ਕਰੇਂਗੇ, ठोकर से हर एक मौज को हम वार करेंगे, बद आहिद से तमगारों से पैकार करेंगे, हम दोनों ही 10 लाख को फीनार करेंगे। दादी किधर, माए किधर, भाई कहाँ है, आंखों से कई प्यारे खाल से निहा है। छोटी जी नदी जे गुरमुखे ने बहुत ज्यादा महाराज तो सहा मंगया, चेता रखिया करो, पांच नदियां नाल महाराज का गहरा संबंध बनया है। किधरे गंगा विच कड़ा सुटदे ने ते सतलुज विच आके कड लैंदे ने, उत्थे सोने दा सुटदे ने, इत्थे सरबलो दा सानू बख्शिश कर देंदे ने, दो हो गई ने। किधरे जमुना के किनारे खेडा खेडदे ने, आ चौथी जड़ी निका जा नाला है, इहदे नाल ते बड़ा ही संबंध है ना। किधरे गोदावरी ते जाके चोजी प्रीतम चोज वरतौंदे ने। ता गुरु सवारी संगत जी जिस वेले सरसा पार हो रहे ने, बाबा अजीत सिंह जी जंग युद्ध करदे ने, गुरु दा हुक्म आ जांदा है भाई उदय सिंह नूं, भाई मणि सिंह जी दे सपुत्तर नूं, उस वेले साहिबजादा अजीत सिंह जी नूं सरसा पार करवाउंदे ने, ते भाई उदय सिंह जी लोहे नाल लोहा लैंदे शहीद हो जांदे ने। गुरु सवारी संगत जी सरसा पार हो गई, मेरे कलगियां वाले पातशाह सचे पातशाह जी चमकौर बुद्धी चंद दी हवेली विच पहुंच गए ने, जिथे शहादतां दा जाम पीता है, 10 लख नाल मुकाबला कीता है। उधर दूसरे पासे माता गुजर कौर जी, वाहिगुरु वाहिगुरु वाहिगुरु, आखो सतनाम श्रे, बोलया करो सतनाम श्रे। माता गुजर कौर जी, बाबा फतेह सिंह जी, बाबा जोरावर सिंह जी कुम्मे माशकी दे एक पासे उस वेले गंगू दे नाल मिल जांदे, खेड़ी चले जांदे ने, मैं भाई मणि सिंह वाले फोक्स ले आवा, ते भाई मणि सिंह जी माता जी माता साहिब कौर ते माता सुंदर कौर जी नू नाल लेके दिल्ली पहुंच जांदे ने। गुरु सवारी संगत जी सतगुरु महाराज चमकौर दा जंग समाप्त हो जांदा है, सिंह उस वेले बचन करदे ने, साहब ताड़ी मार के निकल जांदे ने। जिस वेले सब कुछ हो जांदा है, मुकसर दी जंग हो जांदी है, दमदमा साहब जी दी धरती ते आ जांदे ने, फिर भाई मणि सिंह जी ता साडियां मतावां दमदमा साहब पहुंच जांदियां ने, जिथे तुहाडे वल्ले इशारा कीता सी ना, इन पुत्रन के शीस पर वार दिए, सोत चारे तुहाडे वल्ले इशारा सी। इत्थे फिर की कौतक वरतदा है, मेरे सचे सतगुरु महाराज ने अमृत बाणी, गुरु की अमृत बाणी दा सतगुरु महाराज ने आदि गुरु ग्रंथ साहिब महाराज जी दी बीड संपूर्ण करनी है। पहला मेरे गुरुदेव महाराज ने पांच सिंह जेड़े ने वो धीरमल विखे भेजे ने करतारपुर साहब विखे, जेड़ी अमृत बाणी भाई गुरुदास साहब जी ने पावन स्वरूप कलमबंद किया सी करतारपुर साहब विखे, अज भी दर्शन दे दौरे हुंदे ने, ते उस वेले धीरमल ने यह गल कह दिती भी जे गुरु अंतरजामी है, जे गुरु अंतरजामी है ते फिर कंठ तो क्यों नहीं उचार लेंदे। उस वेले गुरु सवारी संगत जी बाबा दीप सिंह जी नूं शाही ते कलम दा प्रबंध करन वास्ते हुक्म कीता, ते सत्कार जोग भाई मणि सिंह जी नूं लखारी लाया। आखो सतनाम श्रे। धन सो कागद कलम धन, धन भांडा तन मासो, धन लिखारी नानका जिन नाम लिखाया। सच एक गल चेता रखो, जिस वेले कलमा घड़िया जा रही सी ना जी, कलमा का दिया घड़दे जे कानिया दिया, कानिया दिया कलमा घड़िया जांदिया सी, ते जिस वेले कानिया दी कलम बाबा दीप सिंह जी घड़दे सन, ते शाही ला के भाई मणि सिंह जी गुरु की अमृत बाणी लिखदे सी, ते तुहानू पता है जदों कागज ते कलम नाल लिखिया जाएगा ते ओदी जिहड़ी अगली निब है वह सुभाविक है कुंडी हो जाएगी, ते उस वेले होर कलम घड़ी जांदी सी, कलमा दे ढेर लागे कानिया दे ढेर लगे हुए सी। किसे बंदे ने उहदा नाम नूं थोड़ा जिहा विसर गया, गुरसिख ने उहने कहा बाबा दीप सिंह जी इन्नियां कलमा घड़न की लोड़ नहीं है, जिवें अज भी तर्कशील जमाना चलदा है, इन्नियां कलमा घड़न की लोड़ नहीं है, क्यों जिहड़ी कलम दा अगला निब वाला पासा थोड़ा जिहा मुड़ जांदा जे उहदे ते दुबारा ब्लेड चला दिया करो, ता बाबा दीप सिंह जी कह लगे ओ सजना जिस कलम दे नाल मेरे सतगुरु जी की अमृत बाणी लिखी गई है ओदे ते दुबारा बलेट नहीं चल सकता। आखो सतनाम श्री सतगुरु महाराज ने अमृत बाणी भाई मणि सिंह जी नू लिखाई है। जिस वेले मेरे गरीब निवास सचे पातशाह इथो फिर नदेड़ की धरती ते जान लगे ने ये दोनों प्यारे गुरु के लाल भाई मणि सिंह जी ते बाबा दीप सिंह जी मेरे साहबां दे सन्मुख होए ने बेनती की सतगुरु महाराज कह लगे बाबा दीप सिंह जी तुहाडा बोल अटल होवेगा सिर भावे बेशक धड़ तों वखरा हो जाए। जिस वेले गुरु सवारी संगत जी भाई मणि सिंह जी सन्मुख होए ने ते मेरे कलगिया वाले पातशाह जी ने वचन किए सी भाई मणि सिंह जी तुहाडी सिक्की केसा सुवासा नाल निभ जावेगी बेशक तुहाडा बंद बंद कटिया जावे पर तुसी डोलोगे नहीं। जदों ये बोल चलते ने ते ऐसे गुरसिखां दी खाक मैनू मिल जावे।

0: ਪਿਆਲੇ ਭਰ ਭਰ ਕੇ ਅਸੀਂ ਜਾਮ ਵਾਂਗ ਪੀ ਜਾਵਾਂਗੇ। ਸੁਣ ਕਾਤਲ ਆਪਾਂ ਦੋਵੇਂ ਰਲ ਮਿਲ ਅਜਬ ਤਮਾਸ਼ਾ ਲਾਵਾਂਗੇ। ਕਿਆ ਬਾਤ ਹੈ, ਸੂਲ ਸਰਾਹੀ ਖੰਜਰ ਪਿਆਲਾ ਜਿਸਨੇ ਆਖ ਸੁਣਾਇਆ ਏ ਬਿੰਗ ਕਸਾਈਆਂ ਦਾ ਸਹਿਣਾ, ਜਿਨੇ ਸਿੱਧਕ ਇਸ਼ਕ ਦਾ ਲਾਇਆ ਏ ਉਸ ਮੁਰਸ਼ਦ ਦੇ ਚੇਲੇ ਹਾਂ, ਕਲਗੀਆਂ ਵਾਲੇ ਪਾਤਸ਼ਾਹ ਦੇ ਉਸ ਮੁਰਸ਼ਦ ਦੇ ਚੇਲੇ ਹਾਂ, ਸਾਚ ਕਰ ਦਿਖਲਾਵਾਂਗੇ। ਸੁਣ ਕਾਤਲ ਆਪਾਂ ਦੋਵੇਂ ਰਲ ਮਿਲ ਅਜਬ ਤਮਾਸ਼ਾ ਲਾਵਾਂਗੇ। ਇਹੀ ਤਮਾਸ਼ਾ ਸਤਿਕਾਰਯੋਗ ਭਾਈ ਜਸਵੰਤ ਸਿੰਘ ਖਾਲੜੇ ਨੇ ਲਾਇਆ ਹੈ। ਉਹੀ ਤਮਾਸ਼ਾ ਸਾਡਾ ਤੇ ਇਲਾਕਾ ਉਹ ਸੀ, ਵਿਚਰਦੇ ਰਹੇ ਹਾਂ ਗੁਰੂ ਸਵਾਰੀ ਸੰਗਤ ਜੀ, ਉਹੀ ਤਮਾਸ਼ਾ ਭਾਈ ਖਾਲੜੇ ਨੇ ਨਿਭਾਇਆ ਹੈ ਔਰ ਸਿੱਖੀ ਤੋੜ ਗੁਰੂ ਕਾ ਸਿੱਖ ਨਿਭਾ ਗਿਆ। ਇੱਕ ਸਮਾਂ ਚੱਲਦਾ ਹੈ, ਕਈ ਵਾਰ ਕਹਿੰਦੇ ਜੀ ਰਾਜ ਕਿਵੇਂ ਮਿਲਣਾ ਹੈ, ਰਾਜ ਮਿਲਦਾ ਤੇ ਕੋਈ ਚਾਂਸ ਨਹੀਂ ਲੱਗਦਾ, ਤੇ ਮੈਂ ਉਹਨਾਂ ਨੂੰ ਵੀਰਾਂ ਨੂੰ ਬੇਨਤੀ ਕਰਦਾ ਹੁੰਦਾ ਹੈ ਵੀ ਜਦੋਂ ਕਲਗੀਆਂ ਵਾਲੇ ਪਾਤਸ਼ਾਹ ਨੇ ਹਵਾ ਚਲਾਈ ਨਾ, ਉਹ ਹਵਾ ਹੀ ਐਸੀ ਚੱਲ ਪੈਣੀ ਹੈ, ਉਹ ਆਪਣੇ ਆਪ ਹੀ ਰਾਜ ਸਨਮੁੱਖ ਆ ਜਾਣਾ ਹੈ। ਤੇ ਕਹਿੰਦੇ ਜੀ ਚਲਾਏਗਾ ਕੌਣ ਰਾਜ, ਇਹ ਨਹੀਂ ਪਤਾ ਵੀ ਰਾਜ ਚਲਾਉਣ ਵਾਲੇ ਗੁਰੂ ਨੇ ਕਿਹੜੇ ਭੇਜ ਦੇਣੇ ਨੇ ਤੇ ਕਿੰਨਾ ਵਿੱਚ ਆਪਣਾ ਬਲ ਭਰ ਦੇਣਾ ਹੈ। ਇਸ ਗੱਲ ਨੂੰ ਤੇ ਗੁਰੂ ਹੀ ਜਾਣਦਾ ਹੈ ਨਾ, ਗੁਰੂ ਦੀ ਵਡਿਆਈ ਨੂੰ ਕੋਈ ਜਾਣ ਨਹੀਂ ਸਕਦਾ। ਗੁਰੂ ਸਵਾਰੀ ਸੰਗਤ ਜੀ ਮੇਰਾ ਟਾਈਮ ਸਮਾਪਤ ਹੈ, ਮੈਂ ਯਤਨ ਕੀਤਾ ਹੈ ਵੀ ਜਿੰਨਾ ਕੁ ਮੇਰਾ ਸਮਾਂ ਸੀ ਮੈਂ ਉਸ ਸਮੇਂ ਦੇ ਦਾਇਰੇ ਅੰਦਰ ਇੱਕ ਆਪ ਜੀ ਨਾਲ ਸਾਂਝਾ ਪਾਵਾਂ। ਜੇ ਮੈਂ ਥੋੜਾ ਥੋੜਾ ਬੁੱਲ ਖਲਾਰਾ ਪਾਉਂਦਾ ਤਾਂ ਫਿਰ ਇਤਿਹਾਸ ਸੁਣਾਇਆ ਨਹੀਂ ਸੀ ਜਾਣਾ। ਗੁਰੂ ਰਹਿਮਤ ਕਰੇ ਸਭ ਦੀਆਂ ਹਾਜ਼ਰੀਆਂ ਪ੍ਰਵਾਨ, ਲੋਕ ਸੁਖੀ ਹੈ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਗੱਜ ਕੇ ਆਖਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਜੋ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਸਕਾਰ ਜੋ ਗਿਆਨੀ ਗੁਰਮੇਲ ਸਿੰਘ ਜੀ ਟੋਰਾਂਟੋ ਵਾਲੇ, ਜਿਨ੍ਹਾਂ ਨੇ ਆਪ ਜੀ ਨੂੰ ਇਤਿਹਾਸ ਸਰਵਣ ਕਰਵਾਇਆ ਹੈ, ਉਹਨਾਂ ਦਾ ਹਾਰਦਿਕ ਧੰਨਵਾਦ ਜੀ। ਹੁਣ ਮੈਂ ਬੇਨਤੀ ਕਰਾਂ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ ਜੌਲ ਅਤੇ ਉਹਨਾਂ ਦੇ ਢਾਡੀ ਜਥੇ ਨੂੰ ਠੀਕ 1:45 ਤੱਕ ਉਹ ਆਪ ਜੀ ਨੂੰ ਢਾਡੀ ਵਾਰਾਂ ਦਾ ਨਿਹਾਲ ਕਰਨਗੇ। ਉਸ ਤੋਂ ਬਾਅਦ ਕੀਰਤਨ ਅਤੇ 2:20 ਤੇ ਅਰਦਾਸ ਹੋਵੇਗੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰੀ, 1-2 ਵਾਸਤੇ ਸਮਾਂ ਜੀ ਹੋ ਚਾਹੀਦਾ। ਮੈਂ ਬੇਨਤੀ ਕਰਾਂ ਸਰਦਾਰ ਕੁਲਵੰਤ ਸਿੰਘ ਗਿੱਲ ਜੀ ਨੂੰ ਕਿ ਉਹ 2-3 ਵਾਸਤੇ ਆਪਣੀ ਸੂਚਨਾ ਦੇ ਦੇਣ ਜੀ।
2: ਪਰਮ ਸਤਿਕਾਰਯੋਗ ਗੁਰੂ ਦੀ ਨਿੱਘੀ ਗੋਦ ਵਿੱਚ ਬਿਰਾਜਮਾਨ ਗੁਰੂ ਰੂਪੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਂ ਕੁਲਵੰਤ ਸਿੰਘ ਹੈ ਅਤੇ ਮੈਂ ਸੈਂਟਾ ਕਲੇਰਾ ਕਾਉਂਟੀ ਦੀ ਓਪਨ ਸਪੇਸ ਅਥਾਰਟੀ ਦੇ ਵਿੱਚ ਐਜ਼ ਏ ਬੋਰਡ ਆਫ ਡਾਇਰੈਕਟਰ ਪਿਛਲੇ ਕਈ ਸਾਲਾਂ ਤੋਂ ਸੇਵਾ ਨਿਭਾ ਰਿਹਾ। ਜਿਵੇਂ ਕਿ ਸ਼ਾਇਦ ਤੁਹਾਨੂੰ ਯਾਦ ਹੀ ਹੋਊਗਾ ਕਿ ਪਿਛਲੇ ਮਹੀਨੇ ਜੂਨ ਦੀ 2 ਨੂੰ ਜਦੋਂ ਅਸੀਂ ਬੈਲਟ ਪੇਪਰ ਨੂੰ ਦੇਖਿਆ ਤਾਂ ਉਹਦੇ ਉੱਤੇ ਇੱਕ ਮੇਅਰ ਡੀ ਦੀ ਮੱਤ ਸੀ ਜੋ ਕਿ ਓਪਨ ਸਪੇਸ ਅਥਾਰਟੀ ਦੇ ਵੱਲੋਂ ਆਪਣੇ ਰੈਵੀਨਿਊ ਨੂੰ ਵਧਾਉਣ ਦੇ ਲਈ ਪਾਈ ਗਈ ਸੀ। ਅਤੇ ਤੁਹਾਡਾ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਕਿ ਉਹ ਜਿਹੜੀ ਮੇਅਰ ਡੀ ਸੀ ਉਹ ਪਾਸ ਹੋ ਗਈ ਅਤੇ ਓਪਨ ਸਪੇਸ ਅਥਾਰਟੀ ਨੂੰ ਐਕਸਟਰਾ $17 million ਐਵਰੀ ਈਅਰ ਜਿਹੜੇ ਹੈ ਉਹ ਮਿਲਣੇ ਸ਼ੁਰੂ ਹੋ ਗਏ। ਪਰ ਫਿਰ ਬੋਰਡ ਨੇ ਇਹ ਮਹਿਸੂਸ ਕੀਤਾ ਕਿ ਅਸੀਂ ਕਿਉਂ ਨਾ ਸਾਡੀ ਕਮਿਊਨਿਟੀ ਦੇ ਜਿਹੜੇ ਸੀਨੀਅਰਸ ਹੈਗੇ ਆ ਜਿਹੜੇ 55 ਜਾਂ ਉਹਨਾਂ ਤੋਂ ਉੱਪਰ ਨੇ ਜਾਂ ਜਿਨ੍ਹਾਂ ਦੀ ਇਨਕਮ ਬਹੁਤ ਲੋਅ ਆ ਉਹਨਾਂ ਨੂੰ ਅਸੀਂ ਇਸ ਪ੍ਰੋਪਰਟੀ ਟੈਕਸ ਦੇ ਵਿੱਚੋਂ ਛੋਟ ਦੇ ਦਈਏ। ਅਤੇ ਇਸ ਛੋਟ ਨੂੰ ਪ੍ਰਾਪਤ ਕਰਨ ਦੇ ਲਈ ਉਹਨਾਂ ਸੀਨੀਅਰ ਸਿਟੀਜ਼ਨ ਨੂੰ ਇੱਕ ਐਪਲੀਕੇਸ਼ਨ ਭਰਨੀ ਪਊਗੀ ਜਿਹੜੀ ਕਿ ਐਪਲੀਕੇਸ਼ਨ ਓਪਨ ਸਪੇਸ ਅਥਾਰਟੀ ਦੇ ਵੈਬਸਾਈਟ ਦੇ ਉੱਤੇ ਪਈ ਹੈ ਅਤੇ ਉੱਥੇ ਜਾ ਕੇ ਤੁਸੀਂ ਇਹ ਐਪਲੀਕੇਸ਼ਨ ਭਰ ਕੇ ਔਨਲਾਈਨ ਹੀ ਇਹਨੂੰ ਜਿਹੜਾ ਹੈਗਾ ਸਬਮਿਟ ਕਰ ਸਕਦੇ ਹਾਂ। ਜਾਂ ਫਿਰ ਮੇਰੇ ਕੋਲ ਇਹ ਇੱਕ ਪੋਸਟਰ ਹੈਗਾ ਜਿਹੜਾ ਮੈਂ ਗੁਰੂ ਘਰ ਦੇ ਨੋਟਿਸ ਬੋਰਡ ਦੇ ਉੱਤੇ ਲਗਾ ਦਿਆਂਗਾ, ਇਹਦੇ ਵਿੱਚ QR ਕੋਡ ਹੈਗਾ, ਤੁਸੀਂ ਆਪਣੇ ਫੋਨ ਦੇ ਕੈਮਰੇ ਤੋਂ ਇਸ QR ਕੋਡ ਨੂੰ ਕਲਿੱਕ ਕਰਕੇ ਉਸੇ ਪੇਜ ਦੇ ਉੱਤੇ ਚਲੇ ਜਾਓਗੇ ਅਤੇ ਉੱਥੇ ਤੁਸੀਂ ਜਾ ਕੇ ਆਪਣੀ ਐਪਲੀਕੇਸ਼ਨ ਭਰ ਸਕਦੇ ਹਾਂ। ਪਰ ਜਦੋਂ ਤੁਸੀਂ ਇਸ ਪੇਜ ਦੇ ਉੱਤੇ ਜਾਓਗੇ ਐਪਲੀਕੇਸ਼ਨ ਭਰਨ ਤੋਂ ਪਹਿਲਾਂ ਉਹਦੀਆਂ ਸਾਰੀਆਂ ਇੰਸਟਰਕਸ਼ਨਾਂ

0: ਉਹਨਾਂ ਨੂੰ ਚੰਗੀ ਤਰ੍ਹਾਂ ਪੜ੍ਹ ਲਿਓ, ਤੁਹਾਨੂੰ ਕਿਹੜੇ ਕਿਹੜੇ ਡਾਕੂਮੈਂਟਸ ਚਾਹੀਦੇ ਨੇ ਅਪਲੋਡ ਕਰਨ ਦੇ ਲਈ, ਉਹ ਪਹਿਲਾਂ ਇਕੱਠੇ ਕਰਕੇ ਤੇ ਫਿਰ ਐਪਲੀਕੇਸ਼ਨ ਭਰਨੀ ਸ਼ੁਰੂ ਕਰਿਓ, ਤਾਂ ਜੋ ਤੁਸੀਂ ਇੱਕੋ ਹੀ ਸੈੱਟ ਦੇ ਵਿੱਚ ਸਾਰੀ ਐਪਲੀਕੇਸ਼ਨ ਕੰਪਲੀਟ ਕਰਕੇ ਸਬਮਿਟ ਕਰ ਸਕੋ। ਮੈਂ ਆਪ ਸਭ ਨੂੰ ਬੇਨਤੀ ਕਰਦਾ ਕਿ ਇਹ ਐਪਲੀਕੇਸ਼ਨ ਤੁਸੀਂ ਜੇਕਰ ਜੁਲਾਈ ਦੀ 27 ਤਰੀਕ ਤੋਂ ਪਹਿਲਾਂ ਸਬਮਿਟ ਕਰ ਦੋਗੇ ਤਾਂ ਤੁਹਾਨੂੰ ਅਗਲੇ ਟੈਕਸ ਜਿਹੜਾ ਸਾਈਕਲ ਆਉਣਾ ਉਹਦੇ ਵਿੱਚ ਇਹ ਐਕਸਟਰਾ ਮਨੀ ਜਿਹੜੀ ਹੈ ਉਹ ਨਹੀਂ ਆਊਗੀ। ਪਰ ਜੇ ਤੁਸੀਂ ਇਹ ਨਹੀਂ ਕਰ ਸਕਦੇ ਫਿਰ ਵੀ ਠੀਕ ਆ, ਫਿਰ ਵੀ ਜਦੋਂ ਤੁਸੀਂ ਐਪਲੀਕੇਸ਼ਨ ਭਰੂਗੇ ਤੁਹਾਨੂੰ ਉਦੋਂ ਤਾਂ ਇਹ ਟੈਕਸ ਜਿਹੜਾ ਪੇ ਕਰਨਾ ਪਊਗਾ, ਪਰ ਫਿਰ ਉਹ ਕਾਉਂਟੀ ਜਿਹੜੀ ਹੈ ਤੁਹਾਨੂੰ ਰੀਇਨਵਰਸ ਕਰ ਦੇਊਗੀ। ਇਹ ਇਨਫੋਰਮੇਸ਼ਨ ਮੈਂ ਆਪ ਜੀ ਦੇ ਨਾਲ ਸਾਂਝੀ ਕਰਨੀ ਚਾਹੁੰਦਾ ਸੀ ਤੇ ਮੈਂ ਕੀਤੀ ਆ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਆਪ ਸਭ ਨੂੰ ਚੜ੍ਹਦੀਆਂ ਕਲਾਂ ਵਿੱਚ ਰੱਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਕਲ ਜੁਗ ਕੇ ਜਹਾਜ ਬਾਣੀ ਕੇ ਬੋਹਿਥ ਜੁਗੋ ਜੋਗਿਆ ਟਲ ਸ਼ਬਦ ਅਵਤਾਰ ਵਾਲੀਏ ਦੋ ਜਹਾਂ ਚਵਰ ਛਤਰ ਤਖ਼ਤ ਦੇ ਮਾਲਕ ਗਰੀਬ ਨਿਵਾਜ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਸਜੀ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਹੋ ਵੱਡੇ ਭਾਗੇ ਹੋ ਜੋ ਸਾਹਿਬ ਜੀ ਦੀਆਂ ਨਜ਼ਰਾਂ ਦੇ ਪਾਤਰ ਬਣੇ ਹੋ। ਸਤਿਗੁਰਾਂ ਨੇ ਕਿਰਪਾ ਕਰਕੇ ਆਪਣੇ ਕਲਜੁਗੀ ਜੀਵਾਂ ਤੇ ਤਰਸ ਕੀਤਾ ਏ ਜੋ ਸਾਹਿਬ ਜੀ ਨੇ ਆਪਾਂ ਨੂੰ ਆਪਣੀ ਪਾਵਨ ਬਾਰਗਾਹ ਦੇ ਵਿੱਚ ਬੈਠਣ ਦਾ ਸੁਭਾਗ ਬਖਸ਼ਿਆ ਏ। ਆਓ ਆਪਾਂ ਸਤਿਗੁਰੂ ਜੀ ਦੀ ਇਸ ਬਖਸ਼ਿਸ਼ ਦਾ ਲਾਹਾ ਲਈਏ। ਮਨ ਦੀ ਇਕਾਗਰਤਾ ਬਣਾ ਕਰਕੇ ਜਿੰਨਾ ਵੀ ਸਮਾਂ ਸਤਿਗੁਰੂ ਜੀ ਨੇ ਬਖਸ਼ਿਆ ਆਪਾਂ ਇਸ ਸਮੇਂ ਦਾ ਜਿਹੜਾ ਲਾਹਾ ਖੱਟਣਾ ਏ, ਆਓ ਸਭ ਤੋਂ ਪਹਿਲਾਂ ਕਰੋ ਕਿਰਪਾ, ਢਾਡੀ ਜਥੇ ਦੀ ਹਾਜ਼ਰੀ ਲਵਾਉਂਦੇ ਹੋਏ ਆਪ ਜੀ ਫਤਿਹ ਦੀ ਸਾਂਝ ਕਰੋ, ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਬੈਠੇ ਹਾਂ ਚਾਨਣ ਦੀ ਸ਼ਰਨ ਦੇ ਵਿੱਚ, ਗੁਰਬਾਣੀ ਇਸ ਜੱਗ ਮੈਂ ਚਾਨਣ ਕਰਮ ਵਸਾਏ ਮਨ ਆਏ। ਇਹ ਗੁਰਬਾਣੀ ਰੂਪੀ ਚਾਨਣ ਵੱਡਿਆਂ ਭਾਗਾਂ ਵਾਲਿਆਂ ਦੇ ਹਿਰਦੇ ਦੇ ਵਿੱਚ ਵਸਦਾ ਏ, ਉਂਜ ਨਹੀਂ ਤਾਂ ਸਾਰੀ ਦੁਨੀਆ ਆਉਂਦੀ ਹੈ ਮੱਥਾ ਟੇਕਦੀ ਹੈ, ਫਾਰਮੈਲਿਟੀਜ਼ ਕਰਕੇ ਟੁਰ ਜਾਂਦੇ ਹਨ। ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ ਡਿਠਾ ਮੁਕਤ ਨਾ ਹੋਵਈ, ਜਿੱਚਰ ਸ਼ਬਦ ਨਾ ਕਰੇ ਵਿਚਾਰ। ਸੋ ਸਤਿਗੁਰੂ ਜੀ ਕਿਰਪਾ ਕਰਨ, ਜੇ ਸਾਹਿਬ ਦੇ ਦਰ ਤੇ ਬੈਠੇ ਹਾਂ ਤਾਂ ਵਾਹਿਗੁਰੂ ਜੀ ਦੀ ਸਤਿਗੁਰੂ ਜੀ ਦੀ ਕਿਰਪਾ ਸਦਕਾ ਸ਼ਬਦ ਸਾਡੇ ਹਿਰਦੇ ਵਿੱਚ ਵਸ ਜਾਵੇ। ਇਹ ਸ਼ਬਦ ਦੀ ਚੋਟ ਜਿਹਨਾਂ ਦੇ ਮਨ ਤੇ ਲੱਗਦੀ ਹੈ ਉਹਨਾਂ ਦੀ ਹੀ ਜ਼ਿੰਦਗੀ ਬਦਲਦੀ ਹੈ। ਗੁਰੂ ਪਿਆਰਿਓ, ਆਪਾਂ ਇਤਿਹਾਸ ਸਾਂਝਾ ਕਰ ਰਹੇ ਸਾਂ, ਕੱਲ ਲੜੀ ਸ਼ੁਰੂ ਕੀਤੀ ਸੀ ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵੇਲੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਕੰਗ ਮਾਈ ਤੋਂ ਇੱਕ ਗੁਰੂ ਪਿਆਰਾ ਇੱਕ ਜਗਿਆਸੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਰਨ ਵਿੱਚ ਆਉਂਦਾ ਏ। ਇਹ ਹੈ ਭਾਈ ਤੀਰਥ ਮੰਝ, ਜਿਹਦਾ ਨਗਰ ਜਦੋਂ ਆਪਾਂ ਹੁਸ਼ਿਆਰਪੁਰ ਤੋਂ ਦਸੂਹੇ ਨੂੰ ਜਾਂਦੇ ਹਾਂ, ਇਸ ਸੜਕ ਤੇ ਦੋ ਕਸਬੇ ਪੈਂਦੇ ਨੇ, ਹਰਿਆਣਾ ਤੇ ਭੁੰਗਾ। ਇਹਨਾਂ ਕਸਬਿਆਂ ਦੇ ਵਿਚਾਲੇ ਜਿਹੜਾ ਇਹ ਕੰਗ ਮਾਈ ਦਾ ਨਗਰ ਪੈਂਦਾ ਏ, ਤੇ ਇਸ ਨਗਰ ਦੇ ਰਹਿਣ ਵਾਲੇ ਇਹ ਭਾਈ ਤੀਰਥ ਮੰਝ ਪਹਿਲਾਂ ਪੀਰ ਦਾ ਪੁਜਾਰੀ ਸੀ। ਗੁਰੂ ਪਿਆਰੇ ਜਿਹਨੂੰ ਆਪਾਂ ਲਾਲਾ ਵਾਲਾ ਪੀਰ ਵੀ ਕਹਿ ਦਿੰਦੇ ਹਾਂ, ਅਨੇਕਾਂ ਹੀ ਉਸ ਦੇ ਨਾਮ ਨੇ। ਆਪਾਂ ਇਸ ਪਾਸੇ ਬਹੁਤਾ ਨਹੀਂ ਜਾਣਾ, ਇਹ ਆਪਣੇ ਇਸ ਮਿਆਵੀ ਤਮਾਸ਼ੇ ਵਿੱਚ ਇਹਦੀ ਜ਼ਿੰਦਗੀ ਉਲਝੀ ਹੋਈ ਹੈ। ਪਰ ਇੱਕ ਦਿਨ ਇਹਦੇ ਕੰਨਾਂ ਥਾਣੀ ਧੁਰਕੀ ਬਾਣੀ ਦਾ ਸ਼ਬਦ ਇਸ ਦੇ ਮਨ ਤੇ ਚੋਟ ਕਰਦਾ ਏ। ਧੁਰਕੀ ਬਾਣੀ ਦੀ ਚੋਟ ਲੱਗੀ, ਗੁਰੂ ਦੇ ਚਰਨਾਂ ਵੱਲ ਨੂੰ ਖਿੱਚ ਪੈ ਗਈ, ਮਿਆਵੀ ਤਮਾਸ਼ਾ ਫਿੱਕਾ ਲੱਗਣ ਲੱਗ ਪਿਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲੋਂ ਸਿੱਖੀ ਲੈਣ ਵਾਸਤੇ ਅੰਮ੍ਰਿਤਸਰ ਪਹੁੰਚ ਗਿਆ ਏ, ਸਤਿਗੁਰਾਂ ਦੇ ਹਜ਼ੂਰ ਪਹੁੰਚ ਗਿਆ ਏ। ਜਾ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਬਾਰਕ ਚਰਨਾਂ ਤੇ ਆਪਣਾ ਮਸਤਕ ਰੱਖਿਆ, ਕਹਿੰਦਾ ਪਾਤਸ਼ਾਹ ਜੀ ਮੈਨੂੰ ਸਿੱਖੀ ਬਖਸ਼ ਦਿਓ। ਪਾਤਸ਼ਾਹ ਜੀ ਹੱਸ ਪੈ, ਕਹਿੰਦੇ ਤੀਰਥ ਮੰਝ ਹਿਰਦੇ ਵਿੱਚ ਮੁਰਦਾ ਵਸਾਈ ਬੈਠਾ ਏ, ਉਸ ਮੁਰਦੇ ਦੀ ਸਿੱਖੀ ਚੱਕੀ ਫਿਰਦਾ ਏ, ਤੇ ਆਹ ਜਿਹੜੀ ਸਿੱਖੀ ਲੈਣ ਆਇਆ ਇਹ ਜਿਉਂਦੀ ਜਾਗਦੀ ਵਸਤੂ ਆ, ਇਸ ਮੁਰਦੇ ਦੀ ਸਿੱਖੀ ਦੇ ਉੱਤੇ ਸਿੱਖੀ ਕਿਵੇਂ ਟਿਕਾ ਲਈ ਏ। ਸਮਝ ਗਿਆ ਸਤਿਗੁਰੂ ਜੀ, ਸਤਿਗੁਰੂ ਜੀ ਦੇ ਕੋਲੋਂ ਇਜਾਜ਼ਤ ਲੈ ਕੇ ਤੁਰ ਪਿਆ ਏ। ਘਰ ਗਿਆ, ਘਰ ਵਾਲੀ ਨੂੰ ਨਾਲ ਲੈ ਕੇ ਇਹਨੇ ਆਪਣੇ ਘਰ ਵਿੱਚ ਬਣਿਆ ਪੀਰਖਾਨਾ ਢਾਹ ਸੁੱਟਿਆ ਈ।
ਇਹਨੇ ਕਰਕੇ ਵਿਹੜਾ ਮੋਕਲਾ ਵਿਹੜਾ ਪੱਧਰਾ ਕਰਕੇ ਇਹਦੀ ਘਰਵਾਲੀ ਨੇ ਵੀ ਸਾਥ ਦਿੱਤਾ ਕਿਉਂਕਿ ਉਹ ਪਹਿਲਾਂ ਤੋਂ ਹੀ ਥੋੜਾ ਜਿਹਾ ਸਿੱਖੀ ਵੱਲ ਨੂੰ ਝੁਕਾ ਰੱਖਦੀ ਸੀ ਪਰ ਇਹ ਜ਼ਿਆਦਾਤਰ ਪੀਰ ਵਾਲੇ ਪਾਸੇ ਨੂੰ ਝੁਕਾ ਰੱਖਦਾ ਸੀ ਪਰ ਅੱਜ ਸੱਚ ਦੀ ਕਿਰਪਾ ਹੋ ਗਈ ਹੈ ਸੱਚ ਨੇ ਇਸ ਨੂੰ ਖਿੱਚਿਆ ਏ ਘਰਵਾਲੀ ਨੇ ਇਹਦਾ ਸਾਥ ਦਿੱਤਾ ਘਰ ਦੇ ਵਿੱਚੋਂ ਪੀਰ ਖਾਨਾ ਢਾ ਦਿੱਤਾ ਫਿਰ ਜਾ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ 'ਚ ਹਾਜ਼ਰ ਹੋਇਆ ਪਾਤਸ਼ਾਹ ਜੀ ਮੈਂ ਮੁਰਦੇ ਨੂੰ ਹਿਰਦੇ 'ਚੋਂ ਕੱਢ ਆਇਆ ਹਾਂ ਤੇ ਉਸ ਮੁਰਦੇ ਦੀ ਪੀਰ ਨੂੰ ਢਾ ਕੇ ਮੈਂ ਵਿਹੜਾ ਵੀ ਮੋਕਲਾ ਕਰ ਆਇਆ ਹਾਂ ਪਾਤਸ਼ਾਹ ਜੀ ਨੇ ਸਿਰ ਤੇ ਹੱਥ ਧਰਿਆ ਅੱਛਾ ਤੀ ਸਮਝ ਸਿੱਖੀ ਕਮਾਉਣੀ ਪੈਂਦੀ ਹੈ ਇੰਜ ਕਰ ਆਲਾ ਨਾਮ ਤੇ ਸੇਵਾ ਦੇ ਦੋ ਪਟੋਲੇ ਲੈ ਜਾ ਇਹਦੀ ਕਮਾਈ ਕਰ ਨਾਮ ਜਪਣਾ ਹੈ ਸੇਵਾ ਕਰਨੀ ਹੈ ਸੁੱਚੀ ਕਿਰਤ ਕਰਨੀ ਹੈ ਸਤਿਗੁਰੂ ਪਿਆਰਿਓ ਸਤਿਗੁਰੂ ਜੀ ਦੇ ਕੋਲੋਂ ਇਹ ਨਾਮ ਤੇ ਸੇਵਾ ਦੇ ਦੋ ਪਟੋਲੇ ਲੈ ਕੇ ਇਹ ਗੁਰੂ ਦਾ ਪਿਆਰਾ ਜਿਹੜਾ ਹੈ ਉੱਥੋਂ ਆਪਣੇ ਨਗਰ ਕੰਗ ਮਾਈ ਦੇ ਆ ਜਾਂਦਾ ਹੈ ਇੱਥੇ ਆਇਆ ਨੂੰ ਇੱਕ ਵੱਖਰਾ ਹੀ ਤਮਾਸ਼ਾ ਬਣਿਆ ਹੋਇਆ ਹੈ ਇਲਾਕੇ ਦੇ ਲੋਕ ਇਕੱਠੇ ਹੋਏ ਉਹਨਾਂ ਨੇ ਪਰਿਆਂ ਦੇ ਵਿੱਚ ਸੱਦ ਲਿਆ ਏ ਕਹਿੰਦੇ ਤੀਰਥ ਮੰਜ ਇਹ ਜੋ ਪੀਰ ਲਗਾਹੇ ਦੀ ਜਗ੍ਹਾ ਬਣਾਈ ਅਸੀਂ ਸਾਰਿਆਂ ਨੇ ਮਿਲ ਕੇ ਬਣਾਈ ਭਾਵੇਂ ਕਿਸੇ ਦੇ ਥੋੜੇ ਪੈਸੇ ਲੱਗੇ ਤੂੰ ਅਮੀਰ ਦਾਦਾ ਏ ਤੂੰ ਜ਼ਿਆਦਾ ਪੈਸੇ ਪਾ ਦਿੱਤੇ ਹੋਣਗੇ ਪਰ ਜਗ੍ਹਾ ਸੀ ਤਾਂ ਸਾਂਝੀ ਨਾ ਸਾਰੇ ਲੋਕ ਉੱਥੇ ਮੇਲਾ ਲਾਇਆ ਕਰਦੇ ਸਨ ਸਾਰੇ ਲੋਕ ਮੰਨਦੇ ਸਨ ਤੂੰ ਘਰ ਵਿੱਚੋਂ ਢੋਣ ਲੱਗਿਆ ਕਿਸੇ ਨੂੰ ਦੱਸਿਆ ਹੀ ਨਹੀਂ ਜੇ ਤੂੰ ਆਪ ਹੁਦਰੀ ਕੀਤੀ ਹੈ ਅਸੀਂ ਤੈਨੂੰ ਪਹਿਲਾਂ ਆਪਣੇ ਇਲਾਕੇ ਦਾ ਚੌਧਰੀ ਮੰਨਦੇ ਸੀ ਅਸੀਂ ਹੁਣ ਤੈਨੂੰ ਆਪਣਾ ਚੌਧਰੀ ਨਹੀਂ ਮੰਨਦੇ ਤੇਰੇ ਕੋਲੋਂ ਅਸੀਂ ਚੌਧਰ ਦਾ ਅਹੁਦਾ ਜਿਹੜਾ ਉਹ ਖੋਹਦੇ ਹਾਂ ਤੀਰਥ ਮੰਜ ਹੱਸ ਪੈ ਕੇ ਲਿਓ ਭਲਿਓ ਲੋਕ ਕਿਹੜੀਆਂ ਚੌਧਰਾਂ ਦੀ ਗੱਲ ਕਰਦੇ ਹੋ ਇਹਨਾਂ ਚੌਧਰਾਂ ਨੂੰ ਤਾਂ ਮੈਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਬਾਰਕ ਚਰਨਾਂ ਤੋਂ ਵਾਰ ਕੇ ਅੰਮ੍ਰਿਤ ਸਾਰੀ ਸੁੱਟ ਆਇਆ ਸਾਂ ਮੈਨੂੰ ਚੌਧਰਾਂ ਦੀ ਲੋੜ ਨਹੀਂ ਮੈਂ ਸਿੱਖੀ ਕਮਾਉਣੀ ਹੈ ਮੇਰੇ ਤੇ ਸਤਿਗੁਰੂ ਜੀ ਤੁੱਠੇ ਨੇ ਮੈਨੂੰ ਨਾਮ ਤੇ ਸੇਵਾ ਦੇ ਦੋ ਪਟੋਲੇ ਦਿੱਤੇ ਨੇ ਮੈਨੂੰ ਝੂਠ ਦੇ ਕੋਲੋਂ ਸੱਚ ਦੇ ਖੋ ਲਿਆ ਏ ਮੈਨੂੰ ਤਾਂ ਇਹ ਸੱਚ ਮਿਲ ਗਿਆ ਏ ਮੈਂ ਸੱਚ ਦੀ ਸ਼ਰਨ ਵਿੱਚ ਚਲਿਆ ਗਿਆ ਹਾਂ ਆਜੋ ਭਲਿਓ ਜੇ ਕਰ ਤੁਹਾਡੀ ਕਿਸਮਤ ਸਿੱਧੀਆਂ ਤੂੰ ਵੀ ਇਸ ਸੱਚ ਦੀ ਸ਼ਰਨ ਦੇ ਵਿੱਚ ਆ ਜਾਓ ਪਰ ਉਲਝੇ ਹੋਏ ਲੋਕ ਕਿੱਥੇ ਇਹੋ ਜਿਹੀਆਂ ਗੱਲਾਂ ਸੁਣਦੇ ਨੇ ਧਰਮ ਦੀਆਂ ਤੇ ਰੂਹਾਨੀਅਤ ਦੀਆਂ ਗੱਲਾਂ ਉਹਨਾਂ ਨੂੰ ਚੰਗੀਆਂ ਲੱਗਦੀਆਂ ਨੇ ਜਿਹਨਾਂ ਦੇ ਅੰਦਰ ਕੋਈ ਰੂਹਾਨੀਅਤ ਦੀ ਮਾੜੀ ਮੋਟੀ ਪਹਿਲਾਂ ਵੀ ਕਣੀ ਹੋਵੇ ਨਹੀਂ ਤਾਂ ਜਿਹੜੇ ਕੂੜ ਦੇ ਬਿਮਾਰ ਕੀਤੇ ਹੋਏ ਲੋਕ ਹੁੰਦੇ ਨੇ ਉਹਨਾਂ ਨੂੰ ਇਹ ਧਰਮ ਦੀਆਂ ਗੱਲਾਂ ਜਿਹੜੀਆਂ ਨੇ ਉਹ ਕੌੜੀਆਂ ਲੱਗਦੀਆਂ ਨੇ ਜਦੋਂ ਬੰਦਾ ਬਿਮਾਰ ਹੁੰਦਾ ਹੈ ਨਾ ਭਾਵੇਂ ਜਿੰਨੀ ਮਰਜ਼ੀ ਸਵਾਦ ਚੀਜ਼ ਬਣਾ ਕੇ ਘਰ ਦੇ ਦੇਣ ਅਸੀਂ ਖਾ ਕੇ ਕਹਿੰਦੇ ਹਾਂ ਇਹ ਚੀਜ਼ ਬੇਸਵਾਦੀ ਏ ਬੇਸਵਾਦੀ ਚੀਜ਼ ਨਹੀਂ ਹੈ ਸਾਡੇ ਮੂੰਹ ਦਾ ਸਵਾਦ ਵਿਗੜ ਜਾਂਦਾ ਹੈ ਜਦੋਂ ਅਸੀਂ ਬਿਮਾਰ ਹੁੰਦੇ ਹਾਂ ਇਸੇ ਤਰ੍ਹਾਂ ਹੀ ਜਿਹੜੇ ਅੰਦਰੋਂ ਕੂੜ ਦੇ ਨਾਲ ਬਿਮਾਰ ਹੁੰਦੇ ਨੇ ਉਹਨਾਂ ਨੂੰ ਧਰਮ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਉਹਨਾਂ ਨੂੰ ਰੂਹਾਨੀਅਤ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਕੁੜਿਆਰ ਕੁੜਿਆਰੀ ਜਾਏ ਨਾਲੇ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ ਜਿਹਨਾਂ ਦੇ ਅੰਦਰ ਸੱਚ ਦੀ ਕਣੀ ਹੁੰਦੀ ਹੈ ਉਹੀ ਸੱਚ ਦੀ ਸ਼ਰਨ ਵਿੱਚ ਬੈਠਦਾ ਏ ਸਤਿਗੁਰੂ ਪਿਆਰਿਓ ਜਦੋਂ ਇਸ ਭਰਿਆ ਨੇ ਚੌਧਰਾਂ ਖੋਲ ਲਈਆਂ ਇਹਦਾ ਸਮਾਜਿਕ ਬਾਈਕਾਟ ਕਰ ਦਿੱਤਾ ਇਹਨੇ ਸੱਤ ਵਜੇ ਨੇ ਆਖਿਆ ਆਪਣੇ ਘਰ ਆ ਗਿਆ ਘਰ ਵਾਲੀ ਨੇ ਪੁੱਛਿਆ ਏ ਕਿ ਤੁਸੀਂ ਪਰਿਆ ਚ ਗਏ ਸੀ ਤੁਹਾਨੂੰ ਪਰਿਆ ਚ ਸੱਦਿਆ ਸੀ ਕੀ ਫੈਸਲਾ ਹੋਇਆ ਇੰਡਾ ਜੀ ਆਪਣਾ ਸਮਾਜਿਕ ਬਾਈਕਾਟ ਕਰ ਦਿੱਤਾ ਗਿਆ ਏ ਚੌਧਰਾਂ ਦੀ ਗੱਲ ਕਰਦੇ ਸੀ ਮੈਂ ਉਹਨਾਂ ਨੂੰ ਆਖਿਆ ਮੈਂ ਇਹਨਾਂ ਚੌਧਰਾਂ ਤੋਂ ਕੀ ਲੈਣਾ ਇਹ ਚੌਧਰਾਂ ਤਾਂ ਮੈਂ ਅੰਮ੍ਰਿਤਸਰ ਸਤਿਗੁਰਾਂ ਦੇ ਚਰਨਾਂ ਤੋਂ ਵਾਰ ਕੇ ਸੁੱਟ ਆਇਆ ਸਾਂ ਇਹਦੀ ਘਰਵਾਲੀ ਵੀ ਧਾਰਮਿਕ ਵਿਅਕਤੀ ਦੀ ਹੈ ਤੇ ਇਹਨੇ ਵੀ ਸਿੱਖੀ ਦੇ ਰੰਗ ਨੂੰ ਹੁਣ ਜਿਹੜਾ ਏ ਅਪਣਾ ਲਿਆ ਏ ਇਹਨਾਂ ਦੋਹਾਂ ਨੇ ਵਿਚਾਰ ਕੀਤੀ ਕਿ ਅਸੀਂ ਕਿਰਤ ਕਰਾਂਗੇ ਜੋ ਵੀ ਸਾਨੂੰ ਸਤਿਗੁਰੂ ਜੀ ਦੇਣਗੇ ਉਹ ਖਾਵਾਂਗੇ ਹੰਡਾਵਾਂਗੇ ਸਾਡਾ ਜਿਵੇਂ ਵੀ ਗੁਜ਼ਾਰਾ ਚੱਲੇਗਾ ਚਲਾਵਾਂਗੇ ਅਸੀਂ ਦੁਨੀਆਂ ਤੋਂ ਕੀ ਲੈਣਾ ਏ ਸਾਡੀ ਗੁਰੂ ਨਾਲ ਨਿਭਣੀ ਚਾਹੀਦੀ ਹੈ ਗੁਰੂ ਪਿਆਰਿਓ ਪਰ ਗੁਰੂ ਨਾਲ ਨਿਭਾਉਣੀ ਕੋਈ ਸੌਖੀ ਗੱਲ ਨਹੀਂ ਹੁਣ ਸਮਾਂ ਆਪਣੀ ਚਾਲੇ ਟੁੱਟਣ ਲੱਗ ਪਿਆ ਏ ਇਸ ਦੀ ਪਰਖ ਹੋਣੀ ਸ਼ੁਰੂ ਹੋ ਗਈ ਹੈ ਆਪਾਂ ਬੱਚਾ ਪਹਿਲੀ ਵਿੱਚ ਵੀ ਪੜ੍ਹਦਾ ਹੈ ਉਸ ਦੀ ਵੀ ਪ੍ਰੀਖਿਆ ਹੁੰਦੀ ਹੈ ਸਲਾਨਾ ਪ੍ਰੀਖਿਆ ਹੁੰਦੀ ਹੈ ਔਰ ਜਿੱਦਾਂ ਕੋਈ ਇਹ ਵਿਦਿਆ ਜਿਹੜੀ ਆ ਉੱਚੀ ਹਾਸਲ ਕਰਦਾ ਜਾਂਦਾ ਹੈ ਉਦਾਂ ਪ੍ਰੀਖਿਆ ਜਿਹੜੀ ਉਹ ਕਰਨੀ ਹੁੰਦੀ ਜਾਂਦੀ ਹੈ ਤੇ ਇਸ ਭਾਈ ਮੰਝ ਜੀ ਦੀ ਪ੍ਰੀਖਿਆ ਤਾਂ ਸ਼ੁਰੂ ਤੋਂ ਹੀ ਕਰਨੀ ਸ਼ੁਰੂ ਹੋ ਗਈ ਹੈ ਆਵਾਜ਼ ਆਈਏ ਮੱਝ ਮਰ ਗਈ ਹੈ ਜੀ
ਬੱਚਿਆਂ ਦੇ ਮੂੰਹੋਂ ਦੁੱਧ ਖੁਸ ਗਿਆ ਏ। ਹਾਂ ਫਿਰ ਇੱਕ ਦਿਨ ਬਲਦਾਂ ਦੀ ਡੋੜੀ ਮਰ ਗਈ, ਫਸਲਾਂ ਬੀਜਣੀਆਂ ਜਿਹੜੀਆਂ ਮੁਸ਼ਕਲ ਹੋ ਗਈਆਂ, ਤੇ ਜਿਹੜੀਆਂ ਫਸਲਾਂ ਬੀਜੀਆਂ ਸਨ, ਇੱਕ ਦਿਨ ਗੜੇ ਪੈ ਗਏ, ਮੀਂਹ ਪਿਆ, ਉਹ ਫਸਲਾਂ ਵੀ ਤਬਾਹ ਹੋ ਗਈਆਂ। ਗੁਰੂ ਪਿਆਰਿਓ ਹਰ ਪਾਸਿਓਂ ਮਾਰ ਪੈਣੀ ਸ਼ੁਰੂ ਹੋ ਗਈ ਤੇ ਲੋਕਾਂ ਦੇ ਵਿੱਚ ਗੱਲਾਂ ਤੁਰ ਪਈਆਂ। ਕਿਤੇ ਵੇਖਿਆ ਸੀ ਨਾ, ਇਹਨੂੰ ਕਿਹਾ ਸੀ ਤੂੰ ਪੀਰਖਾਨਾ ਢਾਇਆ ਈ, ਇਹਦਾ ਤੈਨੂੰ ਭੁਗਤਣਾ ਪਵੇਗਾ। ਪੈਣ ਲੱਗ ਪਈ ਨਾ ਮਾਰ ਗੁਰੂ ਪਿਆਰਿਓ। ਇਹਨਾਂ ਗੱਲਾਂ ਦੇ ਦੌਰਾਨ ਹੀ ਇੱਕ ਮੰਚਲੇ ਨੇ ਆ ਕੇ ਇਹ ਵੀ ਗੱਲ ਆਖ ਦਿੱਤੀ ਕਿ ਮੈਨੂੰ ਰਾਤ ਪੀਰ ਦੇ ਦਰਸ਼ਨ ਦਿੱਤੇ। ਉਹ ਪੀਰ ਕਹਿੰਦਾ ਇਹਨੂੰ ਆਪਣੇ ਪਿੰਡ ਚੋਂ ਕੱਢ ਦਿਓ, ਨਹੀਂ ਤਾਂ ਮੈਂ ਸਾਰਾ ਪਿੰਡ ਉਜਾੜ ਦਿਆਂਗਾ। ਗੁਰੂ ਪਿਆਰਿਓ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੋਣ ਲੱਗ ਪਈਆਂ। ਆਖਿਰ ਪਿੰਡ ਦੇ ਲੋਕਾਂ ਨੇ ਜਾ ਕੇ ਤੀਰਥ ਮੱਝ ਨੂੰ ਆਖਿਆ, ਭਰਾ ਪਿੰਡ ਛੱਡ ਦੇ, ਨਹੀਂ ਤਾਂ ਸਾਰੇ ਪਿੰਡ ਨੂੰ ਭੁਗਤਣੀ ਪਵੇਗੀ। ਉਹਨੇ ਸੱਤ ਵਚਨ ਆਖਿਆ, ਇੰਨੀਆਂ ਜ਼ਮੀਨਾਂ ਦਾ ਮਾਲਕ ਸਭ ਕੁਝ ਛੱਡ ਕੇ ਸਿੱਖੀ ਕਮਾਉਣ ਵਾਸਤੇ ਪਿੰਡੋਂ ਬਾਹਰ ਚਲਿਆ ਗਿਆ। ਪਿੰਡੋਂ ਬਾਹਰ ਬਾਹਰ ਜਾ ਕੇ ਦੂਸਰੇ ਪਿੰਡ ਦੇ ਨਜ਼ਦੀਕ ਚੂਹ ਦੇ ਵਿੱਚ ਜਾ ਕੇ ਕੁੱਲੀ ਬੰਨ ਲਈ, ਘਾਹ ਖੋਤਦਾ, ਘਾਹ ਖੋਤ ਕੇ ਵੇਚ ਕੇ ਆਪਣਾ ਗੁਜ਼ਾਰਾ ਚਲਾਉਣ ਲੱਗ ਪਿਆ। ਗੁਰੂ ਪਿਆਰਿਓ ਉਧਰ ਤਾਰਾਂ ਖੜਕੀਆਂ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇੱਕ ਗੁਰਸਿੱਖ ਪਿਆਰੇ ਨੂੰ ਸੱਦਿਆ ਹੈ, ਉਹਦੇ ਹੱਥ ਚਿੱਠੀ ਫੜਾਈ, ਲੈ ਭਾਈ ਫਲਾਣੇ ਥਾਂ ਸਾਡਾ ਗੁਰਸਿੱਖ ਪਿਆਰਾ ਬੈਠਾ ਹੈ, ਉਹਨੂੰ ਜਾ ਕੇ ਸਾਡੀ ਚਿੱਠੀ ਦੇਣੀ ਹੈ। ਪਰ ਖਿਆਲ ਰੱਖੀ, ਚਿੱਠੀ ਦੇਣ ਤੋਂ ਪਹਿਲਾਂ 20 ਰੁਪਈਏ ਲੈਣੇ ਨੇ। ਗੁਰੂ ਪਿਆਰਿਓ ਇਹ ਵੀ ਵੱਡੀ ਪਰਖ ਹੈ, 20 ਰੁਪਈਆਂ ਦੀ ਰਕਮ ਕੋਈ ਛੋਟੀ ਜਿਹੀ ਨਹੀਂ ਸੀ, ਵੱਡੀ ਰਕਮ ਹੈ। ਉਹ ਵਿਚਾਰਾ ਘਾਹ ਖੋਦ ਕੇ ਗੁਜ਼ਾਰਾ ਕਰਦਾ ਏ। ਇਹ ਗੁਰਸਿੱਖ ਪਿਆਰਾ ਆਇਆ, ਵੇਖਦਾ ਏ ਕਿ ਗੁਰੂ ਦਾ ਪਿਆਰਾ ਕੈਸੇ ਰੰਗ ਦੇ ਵਿੱਚ ਰੱਤਿਆ ਹੋਇਆ ਏ। ਸੱਚਮੁੱਚ ਬੜੀ ਕਿਰਪਾ ਏ, ਆ ਇੱਕ ਹੱਥ ਦੇ ਨਾਲ ਰੰਬਾ ਚਲਾਉਂਦਾ ਏ, ਇਹ ਕਿਰਤ ਕਰ ਰਿਹਾ ਏ ਤੇ ਨਾਲ ਰਸਨਾ ਤੋਂ ਨਾਮ ਜਪ ਰਿਹਾ ਏ। ਇਹ ਤਾਂ ਗੁਰੂ ਦਾ ਪਿਆਰਾ ਦੋਹਰੀਆਂ ਕਮਾਈਆਂ ਕਰਦਾ ਏ। ਅੰਮ੍ਰਿਤਸਰ ਤੋਂ ਆਇਆ ਇਹ ਗੁਰਸਿੱਖ ਪਿਆਰਾ ਇਹ ਤੀਰਥ ਮੰਜ ਨੂੰ ਦੋਹਰੀਆਂ ਕਮਾਈਆਂ ਕਰਦਿਆਂ ਹੋਇਆ ਵੇਖ ਕੇ ਇੰਜ ਹੈਰਾਨ ਹੁੰਦਾ।

ਅੰਮ੍ਰਿਤਸਰ ਤੋਂ ਆਇਆ ਗੁਰਸਿੱਖ ਪਿਆਰਾ, ਕਿੰਨਾ ਚਿਰ ਟਿਕਟਕੀ ਲਗਾ ਕੇ ਵੇਖਦਾ ਰਿਹਾ ਏ ਕਿ ਇਹ ਗੁਰਸਿੱਖ ਪਿਆਰਾ ਦੋਹਰੀਆਂ ਕਮਾਈਆਂ ਕਰ ਰਿਹਾ ਏ। ਬੜੀ ਬਖਸ਼ਿਸ਼ ਆ ਗੁਰੂ ਦੀ ਇਸ ਤੇ। ਉਧਰ ਭਾਈ ਮਾਂਡੀ ਆਪਣੇ ਰਸ ਦੇ ਵਿੱਚ ਲੱਗੇ ਹੋਏ ਨੇ ਤੇ ਜਦੋਂ ਘਾਹ ਖੋਦਿਆ ਹੋਇਆ, ਘਾਹ ਦੇ ਨਾਲ ਹੱਥ ਦਾ ਰੁੱਗ ਭਰ ਗਿਆ, ਪਿਛਾਂਹ ਢੇਹੀ ਤੇ ਸੁੱਟਣ ਲੱਗਾ। ਜਦੋਂ ਪਿਛਾਂਹ ਨਿਗਾਹ ਮਾਰੀ ਗੁਰਸਿੱਖ ਪਿਆਰੇ ਨੂੰ ਵੇਖ ਕੇ, ਉੱਥੇ ਹੀ ਗੁਰਸਿੱਖ ਪਿਆਰੇ ਦੇ ਚਰਨਾਂ ਤੇ ਡਿੱਗ ਪਿਆ। ਉਸ ਵੇਲੇ ਸਿੱਖ ਨੂੰ ਵੇਖ ਕੇ ਸਿੱਖ ਦੇ ਮਨ ਵਿੱਚ ਇੰਨਾ ਚਾਉ ਉਪਜਦਾ ਸੀ ਕਿ ਗੁਰੂ ਪਿਆਰਿਓ, ਕਿ ਦੱਸਣ ਤੋਂ ਬਾਹਰੀ ਗੱਲ ਹੈ, ਅੱਜ ਦਾ ਸਿੱਖ ਜਿਹੜਾ ਹੈ ਸਿੱਖੀ ਸਿੱਖ ਦਾ ਵੈਰੀ ਬਣਿਆ ਫਿਰਦਾ ਹੈ। ਆਪਾਂ ਵੇਖ ਰਹੇ ਹਾਂ ਕਿ ਜਸਵੰਤ ਸਿੰਘ ਖਾਲੜਾ ਨੂੰ ਸ਼ਹੀਦ ਕਰਨ ਵਾਲੇ ਵੀ ਪੱਗਾਂ ਵਾਲੇ ਹੀ ਸਨ, ਭਾਵੇਂ ਕਿ ਉਹ ਕੂੜ ਦੇ ਨਾਲ ਐਸੇ ਇੱਕਮਿੱਕ ਹੋਏ ਸੀ ਕਿ ਉਹਨਾਂ ਨੂੰ ਦੀਂਦਾ ਹੀ ਕੱਖ ਨਹੀਂ ਸੀ, ਸੱਚ ਨਾਉਂ ਦੀ ਸ਼ੈ ਉਹਨਾਂ ਨੂੰ ਨਜ਼ਰ ਹੀ ਨਹੀਂ ਸੀ ਆਉਂਦੀ, ਐਸਾ ਕੂੜ ਦੇ ਉਹਨਾਂ ਦੇ ਅੱਖਾਂ ਮੂਹਰੇ ਪਰਦਾ ਪਾਇਆ ਸੀ। ਮੈਂ ਗੱਲ ਸੀਮਤ ਕਰਾਂ ਕਿਉਂਕਿ ਸਾਨੂੰ ਸਿਰਫ 40 ਮਿੰਟ ਮਿਲੇ ਹੈ, 40 ਮਿੰਟਾਂ ਵਿੱਚ ਅਸੀਂ ਇਤਿਹਾਸ ਪੂਰਾ ਕਰਨਾ। ਇਸ ਲਈ ਮੈਂ ਬੇਨਤੀ ਕਰਾਂ ਕਿ ਭਾਈ ਤੀਸ ਮੰਜੜੀ ਇਸ ਗੁਰਸਿੱਖ ਪਿਆਰੇ ਦੇ ਚਰਨਾਂ ਤੇ ਢਹਿ ਪਏ। ਗੁਰਸਿੱਖ ਪਿਆਰੇ ਨੇ ਜਦੋਂ ਦੱਸਿਆ ਕਿ ਮੈਂ ਅੰਮ੍ਰਿਤਸਰ ਤੋਂ ਆਇਆ ਹਾਂ, ਗੁਰੂ ਪਿਆਰਿਓ ਖੁਸ਼ੀ ਦੀ ਹੱਦ ਨਾ ਰਹੀ, ਨੈਣਾ ਚੋਂ ਪਰਲ ਪਰਲ ਅਥਰੂ ਵਗਣ ਲੱਗ ਪਏ। ਨੈਣਾ ਦੇ ਕੋਸੇ ਪਾਣੀ ਦੇ ਨਾਲ ਗੁਰਸਿੱਖ ਪਿਆਰੇ ਨੇ ਚਰਨ ਧੋ ਦਿੱਤੇ। ਉੱਠਿਆ, ਬੇਨਤੀ ਕੀਤੀ, ਗੁਰੂ ਪਿਆਰਿਓ ਸਤਿਗੁਰਾਂ ਨੇ ਜਿਹੜੀ ਚਿੱਠੀ ਭੇਜੀ ਹੈ ਉਹ ਮੈਨੂੰ ਬਖਸ਼ ਦਿਓ। ਗੁਰਸਿੱਖ ਪਿਆਰੇ ਨੇ ਆਖਿਆ, ਨਹੀਂ ਗੁਰਸਿੱਖ ਪਿਆਰਿਓ, ਸਤਿਗੁਰਾਂ ਨੇ ਹੁਕਮ ਕੀਤਾ ਏ ਕਿ ਪਹਿਲਾਂ 20 ਰੁਪਏ ਲੈਣੇ ਨੇ, ਫਿਰ ਚਿੱਠੀ ਦੇਣੀ ਹੈ। ਇਹ ਗੁਰਸਿੱਖ ਪਿਆਰੇ ਨੂੰ ਨਾਲ ਲੈ ਕੇ ਆਪਣੀ ਕੁੱਲੀ ਦੇ ਵਿੱਚ ਆਇਆ ਏ। ਕੁੱਲੀ ਵਿੱਚ ਆ ਕੇ ਆਪਣੀ ਘਰਵਾਲੀ ਨੂੰ ਦੱਸਿਆ, ਉਹਦੇ ਨਾਲ ਮਸ਼ਵਰਾ ਕਰਕੇ ਹੁਣ ਗਏ ਨੇ ਉਸ ਸੇਠ ਦੇ ਕੋਲ ਜਿੱਥੇ ਇਹ ਘਾਹ ਵੇਚਿਆ ਕਰਦਾ ਕਰਦੇ ਸਨ। ਉਸ ਸੇਠ ਕੋਲ ਜਾ ਕੇ ਬੇਨਤੀ ਕੀਤੀ ਹੈ, ਗੁਰੂ ਪਿਆਰਿਓ ਸਾਨੂੰ ਮਾਇਆ ਦੀ ਲੋੜ ਹੈ, ਅਸੀਂ ਤੇਰੇ ਕੋਲ ਨੌਕਰੀ ਜਿਹੜੀ ਹੈ ਮੇਰੀ ਘਰਵਾਲੀ ਤੁਹਾਡੇ ਝੂਠੇ ਭਾਂਡੇ ਵਾਜਦਿਆਂ ਕਰੇਗੀ, ਤੁਹਾਡੇ ਘਰ ਦੇ ਕੰਮ ਕਾਰ ਕਰਦਿਆਂ ਕਰੇਗੀ, ਤੇ ਮੈਂ ਵੀ ਵੱਧ ਤੋਂ ਵੱਧ ਜਿੰਨੀ ਹੋ ਸਕਦੀ ਹੋਈ ਤੁਹਾਡੀ ਨੌਕਰੀ ਕਰਾਂਗਾ, ਚਾਕਰੀ ਕਰਾਂਗਾ, ਮੈਨੂੰ 20 ਰੁਪਇਆਂ ਦੀ ਰਕਮ ਦੇ ਦਿਓ। ਸੋ ਗੁਰੂ ਪਿਆਰਿਓ ਘਰਵਾਲੀ ਦੇ ਇਸ ਨੌਕਰੀ ਦੇ ਬਦਲੇ ਦੇ ਵਿੱਚ ਸੇਠ ਨੇ 20 ਰੁਪਇਆਂ ਦੀ ਰਕਮ ਦੇ ਦਿੱਤੀ ਹੈ, ਤੇ ਇਹ 20 ਰੁਪਏ ਦੇ ਕੇ ਜਦੋਂ ਸਤਿਗੁਰਾਂ ਦੀ ਚਿੱਠੀ ਲਈ ਲਾ ਕੇ ਮਸਤਕ ਦੇ ਨਾਲ ਖੋਲ ਕੇ ਪੜ੍ਹੀ ਹੈ, ਚਿੱਠੀ ਦੇ ਵਿੱਚ ਸਿਰਫ ਇੰਨਾ ਹੀ ਲਿਖਿਆ ਏ, ਤੀਰਥ ਮੰਜ ਅੰਮ੍ਰਿਤਸਰ ਆ ਜਾ। ਗੁਰੂ ਪਿਆਰਿਓ ਸਤਿਗੁਰਾਂ ਨੇ ਸੱਦਿਆ ਏ, ਇੰਨਾ ਹੀ ਚਾਅ ਬਣਾਏ ਕਿ ਸੰਗਤਾਂ ਦੀਆਂ ਭੀੜਾਂ ਵਿੱਚ ਘਿਰੇ ਰਹਿਣ ਵਾਲੇ ਸਤਿਗੁਰਾਂ ਨੂੰ ਤੀਰਥ ਮੰਜ ਤੇਰੇ ਵਰਗਾ ਕਿਰਮ ਵੀ ਯਾਦ ਹੈ, ਸਤਿਗੁਰਾਂ ਨੇ ਤੇਰਾ ਨਾਮ ਲੈ ਕੇ ਤੈਨੂੰ ਸੱਦਿਆ ਈ, ਤੈਨੂੰ ਬੁਲਾਇਆ ਈ, ਸਤਿਗੁਰਾਂ ਨੇ ਯਾਦ ਕੀਤਾ। ਗੁਰੂ ਪਿਆਰਿਓ ਇਹ ਅੰਮ੍ਰਿਤਸਰ ਵੱਲ ਨੂੰ ਤੁਰ ਪਿਆ ਏ। ਜਦੋਂ ਅੰਮ੍ਰਿਤਸਰ ਪਹੁੰਚਿਆ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਬਾਰਕ ਚਰਨ ਪਰਸੇ, ਸਤਿਗੁਰਾਂ ਨੇ ਆਖਿਆ ਤੀਰਥ ਮੰਜ ਸੇਵਾ ਕਰਿਆ ਕਰ, ਸਮਾਂ ਆਉਣ ਤੇ ਸਿੱਖੀ ਜਿਹੜੀ ਹੈ ਤੈਨੂੰ ਸੰਪੂਰਨ ਰੂਪ ਵਿੱਚ ਮਿਲ ਜਾਵੇਗੀ, ਪਰ ਪਹਿਲਾਂ ਅਜੇ ਸੇਵਾ ਦੀ ਘਾਟ ਹੈ, ਸੇਵਾ ਕਰਨੀ ਪਵੇਗੀ। ਸੱਤ ਵਚਨ ਸਤਿਗੁਰੂ ਜੀ, ਗੁਰੂ ਕੇ ਲੰਗਰ ਦੀਆਂ ਲੱਕੜਾਂ ਲਿਆਉਣ ਦੀ ਸੇਵਾ ਮਿਲ ਗਈ। ਗੁਰੂ ਪਿਆਰਿਓ ਇਹ ਲੱਕੜਾਂ ਲਿਆਉਂਦਾ, ਗੁਰੂ ਕੇ ਲੰਗਰ ਵਿੱਚ ਸੁੱਟਦਾ, ਸਮਾਂ ਆਪਣੀ ਚਾਲੇ ਤੁਰਦਾ ਜਾਂਦਾ ਏ। ਇੱਕ ਦਿਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਰੋਕ ਲਿਆ, ਕਹਿੰਦੇ ਤੀਰਥ ਮੰਜ ਸੇਵਾ ਕਰਦਾ ਹੁੰਦਾ? ਹਾਂਜੀ ਸਤਿਗੁਰੂ ਜੀ, ਸੇਵਾ ਕਰਦਾ ਹੁੰਦਾ ਜੀ, ਲੱਕੜਾਂ ਲਿਆ ਕੇ ਗੁਰੂ ਕੇ ਲੰਗਰ ਦੇ ਵਿੱਚ ਮੈਂ ਸੇਵਾ ਜਿਹੜੀ ਨਿਭਾ ਰਿਹਾ ਹਾਂ, ਤੇ ਫਿਰ ਪ੍ਰਸ਼ਾਦਾ ਕਿੱਥੋਂ ਛਕਦਾ? ਸਤਿਗੁਰੂ ਜੀ ਗੁਰੂ ਕੇ ਲੰਗਰ ਚੋਂ। ਸਤਿਗੁਰੂ ਜੀ ਕਹਿੰਦੇ ਅੱਛਾ ਤੀਰਥ ਮੰਜ, ਫੇਰ ਤਾਂ ਤੂੰ ਆਪਣੀ ਕਿਰਤ ਦਾ ਫਲ ਨਾਲੋ ਨਾਲ ਲਈ ਜਾਂਦਾ ਏ, ਇੱਧਰ ਕਿਰਤ ਕਰਦਾ ਏ ਤੇ ਇੱਧਰ ਕਿਰਤ ਦੀ ਮਜ਼ਦੂਰੀ ਜਿਹੜੀ ਆ ਉਹ ਲਈ ਜਾਂਦਾ ਏ। ਗੁਰੂ ਪਿਆਰਿਓ ਜੇ ਹੁੰਦਾ ਸਾਡੇ ਵਰਗਾ ਸਿੱਖ ਦੇ ਪਤਾ ਨੀ ਕਿੰਨੇ ਕੁ ਉਲਾਮੇ ਦੇਂਦਾ। ਸਤਿਗੁਰੂ ਜੀ ਤਾਂ ਇੰਨੀ ਗੱਲ ਕਹਿ ਕੇ ਤੁਰ ਗਏ ਨੇ, ਇਹਨੇ ਮਾਰਿਆ ਢੱਡ ਤੇ ਹੱਥ, ਉਹ ਕਹਿੰਦਾ ਕਮਲਿਆ ਤੂੰ ਸਾਰੀ ਮੇਰੀ ਜਿਹੜੀ ਏ ਸੇਵਾ ਜਿਹੜੀ ਇਹਦੇ ਵਿੱਚ ਹੀ ਸਾਰ ਦਿੱਤੀ। ਕਹਿੰਦਾ
ਸਤਿਗੁਰੂ ਜੀ ਆਪ ਜੀ ਦਾ ਸ਼ੁਕਰ ਹੈ ਮੈਨੂੰ ਬਚਾ ਲਿਆ, ਨਹੀਂ ਤਾਂ ਮੈਂ ਤਾਂ ਸੇਵਾ ਆਪਣੇ ਪੇਟ ਦੀ ਅੱਗ ਵਿੱਚ ਹੀ ਸਾੜੀ ਜਾਂਦਾ ਸਾਂ, ਤੁਸੀਂ ਮੇਰੇ ਤੇ ਕਿਰਪਾ ਕੀਤੀ ਹੈ। ਸਤਿਗੁਰੂ ਜੀ ਦਾ ਸ਼ੁਕਰਾਨਾ ਕਰਦਾ, ਪਾਤਸ਼ਾਹ ਜੀ ਤੁਸੀਂ ਮੇਰੀ ਘਾਲ ਬਚਾ ਲਈ, ਮੇਰੀ ਸੇਵਾ ਬਚਾ ਲਈ, ਹੁਣ ਅੱਜ ਤੋਂ ਸ਼ੁਰੂ ਕਰ ਦਿੱਤਾ ਏ। ਇਹਨੇ ਪਹਿਲਾਂ ਇੱਕ ਪੰਡ ਲੱਕੜਾਂ ਦੀ ਲੈ ਕੇ ਆਉਣੀ, ਉਹ ਗੁਰੂ ਕੇ ਲੰਗਰ ਦੇ ਵਿੱਚ ਸੁੱਟਣੀ, ਫਿਰ ਦੂਸਰੀ ਪੰਡ ਲਿਆਉਣੀ, ਉਹ ਬਾਹਰ ਵੇਚ ਕੇ ਫਿਰ ਆਪ ਪ੍ਰਸ਼ਾਦਾ ਛਕਣਾ ਸ਼ੁਰੂ ਕਰ ਦਿੱਤਾ। ਜੇ ਕੋਈ ਪੈਸਾ ਬਚ ਜਾਣਾ ਤਾਂ ਉਹ ਵੀ ਗੁਰੂ ਕੀ ਗੋਲਕ ਵਿੱਚ ਗੁਰੂ ਕੇ ਲੰਗਰ ਵਿੱਚ ਪਾ ਦੇਣਾ। ਗੁਰੂ ਪਿਆਰੂ ਸਮਾਂ ਹੁਣ ਜਿਹੜਾ ਇਹ ਉਹ ਆ ਗਿਆ ਏ ਜਦੋਂ ਇਸ ਨੂੰ ਹੁਣ ਉਹ ਡਿਗਰੀ ਮਿਲਣੀ ਹੈ ਜਦੋਂ ਸਾਰੇ ਤਰਸਦੇ ਤੇ ਗੁਰੂ ਦੇ ਘਰ ਦੇ ਵਿੱਚ ਗੁਰੂ ਦੀਆਂ ਵੱਡੀਆਂ ਬਖਸ਼ਿਸ਼ਾਂ ਦੇ ਨਾਲ ਨਿਵਾਜਿਆ ਜਾਣਾ ਏ। ਆ ਗਿਆ ਇਹ ਸਮਾਂ। ਇੱਕ ਦਿਨ ਇਹ ਲੱਕੜਾਂ ਲੈਣ ਗਿਆ, ਵੇਖਦਾ ਓ ਸਾਹਮਣੇ ਕੋਈ ਘਟਾ ਉੱਠੀ ਏ, ਵੇਖਦਿਆਂ ਹੀ ਇਹ ਕਾਲੀ ਘਟਾ ਕਾਲੀ ਤੂਫਾਨ ਵਾਂਗੂ ਇਹ ਹਨੇਰੀ ਇੰਨੀ ਤੇਜ਼ ਵਗਦੀ ਏ ਕਿ ਇਹਨੇ ਸਿਰ ਤੇ ਲੱਕੜਾਂ ਚੱਕੀਆਂ ਹੋਈਆਂ ਨੇ। ਇੱਕ ਪੈਰ ਇਹ ਗਾਂਹ ਨੂੰ ਕਰਦਾ ਏ, ਹਵਾ ਇਹਨੂੰ ਧੱਕ ਕੇ ਦੋ ਪੈਰ ਪਿਛਾਂਹ ਨੂੰ ਲੈ ਜਾਂਦੀ ਏ। ਇਸੇ ਹੀ ਕਸ਼ਮ ਕਸ਼ ਦੇ ਵਿੱਚ ਕਿਤੇ ਗਾਂਹ ਨੂੰ ਜਾਂਦਾ ਏ, ਕਿਤੇ ਪਿਛਾਂਹ ਨੂੰ ਆਉਂਦਾ ਏ। ਇਹ ਇੱਕ ਅੱਧ ਢੱਠੇ ਖੂਹ ਦੇ ਵਿੱਚ ਡਿੱਗ ਪੈਂਦੇ ਨੇ। ਕਈ ਵਿਅਕਤੀ ਕਹਿਣਗੇ ਸਿਰਫ ਇਹ ਨਿਰੀਆਂ ਪੂਰੀਆਂ ਢਾਡੀਆਂ ਦੀਆਂ ਬਣਾਈਆਂ ਗੱਲਾਂ ਨੇ। ਗੁਰੂ ਪਿਆਰਿਓ ਅੱਜ ਵੀ ਤੁਸੀਂ ਸੁਲਤਾਨ ਵਿੰਡ ਜਿਹੜਾ ਅੰਮ੍ਰਿਤਸਰ ਜਦੋਂ ਸ਼ਹੀਦਾਂ ਦੇ ਗੁਰਦੁਆਰੇ ਤੋਂ ਆਪਾਂ ਤਰਨ ਤਾਰਨ ਸਾਹਿਬ ਨੂੰ ਜਾਂਦੇ ਹਾਂ, ਸੁਲਤਾਨ ਵਿੰਡ ਰਸਤੇ ਵਿੱਚ ਆਉਂਦਾ ਨਹਿਰ ਦੇ ਕੰਢੇ ਤੇ, ਉੱਥੇ ਅੱਜ ਵੀ ਇਹ ਭਾਈ ਮਾਂਝ ਜੀ ਦਾ ਖੂਹ ਜਿਹੜਾ ਹੈ ਉਹ ਮੌਜੂਦ ਹੈ। ਭਾਈ ਮਾਂਝ ਜੀ ਦਾ ਗੁਰੂ ਘਰ ਬੜਾ ਸ਼ਾਨਦਾਰ ਬਣਿਆ ਹੋਇਆ ਹੈ ਤੇ ਉਹ ਖੂਹ ਬਕਾਇਦਾ ਤੌਰ ਤੇ ਸੰਭਾਲ ਕੇ ਜਿਹੜਾ ਯਾਦਗਾਰ ਵਜੋਂ ਰੱਖਿਆ ਹੋਇਆ ਹੈ। ਇਸ ਖੂਹ ਵਿੱਚ ਡਿੱਗ ਪਏ ਤੇ ਆਪਣੇ ਸਿਰ ਤੋਂ ਗੁਰੂ ਕੇ ਲੰਗਰ ਦੀਆਂ ਲੱਕੜਾਂ ਨਹੀਂ ਡਿੱਗਣ ਦਿੱਤੀਆਂ, ਕੁਝ ਸੱਟਾਂ ਵੀ ਲੱਗੀਆਂ, ਪਰ ਸਾਰੀ ਰਾਤ ਇਸ ਲੱਕੜਾਂ ਦੀ ਪੰਡ ਨੂੰ ਸਿਰ ਤੇ ਚੱਕੀ ਪਾਣੀ ਵਿੱਚ ਖਲੋਤੇ ਰਹੇ। ਜੇ ਸਾਡੇ ਵਰਗਾ ਹੁੰਦਾ ਪਤਾ ਨਹੀਂ ਕਿੰਨੇ ਇੱਥੇ ਵੀ ਉਲਾਂਭੇ ਦਿੰਦਾ, ਪਾਤਸ਼ਾਹ ਜੀ ਹੱਜ ਤਾਂ ਹੱਦ ਹੀ ਕਰ ਦਿੱਤੀ, ਮੈਨੂੰ ਖੂਹ ਵਿੱਚ ਹੀ ਸੁੱਟ ਦਿੱਤਾ ਏ। ਪਰ ਨਹੀਂ, ਇੱਥੇ ਇਹ ਅਰਦਾਸਾਂ ਕਰਦਾ ਏ, ਸਤਿਗੁਰੂ ਜੀ ਮੈਨੂੰ ਕਰਮ ਨੂੰ ਮਾਫ ਕਰ ਦਿਓ, ਅੱਜ ਮੈਂ ਗੁਰੂ ਕੇ ਲੰਗਰ ਵਿੱਚ ਲੱਕੜਾ ਨਹੀਂ ਪਹੁੰਚਾ ਸਕਿਆ, ਮੇਰੀ ਗੁਸਤਾਖੀ ਮਾਫ ਕਰ ਦਿਓ, ਮੈਂ ਸੇਵਾ ਨਹੀਂ ਨਿਭਾ ਸਕਿਆ, ਮੈਂ ਕੱਚਾ ਹਾਂ ਨਾ, ਮੈਂ ਕੱਚਾ ਸਿੱਖ ਸੀ, ਮੇਰੇ ਕੋਲੋਂ ਸੇਵਾ ਨਹੀਂ ਨਿਭਾ ਹੋਈ। ਸਾਰੀ ਰਾਤ ਗੜਗੜਾਉਂਦਾ ਰਿਹਾ ਏ ਤੇ ਗੁਰੂ ਪਿਆਰਿਓ ਜਦੋਂ ਅੰਮ੍ਰਿਤ ਵੇਲੇ ਕਿਤੇ ਮਾੜੀ ਜੇ ਸੁੱਕ ਜਿਹੜੀ ਏ ਇੱਧਰ ਉੱਧਰ ਹੋਈ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਬਾਰਕ ਚਰਨੇ ਛੱਡੇ ਤਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੇ ਆਸਣ ਤੋਂ ਉੱਠ ਕੇ ਗੁਰਸਿੱਖ ਪਿਆਰਿਆਂ ਨੂੰ ਕਹਿੰਦੇ ਨੇ, ਗੁਰਸਿੱਖ ਪਿਆਰਿਓ ਰੱਸੇ ਲੈ ਕੇ ਆ ਜਾਓ। ਆਪ ਜੋੜਾ ਵੀ ਨਹੀਂ ਪਾਇਆ ਕਿਉਂਕਿ ਬਾਪ ਹੈ ਨਾ ਸਾਡਾ, ਆਪਣੇ ਪੁੱਤਰਾਂ ਨੂੰ ਬਾਪ ਇਹੋ ਜਿਹੀ ਤਕਲੀਫ ਵਿੱਚ ਕਿਵੇਂ ਵੇਖ ਸਕਦਾ ਏ। ਸਾਡੇ ਤੋਂ ਹੀ ਨਹੀਂ ਪੁੱਤ ਬਣਿਆ ਜਾਂਦਾ, ਬਾਪੂ ਤਾਂ ਜਿਹੜਾ ਏ ਹਮੇਸ਼ਾ ਹੀ ਸਾਡਾ ਬਾਪ ਹੈ। ਚਰਨ ਸਨ ਗੁਰ ਏਕ ਪੈਦਾ ਜਾਏ ਚੱਲ, ਸਤਿਗੁਰੂ ਕੋਟ ਪੈਦਾ ਆਗੇ ਹੋਏ ਲੇਟ ਹੈ, ਸਾਡੇ ਕੋਲੋਂ ਹੀ ਨਹੀਂ ਕੋਈ ਕਦਮ ਪੁੱਟਿਆ ਜਾਂਦਾ। ਅਸੀਂ ਇੱਕ ਕਦਮ ਪੁੱਟ ਕੇ ਵੇਖੀਏ ਤਾਂ ਸਹੀ, ਸਤਿਗੁਰੂ ਜੀ ਤਾਂ ਕਰੋੜਾਂ ਹੀ ਕਦਮ ਚੱਲ ਕੇ ਸਾਨੂੰ ਆਪਣੇ ਗੱਲ ਨਾਲ ਲਾਉਣ ਵਾਸਤੇ ਤਿਆਰ ਬਰ ਤਿਆਰ ਨੇ, ਪਰ ਸਾਡੇ ਤੋਂ ਤੁਰਿਆ ਨਹੀਂ ਜਾਂਦਾ। ਗੁਰੂ ਪਿਆਰ ਸਤਿਗੁਰੂ ਜੀ ਦੇ ਹੁਕਮ ਕਰਨ ਦੀ ਦੇਰ ਹੈ, ਗੁਰਸਿੱਖ ਪਿਆਰੇ ਮਗਰੇ ਮਗਰੇ ਕੋਈ ਰੱਸੇ ਲੈ ਕੇ ਤੁਰ ਪਿਆ ਏ, ਕੋਈ ਸਤਿਗੁਰੂ ਜੀ ਦਾ ਜੋੜਾ ਲੈ ਕੇ ਤੁਰ ਪਿਆ ਏ, ਕਿਸੇ ਨੇ ਘੋੜਾ ਫੜਿਆ ਹੋਇਆ ਏ, ਪਰ ਸਤਿਗੁਰੂ ਜੀ ਲੰਘੇ ਪੈਰੀ ਵਾਹੋਦਾਈ ਤੁਰੇ ਜਾਂਦੇ ਨੇ, ਮਗਰੇ ਗੁਰਸਿੱਖ ਪਿਆਰੇ ਤੁਰੇ ਜਾਂਦੇ ਨੇ, ਪਹੁੰਚ ਗਏ ਨੇ ਸੁਲਤਾਨ ਵਿੰਡ ਦੇ ਇਸ ਖੂਹ ਦੇ ਕਿਨਾਰੇ ਤੇ। ਸਤਿਗੁਰੂ ਜੀ ਨੇ ਹੁਕਮ ਕੀਤਾ ਖੂਹ ਦੇ ਵਿੱਚ ਰੱਸਾ ਸੁੱਟਿਆ ਜਾਵੇ, ਗੁਰਸਿੱਖ ਪਿਆਰਿਆਂ ਨੇ ਖੂਹ ਵਿੱਚ ਰੱਸਾ ਸੁੱਟਿਆ ਤੇ ਕਹਿੰਦੇ ਭਾਈ ਜਿਹੜਾ ਵੀ ਤੂੰ ਹੈ ਆ ਰੱਸਾ ਫੜ ਤੇ ਬਾਹਰ ਆ ਜਾ। ਕਹਿੰਦਾ ਨਹੀਂ ਜੀ, ਪਹਿਲਾਂ ਮੈਂ ਗੁਰੂ ਕੇ ਲੰਗਰ ਦੀਆਂ ਲੱਕੜਾਂ ਬਾਹਰ ਕੱਢਾਂਗਾ। ਉਸ ਰੱਸੇ ਦੇ ਨਾਲ ਗੁਰੂ ਕੇ ਲੰਗਰ ਦੀਆਂ ਲੱਕੜਾਂ ਬੰਨੀਆਂ, ਗੁਰਸਿੱਖ ਪਿਆਰਿਆਂ ਨੇ ਲੱਕੜਾਂ ਕੱਢੀਆਂ, ਫਿਰ ਦੁਬਾਰਾ ਰੱਸਾ ਜਦੋਂ ਬਰਾਇਆ ਭਾਈ ਤੀਰਥ ਮੰਝ ਜੀ ਬਾਹਰ ਆਏ ਨੇ, ਉਸੇ ਤਰ੍ਹਾਂ ਲਿਪੜੇ ਤਿਬੜੇ ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਲਾਵੇ ਚ ਲੈ ਲਿਆ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਛਾਤੀ ਦੇ ਨਾਲ ਲੱਗਿਆ ਜਿਵੇਂ ਮਨ ਦਾ ਕਣ ਪਾ ਦਿਆ ਹੋਵੇ, ਨੈਣਾਂ ਵਿੱਚੋਂ ਪਿਆਰ ਦੇ ਪਰਲ ਪਰਲ ਥਰੂ ਵਗਦੇ ਨੇ ਤੇ ਸਤਿਗੁਰੂ ਜੀ ਕਹਿੰਦੇ ਤੀਰਥ ਮੰਝ ਤੇਰੀ ਸੇਵਾ ਪ੍ਰਵਾਨ ਹੋਈ, ਅੱਜ ਮੰਗਲਾ ਜੋ ਵੀ ਮੰਗੇਗਾ ਉਹੀ ਮਿਲੇਗਾ। ਗੜਗੜਾ ਉੱਠਿਆ ਕਹਿੰਦਾ ਪਾਤਸ਼ਾਹ ਜੀ ਜੇ ਹੁਣ ਵੀ ਮੈਂ ਮੰਗਣਾ ਹੀ ਹੈ ਤਾਂ ਫਿਰ ਬਖਸ਼ਿਸ਼ ਕਾਹਦੀ ਹੈ, ਮੇਰੀ ਮੰਗਣ ਵਾਲੀ ਬਿਰਤੀ ਮਾਰ ਦਿਓ।
ਮੈਂ ਅੱਜ ਤੋਂ ਬਾਅਦ ਆਜ਼ਾਦੀ ਹੋ ਜਾਵਾਂ, ਮੈਨੂੰ ਭੁੱਖੀ ਕੋਈ ਨਾ ਰਹੇ, ਮੈਨੂੰ ਆਜ਼ਾਦੀ ਬਣਾ ਦਿਓ। ਭਾਈ ਤੀਰਥ ਮੱਝ ਦੀ ਸਤਿਗੁਰੂ ਜੀ ਦੇ ਹਜ਼ੂਰ ਹੱਥ ਜੋੜ ਕੇ ਇਹ ਆਜ਼ਾਦੀ ਬਣਦੀ ਕਾਮਨਾ ਬੇਨਤੀ ਇੰਜ ਕਰਦੇ ਨੇ।

0: ਲੱਗੇ ਖੇਡਾ ਖੇਡਾ ਦਾ ਕੀ ਮੌਲਾ
1: ਜਿਹਦਾ ਹੈ ਆਪ

0: ਸੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਹਜ਼ੂਰ ਖਲੋ ਕੇ ਬੇਨਤੀ ਕਰਦਾ ਹੈ ਤੀਸ ਮੰਡ, ਸਤਿਗੁਰੂ ਜੀ ਮੈਨੂੰ ਆਜ਼ਾਦੀ ਬਣਾ ਦਿਓ, ਮੇਰੀ ਮੰਗਣ ਵਾਲੀ ਬਿਰਤੀ ਮਾਰ ਦਿਓ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਤੁੱਠੇ ਕਹਿੰਦੇ ਵਾਹ ਤੀਰਥ ਮੰਡ, ਇੰਨੀ ਘਾਲਣਾ ਘਾਲ ਕੇ ਆਜ਼ਾਦੀ ਹੋਣਾ ਮੰਗਿਆ ਈ, ਠੀਕ ਹੈ ਤੂੰ ਆਜ਼ਾਦੀ ਹੋ, ਪਰ ਅੱਜ ਸਾਡਾ ਦਿਲ ਕਰਦਾ ਏ ਕਿ ਕੁਝ ਨਾ ਕੁਝ ਤੈਨੂੰ ਜ਼ਰੂਰ ਦਈਏ, ਕੁਝ ਨਾ ਕੁਝ ਜ਼ਰੂਰ ਮੰਗ। ਅੱਛਾ ਸਤਿਗੁਰੂ ਜੀ, ਬਸ ਫਿਰ ਇਹੀ ਜੋਦੜੀ ਆ ਜੀ, ਅੱਜ ਤੋਂ ਬਾਅਦ ਕਿਸੇ ਵੀ ਗੁਰਸਿੱਖ ਪਿਆਰੇ ਦੀ ਇੰਨੀ ਕਰੜੀ ਪ੍ਰੀਖਿਆ ਨਾ ਲਿਓ। ਅਸੀਂ ਕਲਯੁਗੀ ਜੀਵ ਆ ਨਾ ਪਾਤਸ਼ਾਹ ਜੀ, ਪਤਾ ਨੀ ਕਿਸੇ ਵੀ ਵੇਲੇ ਜਿਹੜੇ ਹਾਂ ਉਹ ਤਿਲਕ ਸਕਦੇ ਹਾਂ। ਅੱਗੋ ਤੋਂ ਸਾਡੀ ਬਾਂਹ ਫੜੀ ਰੱਖਿਓ, ਆਪ ਬਖਸ਼ਿਸ਼ਾਂ ਕਰਕੇ ਏਡੀ ਪ੍ਰੀਖਿਆ ਨਾ ਲਿਓ। ਸਤਿਗੁਰੂ ਜੀ ਨੇ ਹੁਣ ਤਾਂ ਬਖਸ਼ਿਸ਼ਾਂ ਦਾ ਮੀਂਹ ਪਾ ਦਿੱਤਾ, ਕਹਿੰਦੇ ਵਾਹ ਤੀਰਥ ਮੰਡ, ਜੇ ਮੰਗਿਆ ਹੀ ਤਾਂ ਉਹ ਵੀ ਦੂਸਰਿਆਂ ਵਾਸਤੇ। ਸਤਿਗੁਰੂ ਜੀ ਫਿਰ ਬਖਸ਼ਿਸ਼ਾਂ ਕਰਦੇ ਨੇ, ਮੰਝ ਪਿਆਰਾ ਗੁਰੂ ਕਹੋ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹੇ ਥਾ ਜਾ ਕੇ ਲੰਘਣ ਹਾਰਾ। ਜਿਸ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਖਿਆ ਸੀ ਕਿ ਦੋਹੇ ਥਾ ਬਾਣੀ ਕਾ ਬੋਹੇ ਥਾ, ਬਾਣੀ ਦਾ ਜਹਾਜ਼ ਆਖਿਆ ਸੀ ਧੰਨ ਗੁਰੂ ਅਰਜਨ ਦੇਵ ਜੀ ਨੂੰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ, ਤੇ ਉਸ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ ਭਾਈ ਤੀਰਥ ਮੰਝ ਤੇ ਕਿਰਪਾ ਕੀਤੀ ਹੈ ਕਿ ਤੂੰ ਗੁਰੂ ਦਾ ਜਹਾਜ਼ ਹੈ, ਤੇ ਜਿਹੜਾ ਵੀ ਤੇਰੇ ਕੋਲ ਆਵੇਗਾ ਤੇਰੇ ਪਿਆਰ ਦੇ ਸਦਕਾ ਉਹ ਵੀ ਇਸ ਜਹਾਜ਼ ਤੇ ਚੜ ਕੇ ਜਿਹੜਾ ਉਹ ਪਾਰ ਲੰਘੇਗਾ। ਮੰਝ ਪਿਆਰਾ ਗੁਰੂ ਕੋ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹੇ ਥਾ ਜੱਗ ਲੰਘਣ ਹਾਰਾ। ਫਿਰ ਸਤਿਗੁਰੂ ਜੀ ਨੇ ਇੱਕ ਤਵੀ ਦਿੱਤੀ, ਮੈਂ ਮਿੰਟ ਤਾਂ ਜ਼ਰੂਰ ਇੱਕ ਦਾ ਵੱਧ ਲੈ ਰਿਹਾ, ਪਰ ਇਤਿਹਾਸ ਕੰਪਲੀਟ ਸੁਣਾਈਏ ਤਾਂ ਉਹਦਾ ਆਨੰਦ ਹੈ, ਕੁਛ ਲਾਹਾ ਮਿਲਦਾ ਏ। ਸਿਰਫ ਇੱਕੋ ਹੀ ਮਿੰਟ, ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਫਿਰ ਉਹਨੂੰ ਇੱਕ ਲੋਹ ਦਿੱਤੀ, ਤਵੀ ਦਿੱਤੀ, ਜਾ ਤੀਸ ਮੰਡ ਗੁਰੂ ਕਾ ਲੰਗਰ ਚਲਾ ਦੇ, ਆਪਣੇ ਇਲਾਕੇ ਵਿੱਚ ਜਾ ਕੇ ਗੁਰਮਤ ਦਾ ਪ੍ਰਚਾਰ ਕਰ। ਉਹ ਲੋਹ ਅੱਜ ਵੀ ਕੰਗ ਮਾਈ ਦਾ ਵਿਖੇ ਪਈ ਹੈ। ਗੁਰੂ ਪਿਆਰੋ, ਵਿਸ਼ੇਸ਼ਤਾ ਇਹ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਐਸੀ ਬਖਸ਼ਿਸ਼ ਵਰਤੀ ਕਿ ਉਹਦੇ ਤੇ ਭਾਵੇਂ ਕੁਆਂਟਲਾਂ ਵੱਧੀ ਜਿਹੜਾ ਪ੍ਰਸ਼ਾਦੇ ਪਕਾ ਲਓ ਤੁਸੀਂ, ਉਹਦੇ ਥੱਲੇ ਕਾਲਖ ਨਹੀਂ ਲੱਗਦੀ। ਅੱਜ ਵੀ ਤੁਸੀਂ ਜਾ ਕੇ ਉਸ ਲੋਹ ਦੇ ਦਰਸ਼ਨ ਕਰ ਸਕਦੇ ਹੋ। ਬਖਸ਼ਿਸ਼ਾਂ ਵਰਤਦੀਆਂ ਨੇ ਗੁਰੂ ਦੀਆਂ। ਜਿਹੜੇ ਸਾਡੇ ਬਹੁਤ ਸਾਰੇ ਜਿਹੜੇ ਅੱਜ ਦੇ ਅਜੋਕੇ ਜਿਹੜੇ ਨਾ ਸਾਇੰਸ ਦੀਆਂ ਗੱਲਾਂ ਕਰਦੇ ਨੇ, ਸਾਇੰਸ ਆਹ ਨਹੀਂ ਕਹਿੰਦੀ, ਉਹ ਨਹੀਂ ਕਹਿੰਦੀ, ਉਹ ਜੋ ਮਰਜ਼ੀ ਕਵੇ ਅਸੀਂ ਮੰਨਦੇ ਹਾਂ ਬਾਣੀ ਨੂੰ। ਪ੍ਰਭ ਭਾਵ ਹੈ ਬੈਨ ਸਾਸ ਤੇ ਰੱਖੇ ਸਤਿਗੁਰ ਮੇਰਾ ਮਾਰਜੀ ਵੱਲ ਹੈ। ਸੋ ਗੁਰੂ ਪਿਆਰਿਓ, ਗੁਰੂ ਸਭ ਕੁਝ ਕਰ ਸਕਦਾ ਏ। ਇੰਨੀਆਂ ਕੁ ਬੇਨਤੀਆਂ ਦੇ ਨਾਲ ਅਸੀਂ ਖਿਮਾ ਦੇ ਜਾ ਚੁੱਕਾਂ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ, ਸੰਗਤ ਬਖਸ਼ਣਹਾਰ ਹੁੰਦੀ ਹੈ, ਸਾਡੀਆਂ ਭੁੱਲਾਂ ਨਾ ਚਿਤਾਰਿਓ, ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰ ਦਿਓ, ਸਤਿਗੁਰੂ ਜੀ ਸਾਨੂੰ ਅੱਗੋਂ ਤੋਂ ਮਤ ਦੇ ਦੇਣ, ਚੜ੍ਹਦੀ ਕਲਾ ਵਿੱਚ ਆਪਣੇ ਚਰਨਾਂ ਦੀ ਸਤਿਗੁਰੂ ਜੀ ਸੇਵਾ ਕਰਵਾਉਂਦੇ ਰਹਿਣ। ਸਮੁੱਚੀ ਸੰਗਤ ਦਾ ਧੰਨਵਾਦ ਹੈ ਕਿ ਤੁਸੀਂ ਇਤਿਹਾਸ ਦਾ ਮਾਣ ਕੀਤਾ, ਸਤਿਗੁਰੂ ਜੀ ਆਪ ਜੀ ਨੂੰ ਚੜ੍ਹਦੀਆਂ ਕਲਾ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਣ। ਸਾਰੀ ਪ੍ਰਬੰਧਕੀ ਕਮੇਟੀ ਦਾ ਧੰਨਵਾਦ ਹੈ ਜਿਨ੍ਹਾਂ ਨੇ ਸੰਗਤਾਂ ਦੇ ਚਰਨਾਂ ਦੀ ਸੇਵਾ ਕਰਨ ਦਾ ਸੁਭਾਗ ਬਖਸ਼ਿਆ। ਵਿਸ਼ੇਸ਼ ਤੌਰ ਤੇ ਭਾਜੀ ਸੁਖਦੇਵ ਸਿੰਘ ਜੀ, ਬੈਨੀਪਾਲ ਸਾਹਿਬ, ਮੇਰੇ ਇਹ ਵੱਡੇ ਭਰਾਤਾ ਨੇ, ਵੱਡੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਿ ਸੰਗਤਾਂ ਦੀ ਸੇਵਾ ਕਰਨ ਦਾ ਇਹਨਾਂ ਨੇ ਮੈਨੂੰ ਮੌਕਾ ਬਖਸ਼ਿਆ। ਤੇ ਮੇਰੇ ਆਹ ਨੌਜਵਾਨ ਵੀਰ ਦੀ ਮੈਂ ਜ਼ਰੂਰ ਗੱਲ ਕਰਾਂਗਾ, ਧਾਲੀਵਾਲ ਸਾਹਿਬ, ਬੜੇ ਹੀ ਪਿਆਰ ਦੇ ਨਾਲ ਇਹਨਾਂ ਨੇ ਸੱਤੇ ਦਿਨ ਹੀ ਜਿਹੜਾ ਪ੍ਰੋਗਰਾਮ ਸੁਣਿਆ ਹੈ, ਇੱਕ ਅੱਧਾ ਦਿਨ ਸ਼ਹਿਰ ਵਿੱਚੋਂ ਗੈਰ ਹਾਜ਼ਰ ਰਹੇ, ਆ ਕੇ ਦੂਸਰੇ ਦਿਨ ਇਹਨਾਂ ਨੇ 21 ਰੁਪਏ ਰੋਜ਼ਾਨਾ ਦੇ ਇਹਨਾਂ ਦੇ ਜਿਹੜੇ ਨੇ ਉਹ ਇਹ ਇਤਿਹਾਸ ਨੂੰ ਸੁਣ ਕੇ ਸ਼ਰਧ ਆਪਣੀ ਜਿਹੜੀ ਪ੍ਰਗਟ ਕਰਦੇ ਨੇ। ਬਹੁਤ ਬਹੁਤ ਧੰਨਵਾਦ, ਸਮੁੱਚੇ ਤੌਰ ਤੇ ਬਹੁਤ ਬਹੁਤ ਧੰਨਵਾਦ ਕੋਟਾਨਪੁਰ ਸ਼ੁਕਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਹਨਾਂ ਨੇ ਆਪਣੇ ਕੁੱਕਰਾਂ ਦੇ ਕੋਲੋਂ ਆਪਣੇ ਚਰਨਾਂ ਦੀ ਸੇਵਾ ਆਪ ਹੀ ਕਰਵਾ ਲਈ ਹੈ। ਤੁਹਾਡੇ ਚਰਨਾਂ ਦੀ ਸੇਵਾ ਕਰ ਰਿਹਾ ਸੀ ਜਥਾ ਢਾਡੀ ਭਾਈ ਕੁਲਦੀਪ ਸਿੰਘ ਜੀ, ਕੋਮਲ ਪਿੰਡ ਨਵਾਂ ਪਿੰਡ ਦੋਨੇਵਾਲ ਜ਼ਿਲ੍ਹਾ ਜਲੰਧਰ, ਸੁਰੰਗੀ ਮਾਸਟਰ ਭਾਈ ਸੀਤਲ ਸਿੰਘ ਸੀਤਲ ਪਿੰਡ ਠੱਠਾ ਟਿੱਬਾ ਜ਼ਿਲ੍ਹਾ ਕਪੂਰਥਲਾ, ਤੇ ਮੇਰੇ ਨਾਲ ਪਾਸੇ ਢਾਡੀ ਭਾਈ ਬਲਵਿੰਦਰ ਸਿੰਘ ਪ੍ਰੇਮੀ ਪਿੰਡ ਲੋਹਾਰਾ ਜ਼ਿਲ੍ਹਾ ਲੁਧਿਆਣਾ, ਤੇ ਦਾਸ ਅਮਰਜੀਤ ਸਿੰਘ ਜੌਹਲ ਬਿਧੀਪੁਰੀਆ, ਜਿਹਨੂੰ ਤੁਸੀਂ 1992 ਦੇ ਵਿੱਚ ਜੋ ਸਤਿਗੁਰੂ ਜੀ ਨੇ ਦਾਸ ਤੋਂ ਗੀਤ ਲਿਖਵਾਏ ਸਨ, ਪੱਤਾ ਪੱਤਾ ਸਿੰਘਾਂ ਦਾ ਵੈਰੀ, ਬਚ ਬੁਰੇ ਹਾਲਾਤਾਂ ਤੋਂ ਪੱਤਾ ਪੱਤਾ ਸਿੰਘਾਂ ਦਾ ਵੈਰੀ, ਤੇ ਧੰਨ ਕਲਗੀ ਧਰ ਦੇ ਸ਼ੇਰ ਵੇਖੇ, ਦੁਨੀਆਂ ਦੇ ਮਰਦ ਦਲੇਰ ਵੇਖੇ, ਨਹੀਂ ਜ਼ਾਲਮ ਨੂੰ ਉਂਗਲਿਆ ਠੋਣ ਦਿੰਦੇ, ਸਿਰ ਲੱਥ ਦਾ ਬੇਸ਼ੱਕ ਲੱਥ ਜਾਵੇ, ਸਿੰਘ ਪੱਗ ਨੂੰ ਹੱਥ ਨਹੀਂ ਪਾਉਣ ਦਿੰਦੇ। ਇਹ ਗੀਤ ਸਤਿਗੁਰੂ ਜੀ ਨੇ ਲਿਖਵਾਏ, ਹੰਸਰਾਜ ਨੇ ਗਾਏ, ਤੇ ਤੁਸੀਂ ਸਾਨੂੰ ਮਾਣ ਬਖਸ਼ਿਆ, ਤੇ ਉਸ ਸਮੇਂ ਤੋਂ ਲੈ ਕਰਕੇ ਤੁਹਾਡੇ ਚਰਨਾਂ ਦੀ ਸੇਵਾ ਕਰਦੇ ਆ ਰਹੇ ਹਾਂ। ਇੰਨੀ ਕੁ ਸੇਵਾ ਪ੍ਰਵਾਨ ਕਰਿਓ, ਆਓ ਫਤਿਹ ਦੀ ਸਾਂਝ ਪਾਈਏ, ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਿ ਸ੍ਰੀ ਅਕਾਲ। ਪਰਮ ਸਤਿਕਾਰ ਜੋ ਸਤਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸੀ ਪੰਜਾਬ ਦਾ ਨਾਮੀ ਜਥਾ, ਸਾਡੀ ਜਥਾ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ ਜੌਲ ਅਤੇ ਉਹਨਾਂ ਦਾ ਜਥਾ। ਉਹਨਾਂ ਨੂੰ ਹੁਣ ਸਨਮਾਨ ਕਰਨ ਲਈ ਮੈਂ ਬੇਨਤੀ ਕਰਦਾ ਭਾਈ ਸਾਹਿਬ ਭਾਈ ਅਮਰਿੰਦਰ ਸਿੰਘ ਬਾਜਵਾ ਜੀ ਅਤੇ ਕਮੇਟੀ ਮੈਂਬਰਾਂ ਨੂੰ ਅਤੇ ਸੰਗਤ ਮੈਂਬਰਾਂ ਨੂੰ ਭਾਅ, ਉਹਨਾਂ ਨੂੰ ਸਾਰੇ ਤੁਹਾਡੀ ਜਥੇ ਨੂੰ ਬੇਨਤੀ ਆ ਕੇ ਸਨਮਾਨ ਪ੍ਰਾਪਤ ਕਰਨ ਦੇ ਲਈ ਲਓ ਜੀ। ਬੋਲੇ ਸੋ ਨਿਹਾਲ। ਖੋਲ ਦਿਓ ਜੀ, ਖੋਲ ਦਿਓ ਪਹਿਲਾਂ ਹੀ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ।

ਸ਼ਬਦ ਦਾ ਹਾਰਦਿਕ ਧੰਨਵਾਦ ਜੀ। ਤੇ ਫੋਟੋ ਤਾਂ ਮੈਂ ਕਰਾਉਂਦਾ ਇਹਦੇ ਨਾਲ ਫੋਟੋ ਨੇ ਕੀ। ਧੰਨਵਾਦ ਜੀ। ਮੈਂ ਹੁਣ ਸੂਚਨਾ ਕੋਈ ਨਹੀਂ ਦੇਣੀ, ਇੱਕ ਮੂਵੀ ਦੀ ਅਤੇ ਇੱਕ ਸੰਗਰਾਂਦ ਹੈਗੀ 16 ਤਰੀਕ ਨੂੰ ਜੀ, ਆਉਂਦੇ ਆ ਵੀਰਵਾਰ ਨੂੰ, ਅਤੇ ਮੂਵੀ ਦਿਖਾਈ ਜਾਣੀ ਆਉਂਦੇ ਸ਼ਨੀਵਾਰ ਸ਼ਾਮ ਨੂੰ 6 ਵਜੇ ਲਾਇਬ੍ਰੇਰੀ 'ਚ, ਐਤਵਾਰ ਨੂੰ 1 ਵਜੇ ਲਾਇਬ੍ਰੇਰੀ 'ਚ ਮੂਵੀ ਸਤਲੁਜ ਸਮੂਹ ਪਰਮ। ਸਭ ਨੂੰ ਬੇਨਤੀ ਹੈ ਪਰਿਵਾਰ ਸਮੇਤ ਆ ਕੇ ਉਸ ਵਿੱਚ ਅਤੇ ਉਹ ਦੇਖੋ। ਆਹ ਹੁਣ ਮੈਂ ਸਮਾਂ ਨਾ ਲਾਵਾਂ ਅਤੇ ਪਾਤਸ਼ਾਹ ਪਾਤਸ਼ਾਹ ਰਾਮ ਸਿੰਘ ਜੀ ਨੂੰ ਬੇਨਤੀ ਹੈ, ਆਪਾਂ ਅਰਦਾਸ ਅੱਧਾ ਘੰਟਾ ਲੇਟ ਕਰ ਲਈ ਅੱਜ, ਨਾ 10 ਮਿੰਟ ਸੱਚ 2:20 ਤੇ ਹੁਣ ਸੀ, ਉਹ 2:30 ਵਜੇ ਹੋਵੇਗੀ ਸੰਗਤਾਂ ਨੂੰ। ਸੰਗਤਾਂ ਪਾਸੋਂ ਮੈਂ ਆਪ ਨਿੱਜੀ ਤੌਰ 'ਤੇ ਖਿਮਾ ਮੰਗਦਾ 10 ਮਿੰਟ ਲੇਟ ਹੋਣ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਸੰਗ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਾਹਿਬ ਆਸ਼ੀਵਾਦੀ ਪਾਤਸ਼ਾਹ ਦਸਵੀਂ ਪ੍ਰਿਥਮ ਭਗਵਤੀ ਸਮਰਕਾ ਹੈ ਗੁਰੂ ਨਾਨਕ ਲਈ ਤਿਆ ਹੈ ਫਿਰ ਅੰਕਿਤਪੁਰ ਤੇ ਅਮਰਦਾਸ ਰਾਮਦਾਸ ਸੇਵੇ ਸਹਾਇ ਅਰਜਨ ਹਰਗੋਬਿੰਦ ਸਿਮਰ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤੇ ਆਇਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਾਰਨ ਉਹਨੂੰ ਦਿਆਵਤਾ ਹੈ ਸਭ ਥਾਂ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਂ ਹੋਏ ਸਹਾਇ ਦਸਾਂ ਪਾਤਸ਼ਾਹ ਦੇ ਪਿਤਰਾਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਦਾ ਧਿਆਨ ਕਰਕੇ ਘਰ ਸੱਚ ਬੋਲੋ ਜੀ ਵਾਹਿਗੁਰੂ ਗਰੀਬਨਵਾਜ ਆਪ ਜੀ ਦੇ ਪੰਜ ਪਿਆਰੀ ਚਾਰ ਸਾਹਿਬਜ਼ਾਦ ਦੇ ਚਾਲੀ ਮੁਕਤੇ ਹੱਟੀਆਂ ਝੱਪੀਆਂ ਝੱਪੀਆਂ ਜਿਹੜਾ ਨਾਮ ਜਪਿਆ ਵਣ ਚੱਕਿਆ ਦੇ ਚਲਾਈ ਤੇ ਵਾਹੀ ਦੇਖ ਡਿੱਡ ਕੀਤਾ ਤਨਾ ਪਿਆਰਿਆ ਸਤਿਆਰਾਂ ਦੀ ਕਮਾਈ ਦਾ ਧਿਆਨ ਰੱਖੀ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਲਾਈਆਂ ਚਰਖੀਆਂ ਤੇ ਚੜੇ ਆਰ ਨਚਲਾਏ ਗਏ ਗੁਰਦੁਆਰੇ ਸੇਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸੀ ਕਿਸੇ ਤਰੀਕੇ ਸਾਨੂੰ ਸਤਸੰਗ ਸਿੰਘ ਨਿਭਾਇਆ ਤਿੰਨਾਂ ਦੀ ਕਮਾਈ ਦਾ ਧਿਆਨ ਰੱਖੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਭ ਗੁਰਦੁਆਰਿਆਂ ਦਾ ਧਿਆਨ ਦਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਦਾ ਚਿਤ ਆਵਣ ਕਾਸਤ ਕਾ ਧਰਮ ਸਿੱਖੋ ਹੈ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦਰ ਸ਼ਰਿਆਇਤ ਦੇਹ ਦੇ ਇੱਕ ਫਤਿਹ ਬਿਰਧ ਕੀ ਪਹਿਸ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੁਰਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾਂ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਚੌਕੀਆਂ ਚੰਡੇ ਪੁੰਗੇ ਜੁਗ ਜੁਗਾ ਟਨ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਤ ਕੇ ਰੱਖੇ ਆਪ ਵਾਹਿਗੁਰੂ ਗੁਰੂ ਜੀ ਬਣਵਾਜ ਪੰਜ ਸਰਦਾਰ ਸਾਹਿਬ ਦਾ ਜੀਓ ਗੁਰਦੁਆਰਾ ਨਿਰਕਾਣਾ ਸਾਹਿਬ ਪੰਜਾਬ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਹਨਾਂ ਤੋਂ ਆਪ ਦੇ ਪੰਥ ਨੂੰ ਛੋੜਿਆ ਗਿਆ ਹੈ ਉਹਨਾਂ ਦੇ ਖੁੱਲ੍ਹੇ ਦਰਸ਼ਨ ਦੀ ਦਾਤ ਤੇ ਸੇਵਾ ਸੰਭਾਲ ਦਾ ਆਪਣੀ ਖਾਲਸਾ ਜੀ ਨੂੰ ਬਖਸ਼ੋ ਇਹ ਨਿਓਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸੇ ਗੁਰੂ ਧੰਨ ਧੰਨ ਗੁਰੂ ਦਾ ਦਰਤਾਰ ਮਿਲਦਾ ਜੀ ਉਹ ਆਪ ਦੇ ਚਰਨ ਕਮਲਾ ਦਰਦਾਸ ਜੀ ਆਪ ਦੀ ਬਖਸ਼ਿਸ਼ ਹੋਏ ਦਰਦਾਰ ਜੀ ਅੱਜ ਦੇ ਐਤਵਾਰ ਦੇ ਹਫ਼ਤਾ ਵਾਰੀ ਸੋਹਣੇ ਕੀਰਤਨ ਦਰਬਾਰ ਆਪ ਦੇ ਚਰਨਾਂ ਵਿੱਚ ਸੱਜੇ ਨੇ ਜੋ ਜਰਾਗੀ ਸਿੰਘਾਂ ਨੇ ਪੁੱਤਰ ਗੁਰਬਾਣੀ ਦਾ ਕੀਰਤਨ ਗਾਇਨ ਕੀਤੇ ਵਿਦਵਾਨ ਜੀ ਨੇ ਕਥਾ ਵਿਚਾਰਾ ਕੀਤੀ ਜਨਤਾ ਢਾਡੀ ਜਸੇ ਨਿਵਾਰਾ ਗਾਹਕ ਸੰਗਤਾਂ ਨੂੰ ਨਿਹਾਰ ਕੀਤਾ ਕਿਰਪਾ ਕਰੋ ਭੂਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪੜ੍ਹੀ ਬਾਣੀ ਸੋਟ ਕੇ ਸੱਚ ਕਰੋ ਪੁਰਾਣ ਗੁਰਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੀ ਹਿਰਦਿਆਂ ਚਾਹੁੰਦੀ ਇਬਾਦਤ ਕਰੋ ਜੀ ਅੱਗੋਂ ਤੋਂ ਸ਼ੋਰ ਤੇ ਮਿੱਤਰ ਬਾਣੀ ਚਾਹੁੰਦੀ ਮਾਲ ਬੁੱਧੀ ਬਖਸ਼ਿਸ਼ ਕਰੋ ਜਿਵੇਂ ਇਸ ਖੁਸ਼ੀ ਆਸ ਪਾਸ ਇਸ ਖੁਸ਼ ਵਿੱਚ ਆਪ ਡਰ ਕੇ ਸਿਆਦਰ ਭਾਈ ਨਰਿੰਦਰ ਪਾਲ ਸਿੰਘ ਜਿਹਨਾਂ ਨੇ ਪਰਸੋਂ ਰੋਜ਼ ਪਿੱਤਰ ਬਾਣੀ ਦੇ ਖਰੜ ਪਾਸਾ ਪ੍ਰਮ ਕਰਵਾਏ ਸਨ ਨਿਰਵਿਘਨਤਾ ਸਾਹਿਤ ਅੱਜ ਗੁਰੂ ਗੋਬਿੰਦ ਦਾ ਸੰਗ ਪਰਿਵਾਰ ਵੱਲੋਂ ਆਪਦੇ ਤੇਰਾ ਧੰਨਵਾਦ ਕਰ ਰਿਹਾ ਲੰਗਰਾਂ ਦੀ ਦੇਗਾਂ ਦੀ ਪ੍ਰਸ਼ਾਦ ਦੀ ਗਰੀਬ ਨਿਵਾਜ ਲਗਾਤਾਰ ਅਟੁੱਟ ਸੇਵਾ ਹੋ ਰਹੀ ਹੈ ਕਿਰਪਾ ਕਰੋ ਪਰਿਵਾਰ ਵੱਲੋਂ ਆਪਦੀ ਬੱਚਿਆਂ ਦਾ ਤਰਨ ਦਿੱਤਾਰ $5,000 ਆਪਦੇ ਚਾਨਾਂ ਭੇਟਾ ਕਿਤੇ ਪ੍ਰਵਾਨ ਕਰੋ ਕਮਾਈਆਂ ਸਭ ਕਰੋ ਘੱਟ ਵੱਧ ਦਿੱਤਾਰ ਪਰਿਵਾਰ ਦੀ ਸੇਵਾ ਪ੍ਰਵਾਨ ਕਰਨੀ ਤੇ ਹਮੇਸ਼ਾ ਵਾਸਤੇ ਚਾਲੀ ਵਾਰ ਬਖਸ਼ਿਸ਼ ਕਰਕੇ ਆਪਣੇ ਸੇਵਕਾਂ ਦੀ ਇਸ ਤਰ੍ਹਾਂ ਸੇਵਾ ਲੈਣ ਦੀ ਇਬਾਦਤ ਕਰਦੇ ਰਹਿਣਾ ਦਿੱਤਾਰ ਕਿਰਪਾ ਕਰੋ ਜੀ ਜਿਵੇਂ ਪਰਿਵਾਰ ਵੱਲੋਂ ਬੇਨਤੀ ਹੈ ਕਿ ਬੱਚਿਆਂ ਨੂੰ ਉੱਚੀ ਵਿਦਿਆ ਦਾਤ ਬਖਸ਼ਿਸ਼ ਕਰਨੀ ਅਤੇ ਬੱਚਿਆਂ ਦੇ ਵਿਆਹ ਸਮੇਂ ਅਕਸਰ ਆਪਣੇ ਸੇਵਕਾਂ ਦੀ ਸਹਾਇਤਾ ਬਖਸ਼ਿਸ਼ ਕਰਕੇ ਸਾਰੇ ਕਾਰਜ ਨਿਰਵਿਘਨਤਾ ਸਾਹਿਤ ਦੀ ਕਿਰਪਾ ਕਰੋ ਜੀ ਕਿਰਪਾ ਕਰੋ ਪਰਿਵਾਰ ਦੀਆਂ ਸ਼ੁਭ ਕਾਮਨਾਵਾਂ ਸਮਰਥਾ ਪੂਰੀਆਂ ਕਰੋ ਸਾਰੇ ਪਰਿਵਾਰ ਤੰਦਰੁਸਤ ਚਾਟੀ ਕਲਾ ਕਰੋ ਬੱਚਿਆਂ ਨੂੰ ਉੱਚੀ ਵਿਦਿਆ ਦਾ ਵਿਵਾਦਾ ਕਰੋ ਜੀ ਗੁਰੂ ਜੀ ਵਿਵਾਦ ਜਿੱਥੇ ਅੱਜ ਆਪ ਦਰ ਕੇ ਸਕਦਾ ਹੈ ਹੁਣ ਜਿੰਦਰ ਸਿੰਘ ਪਰਿਵਾਰ ਦੀ ਚਾਟੀ ਕਲਾ ਵਾਸਤੇ ਮਾਲਕ ਹਾਜ਼ਰ ਤਾਰ ਪ੍ਰਵਾਨ ਕਰੋ ਕੀ ਬਣਾ ਅਸ਼ੀਤ ਕੁਮਾਰ ਸਿੰਘ ਜੋ ਕਿ ਹਸਪਤਾਲ ਚ ਲੱਗੀ ਦਾਖਲ ਇੰਤਾਰ ਜੀ ਉਹਨੇ ਦੇਹ ਰੋਗਤਾ ਵਾਸਤੇ ਪਰਿਵਾਰ ਨੂੰ ਬੇਨਤੀ ਕਰਦੇ ਹਾਂ ਮਿਹਨਤ ਮੈਂ ਬੈਠਾ ਚੰਨਾ ਪ੍ਰਵਾਨ ਕਰੋ ਜੀ ਕੀ ਬਣਾ ਚੰਦਰ ਸਿੰਘ ਪਰਿਵਾਰ ਚਾਟੀ ਕਲਾ ਵਾਸਤੇ ਕੀ ਬਣਾ ਆਪ ਧਿਆਨ ਭੇਟਾ ਕਰਦੇ ਪ੍ਰਵਾਨ ਕਰੋ ਜੀ ਤੇਜਸ ਮਸ਼ੀਨ 16 ਸਾਲਾਂ ਦੇ ਜਨਮਦਿਨ ਤੇ ਪਰਿਵਾਰ ਨੂੰ ਬਿੰਤ ਮੈਂ ਭੇਟਾ ਚੰਨਾ ਪ੍ਰਵਾਨ ਕਰੋ ਜੀ ਏਕਤਾ ਬੇਦੀ ਦੇ ਜਨਮਦਿਨ ਤੇ ਪਰਿਵਾਰ ਨੂੰ ਬਿੰਤ ਮੈਂ ਭੇਟਾ ਚੰਨਾ ਪ੍ਰਵਾਨ ਕਰੋ ਜੀ ਭਾਈ ਜਸਵੀਰ ਸਿੰਘ ਚੰਦਰ ਪਰਿਵਾਰ ਦੀ ਸੁਰੱਖਿਆ ਦੀ ਚਾਟੀ ਕਲਾ ਵਾਸਤੇ ਬਿੰਤ ਮੈਂ ਲਗਾ ਦਿੱਤਾ ਪ੍ਰਵਾਨ ਕਰੋ ਜੀ ਕਿਰਪਾ ਕਰੋ ਗਰੀਬ ਨਿਵਾਜ ਅੱਜ ਦਰਕਾਰ ਦੇ ਸੇਵਕ ਭਾਈ ਹਰਤੇਜ ਸਿੰਘ ਜੀ ਦੇਹ ਰੋਗਤਾ ਵਾਸਤੇ ਬਿੰਤ ਮੈਂ ਲਗਾ ਦਿੱਤਾ ਪ੍ਰਵਾਨ ਕਰੋ ਜੀ ਗੁਰੂ ਗਰੀਬ ਨਿਵਾਜ ਭਾਈ ਜੋਗਾ ਸਿੰਘ ਜੀ ਦੇ ਜਨਮ ਦਿਨ ਤੇ ਪਰਿਵਾਰ ਨੂੰ ਬਿੰਤ ਮੈਂ ਭੇਟਾ ਪ੍ਰਵਾਨ ਕਰੋ ਜੀ ਭਾਈ ਸੁਰਜੀਤ ਸਿੰਘ ਵੱਲੋਂ ਵਾਹਿਗੁਰੂ ਦਾ ਧੰਨਵਾਦ ਕਰਦੇ ਬਿੰਤ ਮੈਂ ਰਖਾ ਦੇ ਪ੍ਰਵਾਨ ਕਰੋ ਜੀ ਗਰੀਬ ਨਿਵਾਜ ਵਰਨ ਜੀ ਵੱਲੋਂ ਵਾਹਿਗੁਰੂ ਦਾ ਧੰਨਵਾਦ ਕਰਦੇ ਬਿੰਤ ਮੈਂ ਭੇਟਾ ਕਰਦੇ ਪ੍ਰਵਾਨ ਕਰੋ ਜੀ ਰਜੇਸ਼ ਵਸੀ ਅਤੇ ਗਰੀਬ ਨਿਵਾਜ ਕਲੇਮੈਂਟ ਵੱਲੋਂ ਸਰਜਰੀ ਸਫਲ ਹੋਣ ਤੇ ਧੰਨਵਾਦ ਕਰਦੇ ਆ ਬਿੰਤ ਮੈਂ ਭੇਟਾ ਪ੍ਰਵਾਨ ਕਰੋ ਜੀ ਗਿਰਵਾਜ ਭਾਈ ਵਰਨ ਜੀ ਡੈਡੀ ਲਈ ਇੰਗਲੈਂਡ ਜਾ ਰਹੇ ਨੇ ਗਿਰਵਾਜ ਆਪਣੇ ਸੇਵਕਾਂ ਦੀ ਗਿਰਵਾਜ ਕਾਮਯਾਬੀ ਵਾਸਤੇ ਬੇਨਤੀ ਕਰਦੇ ਆ ਬਿੰਤ ਮੈਂ ਭੇਟਾ ਕਰਕੇ ਪ੍ਰਵਾਨ ਕਰੋ ਜੀ ਸੋਕੀ ਪਰਿਵਾਰ ਵਿਰਧੀ ਪਰਿਵਾਰ ਸੁੱਖ ਪਰਿਵਾਰ ਪੁਰਾਣੀ ਚਾਟੀ ਕਲਾ ਵਾਸਤੇ ਬਿੰਤ ਮੈਂ ਭੇਟਾ ਕਰਕੇ ਚੰਨਾ ਪ੍ਰਵਾਨ ਕਰੋ ਜੀ ਬੀਬੀ ਅਮਰਜੀਤ ਕੌਰ ਪਰਿਵਾਰ ਦੀ ਚਾਟੀ ਕਲਾ ਵਾਸਤੇ ਬਿੰਤ ਮੈਂ ਲਗਾ ਕਰਕੇ ਪ੍ਰਵਾਨ ਕਰੋ ਜੀ ਭਾਈ ਰਜਨੀਤ ਸਿੰਘ ਗਿਰੀਮਤ ਨੇ ਜਾਣ ਪਰਿਵਾਰ ਦੀ ਚਾਟੀ ਕਲਾ ਵਾਸਤੇ ਬਿੰਤ ਮੈਂ ਭੇਟਾ ਕਰਕੇ ਪ੍ਰਵਾਨ ਕਰੋ ਜੀ ਭਾਈ ਗੁਰਦਾਵਰ ਸਿੰਘ ਚਾਹਲ
ਤੁਹਾਡੀ ਚਾਹੀਦੀ ਕਲਾ ਵਾਸਤੇ ਬਿਲਕੁਲ ਮੈਂ ਬੈਠਾ ਕਰ ਪ੍ਰਵਾਨ ਕਰੋ ਜੀ, ਇਨਸਾਨ ਕਿਰਪਾ ਕਰੋ, ਬਖਸ਼ ਕਰੋ ਸਾਰੇ ਇਹਨਾਂ ਸਾਰੇ ਪ੍ਰਾਂਤ ਦੀਆਂ ਸ਼ੁਭ ਕਾਮਨਾ ਵਾਸਤੇ ਪੂਜਾ ਕਰੋ, ਕਮਾਈਆਂ ਸਫਲ ਕਰੋ, ਕਾਰਜ ਵਾਦ ਬਖਸ਼ੋ, ਸਾਰੇ ਪ੍ਰਾਂਤ ਤੰਦਰੁਸਤ ਸ਼ਾਂਤ ਚੱਲ ਕਰਨ ਦੀ ਕਿਰਪਾ ਕਰੋ ਜੀ, ਗੁਰੂ ਜੀ ਨੂੰ ਆਹ ਮਿਹਰ ਕਰੋ, ਅੰਮ੍ਰਿਤ ਵੇਲੇ ਤੋਂ ਲੈ ਕੇ ਦਰਤੀਆਂ ਦੀਆਂ ਸਾਫ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ, ਘੜੀਆਂ ਲਿਖ ਲਾਓ ਸੰਗਤਾਂ ਦਾ ਦਰਦ ਤੇਰੇ ਪਰ ਪੇਟਾ ਬਣਾਉਣ, ਸ਼ੁਭ ਕਾਮਨਾ ਪੂਰਨ ਕਰੋ ਜੀ, ਕਿ ਆਹ ਕਿਰਪਾ ਕਰੋ ਸਾਰ ਆਪ ਦੇ ਚਰਨਾਂ ਸੇਵਾ ਕਰ ਰਿਹਾ ਜੀ, ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ, ਚਾਡੀ ਕਲਾ ਬਖਸ਼ੋ, ਜੇ ਸਦਾ ਆਈਏ ਤੇ ਆਪਣੇ ਚਰਨ ਸੇਵਾ ਦੀ ਭਾਵਨਾ ਬਖਰੇ ਪਾਲਤਾ ਕਰੋ, ਗਰੀਬ ਨੂੰ ਆਹ ਕਿਰਪਾ ਕਰੋ ਦਤਾਰ ਜੀਓ, ਮਿਹਰ ਕਰੋ ਆਪ ਨੂੰ ਸੇਖ ਕੌਮ ਨੂੰ ਏਕ ਤਰਫਾ ਪਿਆਰ ਜੀ ਬਖਸ਼ੇ ਕਰਕੇ ਸਤ ਨੂੰ ਦਾਤ ਬਖਸ਼ੋ, ਚਾਨਣ ਜੋੜੋ ਜਮਾਨੇ ਦੇ ਪੈਰ ਕਿਰਪਾਲਤਾ ਕਰੋ ਦਤਾਰ, ਜਮਾਨੇ ਦਾ ਪਿਆਰ ਬਖਸ਼ੇ ਕਰਕੇ ਹਰ ਮੈਦਾਨ ਜਵਾਨ ਫਤਿਹ ਕਿਰਪਾਲਤਾ ਕਰੋ ਜੀ, ਗੁਰਬੀਬ ਨੂੰ ਆਹ ਮਿਹਰ ਕਰੋ, ਦੂਰ ਟਰੈਕਾਂ 'ਚ ਬੈਠੀਆਂ ਲੱਗ ਤੱਕ ਜੀ ਸਰਵਣ ਕਰੀਆਂ, ਸਾਰੀ ਸੰਗਤਾਂ ਦੀ ਹਾਜ਼ਰੀ ਪ੍ਰਾਣ ਕੋਲੋਂ ਘੜੀਆਂ ਲਿਖੇ ਲਾਓ, ਸਾਰਾ ਆਪਣੀ ਕਿਰਪਾ ਕੀਤੀ ਸੰਗਤਾਂ ਨੂੰ ਤੂੰ ਬਖਸ਼ੇ ਨੇ, ਸੰਗਤ ਆਪ ਦੇ ਚਰਨਾਂ ਧੰਨਵਾਦ ਕਰਦੇ, ਸ਼ੁਕਰੀਆ ਅਦਾ ਕਰਦੇ ਹਾਂ, ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ, ਗੁਰੂ ਘਰ ਸੇਵਾ ਸੰਗਤ ਹਰ ਸੰਗਤਾਂ ਮਾਇਆ ਪੇਟਾ ਦੇ ਚਰਨਾਂ ਪ੍ਰਵਾਨ ਕਰੋ, ਬਸ ਆਪ ਸੇਵਾ ਕਮਾਈਆਂ ਸਵਲ ਕਰੋ, ਘਰ 'ਚ ਵਾਧੇ ਵਜਤਾ, ਸਭ ਸੰਗਤਾਂ ਦੀਆਂ ਸ਼ੁਭ ਕਾਮਨਾਵਾਂ ਸਭ ਦਾ ਪੂਰੀਆਂ ਕਰੋ ਜੀ, ਤਾਂ ਦਰ ਗੁਰਾਂ ਸਭ ਸੱਚੇ ਮਹਾਰਾਜ ਬਖਸ਼ ਕਰੋ, ਵੇਣ ਬੋਲਿਆ ਸਭ ਕੇ ਜਾਣ ਦਾ ਕਿਸ ਤਰ੍ਹਾਂ ਕੀਤੇ ਅਰਦਾਸ, ਦਤਾਰ ਹੁਣ ਪਿੱਤਰ ਹੁਣ ਨਾਮੇ ਬਖਸ਼ ਕਰਿਓ ਉਪਰੰਤ, ਬਾਅਦ ਪੈ ਦੇ ਖੀਰ ਰਮਤਾ ਵਾਸੀਆਂ ਕੋ ਦਿੱਤਾ, ਰਹਿੰਦੇ ਘਰ ਸਵਾਰ ਕੇ ਚਰਨ ਸਮਾਜ ਬਣਾਓ, ਸ਼ੋਧ ਦੇ ਪਿੱਤਰ ਸਾਰਾ ਦੀ ਕਬਰ ਦਿੱਤਾ, ਸਹੀ ਪਿਆਰੇ ਮੇਰਾ ਦਿਲ ਆਪਣੇ ਆਪ ਦਾ ਨਾਮ ਦਿੱਤਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਅਗਿਆ ਭਾਈ ਅਕਾਲ ਕੇ ਤਵੀ ਚਲਾਇਓ, ਸਭ ਸਿੱਖਣ ਗੁ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ।

ਪਰਮ ਸਤਿਕਾਰ ਜੋ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੀ ਸਵੇਰ ਦੇ ਦੀਵਾਨ ਦੀ ਜੋ ਸਮਾਪਤੀ ਦੇ ਦਾਸ ਅਤੇ ਬਾਅਦ ਦੁਪਹਿਰ ਦਾ ਦੀਵਾਨ ਸ਼ੁਰੂ ਹੋ ਗਿਆ ਹੁਣ। ਅਤੇ ਦੋ ਸੂਚਨਾਵਾਂ ਸਾਂਝੀਆਂ ਕਰ ਲਵਾਂ। ਇੱਕ ਤਾਂ 16 ਤਰੀਕ ਨੂੰ ਸੰਗਰਾਂਦ ਹੈ ਅਤੇ ਨਾਲ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਤਾਰੂ ਸਿੰਘ ਦੀ ਸ਼ਹੀਦੀ ਦਾ ਦਿਨ ਵੀ ਉਹੀ ਹੈ, 16 ਨੂੰ ਵੀਰਵਾਰ ਹੈਗਾ। ਸਵੇਰੇ ਸ਼ਾਮ ਵਧੇਰੇ ਸਮੇਂ ਲਈ ਕੀਰਤਨ ਦਰਬਾਰ ਹੋਣਗੇ। ਅਤੇ 18 ਨੂੰ ਸ਼ਨੀਵਾਰ ਨੂੰ ਆਪਾਂ ਮੂਵੀ ਸਤਲੁਜ ਜੋ ਫਰੀ ਦਿਖਾਈ ਜਾਣੀ ਹੈ ਗੁਰੂ ਘਰ ਲਾਇਬ੍ਰੇਰੀ ਦੇ ਵਿੱਚ ਸ਼ਾਮ ਦੇ 6 ਵਜੇ 18 ਤਰੀਕ ਨੂੰ ਸ਼ਨੀਵਾਰ ਨੂੰ। ਫਿਰ ਦੂਸਰੀ ਵਾਰੀ ਵੀ ਫਰੀ ਦਿਖਾਈ ਜਾਣੀ ਹੈ ਐਤਵਾਰ ਨੂੰ 19 ਤਰੀਕ ਨੂੰ 1 ਵਜੇ ਦੁਪਹਿਰੇ, ਉਹ ਵੀ ਲਾਇਬ੍ਰੇਰੀ ਵਿੱਚ ਹੀ ਹੈਗੀ ਆ। ਪਰ ਸਿਹਤ ਆ ਕੇ ਆਪ ਜੀ ਨੇ ਜ਼ਰੂਰ ਉਸ ਤੋਂ ਲਾਭ ਉਠਾਉਣਾ। ਆਓ ਹੁਣ ਆਪਾਂ ਕੀਰਤਨ ਸਰਵ ਕਰੀਏ ਪਾਤਸ਼ਾਹ ਪੰਜ ਪਾਤਸ਼ਾਹ ਸਿੰਘ ਜੀ ਤੇ ਜਥੇ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ, ਮਾਲਕ ਜੀ ਐਸੀ ਅਵਸਥਾ ਐਸੀ ਕਿਰਪਾ ਕਰੀ, ਗਾਹ ਵੀ ਹੈ ਸੁਣਿਆ ਮਨ ਰੱਖੇ ਭਾਵ ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਹਿਰਦਾ ਰੂਪੀ ਕਰ, ਸੰਸਾਰ ਰੂਪੀ ਕਰ ਹੋਵੇ, ਉੱਥੇ ਕੇਵਲ ਤੇ ਕੇਵਲ ਤੇਰਾ ਨਾਮ ਦਾ ਵਾਸਾ ਹੋਵੇ, ਜਿੱਥੇ ਕੇਵਲ ਤੇ ਕੇਵਲ ਸੁੱਖ ਹੈ। ਸਤਿਗੁਰ ਪਾਤਸ਼ਾਹ ਕਰਨ ਕਿ ਭਾਈ ਉਹਦੇ ਨਾਲ ਜੁੜਿਆ ਰਹੇ, ਜੇ ਉਹਦੇ ਨਾਲ ਜੁੜੇ ਰਹੇ। ਸਤਿਗੁਰ ਪਾਤਸ਼ਾਹ ਕਹਿੰਦੇ ਨੇ ਕਿ ਭਾਈ ਸਤਿਗੁਰ ਨੂੰ ਜਿਹਾ ਕੋ ਇੱਛਦਾ ਤੇਹਾ ਫਲ ਪਾਏ ਕੋਈ। ਸੋ ਇੰਨੀ ਸੇਵਾ ਪ੍ਰਵਾਨ ਕਰਨੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਆਓ ਅਗਲੇ ਪ੍ਰੋਗਰਾਮ ਕੀਰਤਨ ਦੇ ਸਰਵਣ ਕਰੀਏ। ਸਤਿਕਾਰਯੋਗ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ, ਉਹਨਾਂ ਦੇ ਜਿੱਥੇ ਪਾਸੋਂ ਅਗਲੇ ਕੀਰਤਨ ਸਰਵਣ ਕਰੀਏ। ਦਾਸ ਰੋਪਤੀ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

point 2 to

ਦੀ ਸੇਵਾ ਪ੍ਰਵਾਨ ਕਰਨੀ ਜੀ ਫੁੱਲਾਂ ਚੁੱਪਾਂ ਦੀ ਕਿਵਾਂ ਆਹੁਣ ਸਤਿਕਾਰਯੋਗ ਭਾਈ ਸਾਹਿਬ ਭਾਈ ਲਾਖਨ ਸਿੰਘ ਜੀ ਤਿੰਨਾਂ ਦੇ ਰਾਗੀ ਜਿੱਥੇ ਪਾਸਾਂ ਪਾਵਨ ਪਵਿੱਤਰ ਕੀਰਤਨ ਸਰਵਨ ਕਰੀਏ ਜੀ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ।

0: ਜਿਵੇਂ ਮਾਂ ਬਾਪ ਆਪਣੇ ਪਰਿਵਾਰ ਬੱਚਿਆਂ ਨੂੰ ਸੰਭਾਲਦੇ ਨੇ, ਮਾਂ ਬਾਪ ਸਾਨੂੰ ਨਜ਼ਰ ਆਉਂਦੇ ਨੇ ਕਿ ਮੇਰੀ ਮਾਂ ਹੈ, ਮੇਰਾ ਬਾਪ ਹੈ, ਮੇਰੀ ਭੈਣ ਹੈ, ਮੇਰਾ ਭਰਾ ਹੈ। ਪਰ ਉਹ ਮਾਲਕ ਏਕ ਪਿਤਾ ਏਕ ਸਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈ ਤਾਂ ਪੋ ਕਿਹਾ ਕਾੜਾ ਜੀ। ਉਹ ਨਜ਼ਰ ਨਹੀਂ ਆਉਂਦਾ, ਪਰ ਉਹ ਬੱਚੇ ਨੂੰ ਵੀ ਸੰਭਾਲ ਰਿਹਾ ਹੈ ਤੇ ਸਾਨੂੰ ਵੀ ਸੰਭਾਲ ਰਿਹਾ ਹੈ। ਤੇ ਸੰਭਾਲ ਉਹਦੀ ਪਤਾ ਕਿਹੋ ਜੀ ਹੈ? ਉਹਦੀ ਸੰਭਾਲ ਵੱਖਰੀ ਹੈ। ਜੋ ਚੀਜ਼ ਮਾਂ ਬਾਪ ਨਹੀਂ ਦੇ ਸਕਦੇ, ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੁ ਪ੍ਰਤਪਾਲੇ ਅਪਿਆਉ ਦੇ ਖਚਪੂਨ ਨਾ ਹੋਈ। ਸਾਰੀ ਸ੍ਰਿਸ਼ਟੀ ਨੂੰ ਸੰਭਾਲ ਰਿਹਾ ਹੈ, ਸਾਰੇ ਉਹਦੇ ਬੱਚੇ ਹਨ। ਪਰ ਸਾਹਿਬ ਜੀ ਨੇ ਕਹਿ ਦਿੱਤਾ ਪ੍ਰਭ ਰਖਵਾਲੇ, ਉਹ ਪ੍ਰਭੂ ਮੇਰਾ ਮਾਈ ਬਾਪ ਹੈ, ਮੇਰਾ ਰਖਵਾਲਾ ਹੈ, ਜਿਸਨੂੰ ਤੂੰ ਰਖਵਾਲਾ ਮਾਰੇ ਤਿਸ ਕੌਣ, ਜਿਸਨੂੰ ਤੂੰ ਰਖਵਾਲਾ ਜਿੱਤਾ ਤਿੰਨੇ ਭੈਣ, ਜਿਸਨੂੰ ਤੇਰੀ ਮਿਹਰ ਸੋ ਤੇਰੀ ਬੰਦਗੀ। ਇਹੋ ਜਿਹੀਆਂ ਬਖਸ਼ਿਸ਼ਾਂ ਕਰਕੇ ਉਹ ਮਾਲਕ ਸਾਨੂੰ ਨਿਵਾਜਦਾ ਹੈ। ਅਸੀਂ ਵੱਡ ਭਾਗੇ ਹਾਂ ਕਿ ਮਾਲਕ ਦੀ ਬਾਣੀ ਦਾ ਆਨੰਦ ਮਾਣਦੇ ਹਾਂ ਤੇ ਇਸ ਬਾਣੀ ਨਾਲ ਜੁੜ ਕੇ। ਸਾਹਿਬ ਜੀ ਕਹਿੰਦੇ ਨੇ ਜਾ ਕੇ ਸਿਮਰਨ ਨਹੀਂ ਸੰਤਾਪ, ਸੱਚ ਪਰਮੇਸ਼ਰ ਨਿਤ ਨਵਾ, ਗੁਰ ਕਿਰਪਾ ਤੇ ਨਿਤ ਚਵਾ। ਉਹ ਪਰਿਪੂਰਨ ਪਰਮੇਸ਼ਰ, ਜਿਵੇਂ ਕਿ ਬੱਚੇ ਲਈ ਮਾਂ ਬਾਪ ਹਰ ਰੋਜ਼ ਨਿਤ ਨਵੇਂ ਹੁੰਦੇ ਨੇ, ਜਦੋਂ ਮਾਂ ਬਾਪ ਦੇ ਦੀਦਾਰ ਬੱਚੇ ਨੂੰ ਹੁੰਦੇ ਨੇ, ਛੋਟੇ ਬੱਚੇ ਨੂੰ ਸੁੱਤਾ ਉੱਠਦਾ ਹੈ, ਉਹਦਾ ਜਿਹੜਾ ਚਿਹਰਾ ਹੈ ਖਿੜ ਜਾਂਦਾ ਹੈ, ਖੁਸ਼ ਹੁੰਦਾ ਹੈ ਕਿ ਮੇਰੀ ਮਾਂ ਮੇਰਾ ਬਾਪੂ ਮੇਰੇ ਕੋਲ ਹੈ। ਜੇ ਕੋਲ ਜੇ ਨਾ ਨਜ਼ਰ ਆਉਣ, ਬੱਚਾ ਸੋ ਕੇ ਉੱਠ ਜਾਏ ਤੇ ਬੱਚੇ ਦੀ ਨਿਗਾਹ ਇੱਧਰ ਉੱਧਰ ਜਾਂਦੀ ਹੈ, ਪਰ ਉਸ ਤੋਂ ਬਾਅਦ ਹੁੰਦਾ ਕੀ ਹੈ, ਬੱਚਾ ਘਬਰਾ ਜਾਂਦਾ ਹੈ, ਰੋਣ ਲੱਗ ਪੈਂਦਾ ਹੈ। ਇਸੇ ਤਰ੍ਹਾਂ ਇਹ ਮਨੁੱਖ ਹੈ, ਜਦੋਂ ਤੱਕ ਪਰਮੇਸ਼ਰ ਦੇ ਨਾਮ ਦਾ ਸਹਾਰਾ ਹੈ, ਉਹਦੀ ਓਟ ਹੈ, ਫਿਰ ਇਸ ਨੂੰ ਡਰਨ ਦੀ ਲੋੜ ਨਹੀਂ। ਜਿਸਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ, ਫਿਰ ਇਹੋ ਜਿਹੀਆਂ ਬਖਸ਼ਿਸ਼ਾਂ ਹੋ ਜਾਂਦੀਆਂ ਹਨ। ਵਡਭਾਗੇ ਹਾਂ ਮਾਲਕ ਨੇ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ, ਸਤਿਗੁਰੂ ਜੀ ਕਿਰਪਾ ਕਰਨ। ਇਸੇ ਤਰ੍ਹਾਂ ਹਰ ਰੋਜ਼ ਨਿਤਾ ਪ੍ਰਤੀ ਮਾਲਕ ਦੇ ਚਰਨਾਂ ਦਾ ਪਿਆਰ ਇੰਝ ਜਾਣੋ ਕਿ ਮੇਰਾ ਮਾਂ ਬਾਪ ਸਭ ਕੁਛ ਉਹ ਵਾਹਿਗੁਰੂ ਹੈ। ਕਿਉਂਕਿ ਮਾਂ ਬਾਪ ਓਹਲੇ ਹੋ ਸਕਦੇ ਨੇ, ਬੱਚੇ ਨੂੰ ਮਾਂ ਬਾਪ ਨਜ਼ਰ ਨਹੀਂ ਆਉਂਦੇ ਤੇ ਮਾਂ ਬਾਪ ਨੂੰ ਬੱਚਾ ਨਜ਼ਰ ਨਹੀਂ ਆਉਂਦਾ, ਪਰ ਦਿਲੋਂ ਪੁੱਛੋ ਮਾਂ ਬੇਸ਼ੱਕ ਕੰਮ ਕਾਜ ਕਰਦੀ ਰਵੇ, ਫਿਰ ਉਹਦਾ ਜਿਹੜਾ ਚਿੱਤ ਹੈ ਆਪਣੇ ਵਿੱਚ ਬੱਚੇ ਦੇ ਵਿੱਚ ਰਹਿੰਦਾ ਹੈ, ਕੰਮ ਕਰਦੀ ਰਹੇਗੀ, ਪਰ ਉਹਦਾ ਜਿਹੜਾ ਮਨ ਹੈ ਉਹ ਬੱਚੇ ਦੇ ਵਿੱਚ ਟਿਕਿਆ ਰਹਿੰਦਾ ਹੈ। ਮੇਰਾ ਬੱਚੇ ਦੀ ਆਵਾਜ਼ ਰੋਣ ਦੀ ਮਾੜੀ ਜੀ ਆਈ ਜਾਂ ਥੋੜ੍ਹੀ ਜਿਹੀ ਆਵਾਜ਼ ਆਈ ਤੇ ਮਾਂ ਦੌੜ ਕੇ ਜਾਂਦੀ ਹੈ। ਇਸੇ ਤਰ੍ਹਾਂ ਉਹ ਮਾਲਕ ਪਰਿਪੂਰਨ ਪਰਮੇਸ਼ਰ ਵਾਹਿਗੁਰੂ ਅਸੀਂ ਸਾਨੂੰ ਨਜ਼ਰ ਨਹੀਂ ਆਉਂਦਾ, ਪਰ ਸਾਹਿਬ ਜੀ ਤੇ ਇਹ ਕਹਿੰਦੇ ਨੇ ਚਤੁਰ ਦਿਸ਼ਾ ਕੀ ਨੋਬਲ ਆਪਣਾ ਸਿਰ ਉੱਪਰ ਕਰਤਾ ਰਿਹੋ, ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਵਿਦਾਰਿਓ। ਹਰ ਇੱਕ ਪਲ ਮਨੁੱਖ ਚਾਰੇ ਦਿਸ਼ਾ ਵਿੱਚ ਘੁੰਮਦਾ ਹੈ ਤੇ ਉਹਦਾ ਸਾਈਂ ਕੌਣ ਹੈ, ਰੱਖਣ ਵਾਲਾ ਉਹ ਮਾਲਕ ਪਰਿਪੂਰਨ ਪਰਮੇਸ਼ਰ ਪਿਆਰਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ। ਇਸੇ ਤਰ੍ਹਾਂ ਹਰ ਰੋਜ਼ ਨਿਤਾ ਪ੍ਰਤੀ ਮਾਲਕ ਦੀ ਗੋਦ ਦਾ ਆਨੰਦ ਮਿਲਦਾ ਰਹੇ ਤੇ ਜਿਹਦੇ ਕਰਕੇ ਮਿਲਿਆ ਹੋਇਆ ਮਨੁੱਖਾ ਜਾਮਾ ਬਾਣੀ ਦੇ ਨਾਲ ਜੁੜ ਕਰਕੇ ਸਾਡਾ ਸਾਰਿਆਂ ਦਾ ਉਧਾਰ ਹੋ ਜਾਏ। ਸੋ ਹੁਣ ਆਪ ਜੀ ਦੇ ਸਨਮੁਖ ਭਾਈ ਪ੍ਰਤਪਾਲ ਸਿੰਘ ਜੀ ਰਸੀਲਾ, ਤਿੰਨਾਂ ਪਾਸੋਂ ਆਪ ਜੀ ਬੰਗਲਾ ਸਾਹਿਬ ਵਾਲੇ, ਤਿੰਨਾਂ ਪਾਸੋਂ ਆਪ ਜੀ ਇਲਾਹੀ ਬਾਣੀ ਦੇ ਕੀਰਤਨ ਸਰਵਣ ਕਰੋ ਜੀ, ਭੁੱਲਾ ਚੁੱਕਾ ਦੀ ਖੀਮਾ ਫਤਿਹ ਸਾਂਝੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸੁਣਦਾ।